ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸ਼ਨੀਵਾਰ ਸ਼ੱਕ ਸੰਵਤ 1948 ਦੇ ਭਾਦੋ ਮਹੀਨੇ ਦੀ 21 ਤਾਰੀਕ ਤੇ ਈਸਵੀ ਸੰਨ 2026 ਦੇ ਸਤੰਬਰ ਮਹੀਨੇ ਦੀ 12 ਤਾਰੀਕ ਏ। ਇਸ ਵੇਲੇ ਸਟੂਡੀਓ ਦੀ ਘੜੀ ਤੇ ਸਮਾਂ 5:58 ਤੇ 28 ਸੈਕਿੰਡ ਹੋ ਰਹੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਇਸ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ।

ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: held in New Delhi on Thursday. The meeting was chaired by Secretary of the Department of Urban Development in the Ministry of Housing and Urban Affairs, Satendra Sharma. The Pradhan Mantri Kisan Mandhan Yojana, PMKMY, has completed 7 years today. The scheme was launched on this day in 2019 with the aim of providing social security to small and marginal farmers. Under the scheme, eligible landholding small and marginal farmers are assured a minimum monthly pension of 3,000 rupees from the age of 60. In women's cricket, India will face defending champion Sri Lanka in the summit clash of T20 Asia Cup in Dubai tomorrow. Sri Lanka stormed into the final last night, defeating Pakistan by 4 wickets. Chasing a target of 131, Sri Lanka overhauled the score in 18.4 overs, posting 134 runs for the loss of 6 wickets. In hockey, Indian women's team will take on South Korea in the first semi-final of Junior Asia Cup at Moki in China this morning. The match is scheduled to begin at 9:15 a.m. Indian Standard Time. And that is the end of this news bulletin.
1: FM band 101.1 MHz. ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 6:10 ਤੇ 35 ਸੈਕਿੰਡ ਦਾ ਹੋ ਰਿਹਾ ਹੈ। ਆਓ ਤੁਹਾਨੂੰ ਜਾਣਕਾਰੀ ਦੇ ਦੇਈਏ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ।

ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਮੋਰਨਿੰਗ ਕੁਇਜ਼। 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, ਅਤੇ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਹੋਏਗਾ ਦੇਸ਼ ਭਗਤੀ ਦੇ ਗੀਤ। ਨੌ ਵਜੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਤੁਸੀਂ ਸੁਣ ਸਕੋਗੇ, ਜਿਸ ਦੇ ਤਹਿਤ 9 ਵਜੇ ਪ੍ਰੋਗਰਾਮ ਚਿੱਤਰਲੋਕ, ਅਤੇ 9:30 ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਫਨਕਾਰ। 10 ਵਜੇ ਦਾ ਸਮਾਂ ਰਹੇਗਾ ਇੱਕ ਸਪੈਸ਼ਲ ਪ੍ਰੋਗਰਾਮ ਦਾ, ਜੋ ਕਿ ਜਲੰਧਰ ਦੁਆਰਾ ਰਿਲੇਅ ਕੀਤਾ ਜਾਵੇਗਾ। 10:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਪੁਰਾਣੇ ਪੰਜਾਬੀ ਫਿਲਮੀ ਗੀਤ। ਗਿਆਰਾਂ ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 'ਤੇ FM ਰੇਨਬੋ ਦਿੱਲੀ ਦੇ ਪ੍ਰਸਾਰਣ ਦਾ ਆਨੰਦ ਮਾਣੋਗੇ। ਬਾਰਾਂ ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 12:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੋਂ 1:10 ਤੱਕ ਤੁਸੀਂ ਸੁਣੋਗੇ ਸਾਡਾ ਵਿਸ਼ੇਸ਼ ਪ੍ਰੋਗਰਾਮ ਆਕਾਸ਼ਵਾਣੀ ਦੀ ਵਿਸ਼ੇਸ਼ ਪੇਸ਼ਕਸ਼, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਵਿਸ਼ੇਸ਼ ਪ੍ਰੋਗਰਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। 1:10 'ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 'ਤੇ ਤੁਸੀਂ ਸੁਣੋਗੇ ਤੁਹਾਡਾ ਪਸੰਦੀਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 2:15 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:30 ਦਾ ਸਮਾਂ ਰਹੇਗਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ, ਜਿਸ ਦੇ ਤਹਿਤ ਤੁਸੀਂ ਵਟਸਐਪ ਰਾਹੀਂ ਅਤੇ ਖਤਾ ਰਾਹੀਂ ਆਪਣੀ ਸ਼ਿਰਕਤ ਕਰ ਸਕਦੇ ਹੋ। 3:00 ਦਾ ਸਮਾਂ ਰਹੇਗਾ ਵਿਵਿਧ ਭਾਰਤੀ ਮੁੰਬਈ ਦੇ

ਪ੍ਰਸਾਰਣਾ ਦਾ, ਜਿਸ ਤਹਿਤ ਤੁਸੀਂ ਸੁਣੋਗੇ 3:30 ਵਜੇ ਪ੍ਰੋਗਰਾਮ ਮਨ ਚਾਹੇ ਗੀਤ ਤੇ 4 ਵਜੇ ਤੁਸੀਂ ਸੁਣੋਗੇ ਬੰਬੇ ਟਾਕੀਜ਼। 5 ਵਜੇ ਫਿਰ ਤੋਂ ਲੈ ਕੇ ਹਾਜ਼ਰ ਹੋਵਾਂਗੇ ਤੁਹਾਡੀ ਖਿਦਮਤ ਵਿੱਚ ਪ੍ਰੋਗਰਾਮ ਕਿਸਾਨ ਬਾਣੀ। ਵਿਸ਼ਾ, ਕਿਸਾਨ ਮੇਲਿਆਂ ਦਾ ਮਹੱਤਵ, ਮਾਹਿਰ ਡਾਕਟਰ ਗੁਰਦੀਪ ਸਿੰਘ ਤੇ ਇਹਨਾਂ ਨਾਲ ਗੱਲਬਾਤ ਕਰਨਗੇ ਕੁਲਵਿੰਦਰ ਔਲਖ। 5:27 ਤੇ ਮੌਸਮ ਬਾਰੇ ਜਾਣਕਾਰੀ ਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ। 5:30 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਗੱਲਾਂ ਚੋ ਗੱਲ। ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇੱਕ ਵਿਸ਼ੇਸ਼ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 6:30 ਦਾ ਸਮਾਂ ਰਹੇਗਾ ਪ੍ਰੋਗਰਾਮ ਯੁਵ ਬਾਣੀ ਦਾ, ਜਿਸਦਾ ਸੰਚਾਲਨ ਕਰਨਗੇ ਮਨਦੀਪ ਰਜੌਰਾ। ਸੱਤ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ। 7:30 ਤੇ ਤੁਸੀਂ ਪ੍ਰਦੇਸ਼ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:40 ਤੇ ਫਿਰ ਤੋਂ ਤੁਸੀਂ ਸ਼ਾਮ ਸੁਹਾਣੀ ਦਾ ਆਨੰਦ ਮਾਣ ਸਕੋਗੇ। 8:00 ਦਾ ਸਮਾਂ ਰਹੇਗਾ ਪ੍ਰੋਗਰਾਮ ਰੰਗੇ ਗਜ਼ਲ, ਜਿਸ ਵਿੱਚ ਤੁਸੀਂ ਗਜ਼ਲਾਂ ਦਾ ਆਨੰਦ ਮਾਣੋਗੇ। 8:45 ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ ਤੇ 9:00 ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 11:00 ਸਾਡੇ ਚੱਲ ਰਹੇ ਪ੍ਰਸਾਰਣ ਤੇ ਰਿਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਸਮਾਪਤੀ ਹੋ ਜਾਏਗੀ। ਇਹ ਸੀ ਜਾਣਕਾਰੀ ਸਾਡੇ ਅੱਜ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਣ ਵਾਲੇ ਤੇ ਰਿਲੇ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਬਲਦੇਵ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਸ਼ਬਦ। ਆਓ ਹੁਣ ਸ਼ਬਦ ਸਰਵਣ ਕਰਦੇ ਹਾਂ ਭਾਈ ਚਰਨਜੀਤ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਸ਼ਬਦ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ ਐਫ ਐਮ ਠੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 7:23 ਹੋ ਰਹੇ ਨੇ। ਵੇਲਾ ਹੈ ਜੀ ਤੁਹਾਡਾ ਪਸੰਦੀਦਾ ਪ੍ਰੋਗਰਾਮ ਸੱਜਰੀ ਸਵੇਰ ਦਾ।

ਪ੍ਰੋਗਰਾਮ ਸੱਜਰੀ ਸਵੇਰ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਕਰਮਜੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਜੀ ਸਰੋਤਿਓ, ਕੀ ਹਾਲ ਚਾਲ ਨੇ? ਮੈਨੂੰ ਉਮੀਦ ਹੈ ਕਿ ਸਾਰੇ ਹੀ ਸਰੋਤੇ ਵਧੀਆ ਹੋਣਗੇ, ਤੰਦਰੁਸਤ ਹੋਣਗੇ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮਾਂ ਦਾ ਆਨੰਦ ਵੀ ਲੈ ਰਹੇ ਹੋਣਗੇ। ਸਾਰੇ ਹੀ ਸਰੋਤੇ ਉੱਠ ਗਏ ਹੋਣਗੇ ਚਾਹ ਦੀਆਂ ਚੁਸਕਿਆਂ ਦੇ ਨਾਲ, ਰੇਡੀਓ ਵੀ ਔਨ ਕਰ ਲਿਆ ਹੋਵੇਗਾ। ਤੇ ਕਈ ਸਾਡੇ ਦੋਸਤ ਸਵੇਰ ਦੀ ਸੈਰ ਤੇ ਨਿਕਲ ਚੁੱਕੇ ਹੋਣਗੇ ਤੇ ਕਈ ਸਵੇਰ ਦੀ ਸੈਰ ਤੇ ਜਾਣ ਦੀ ਤਿਆਰੀ ਕਰ ਰਹੇ ਹੋਣਗੇ। ਜੀ, ਜੇ ਅੱਜ ਦੀ ਗੱਲ ਕਰੀਏ ਤਾਂ ਪ੍ਰੋਗਰਾਮ ਸੱਜਰੀ ਸਵੇਰ ਦੀ ਤਹਿਤ ਤੁਸੀਂ ਸੁਣੋਗੇ ਅੱਜ ਦਾ ਵਿਚਾਰ, ਅੱਜ ਦਾ ਇਤਿਹਾਸ, ਅਖਬਾਰੀ ਸੁਰਖੀਆਂ ਤੇ ਨਾਲੋ ਨਾਲ ਤੁਹਾਡਾ ਪਸੰਦੀਦਾ ਸਿਲਸਿਲਾ ਮਾਰਨਿੰਗ ਕੁਇਜ਼ ਲੈ ਕੇ ਹਾਜ਼ਰ ਹੋਵਾਂਗੇ। ਜਿਸ ਵਿੱਚ ਤੁਸੀਂ ਡਾਇਲ ਕਰਨਾ ਹੈ ਜੀ 0164-242-341 ਨੰਬਰ ਤੇ ਸਾਡੇ ਨਾਲ ਸ਼ਾਮਿਲ ਹੋ ਜਾਣਾ ਮਾਰਨਿੰਗ ਕੁਇਜ਼ ਦੇ ਵਿੱਚ ਤੇ ਸਾਡੇ ਆਸਾਨ ਜਿਹੇ ਦੋ ਸਵਾਲਾਂ ਦੇ ਜਵਾਬ ਦੇ ਕੇ ਤੁਸੀਂ ਵਿਜੇਤਾ ਵੀ ਬਣ ਸਕਦੇ ਹੋ।

ਸੋ ਜੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਨਾਲ। ਜ਼ਿੰਦਗੀ ਦਾ ਸਭ ਤੋਂ ਵੱਡਾ ਗੁਰੂ ਸਮਾਂ ਹੁੰਦਾ ਹੈ, ਕਿਉਂਕਿ ਜੋ ਸਮਾਂ ਸਿਖਾਉਂਦਾ ਹੈ ਉਹ ਕੋਈ ਹੋਰ ਨਹੀਂ ਸਿਖਾ ਸਕਦਾ। ਸਰੋਤਿਓ, ਤੁਹਾਨੂੰ ਪਤਾ ਹੀ ਹੈ ਕਿ ਸਮਾਂ ਕਿੰਨਾ ਬਲਵਾਨ ਹੁੰਦਾ ਹੈ। ਸਮੇਂ ਦੇ ਵਿੱਚ ਉਹ ਤਾਕਤ ਹੁੰਦੀ ਹੈ ਜੋ ਆਪਾਂ ਨੂੰ ਉਚਾਈਆਂ 'ਤੇ ਵੀ ਲੈ ਕੇ ਜਾ ਸਕਦੀ ਹੈ, ਅਤੇ ਜੇ ਆਪਾਂ ਸਮੇਂ ਦੀ ਕਦਰ ਨਾ ਕਰੀਏ ਤਾਂ ਉਹ ਆਪਾਂ ਨੂੰ ਜ਼ਿੰਦਗੀ ਵਿੱਚ ਨਿਰਾਸ਼ਾ ਵੀ ਕਰ ਦਿੰਦੀ ਹੈ। ਪਰ ਜੀ, ਸਾਡੀ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਇਹੀ ਰਹੇਗੀ ਹਦਾਇਤ ਕਿ ਤੁਸੀਂ ਸਮੇਂ ਦੇ ਨਾਲ ਚੱਲਣਾ ਹੈ, ਸਮੇਂ ਤੋਂ ਪਿੱਛੇ ਨਹੀਂ ਜਾਣਾ। ਕਿਉਂਕਿ ਜੇ ਸਮੇਂ ਦੇ ਨਾਲ ਨਾਲ ਚੱਲੋਗੇ ਤਾਂ ਤੁਸੀਂ ਬੁਲੰਦੀਆਂ ਦੀਆਂ ਉਹ ਸ਼ਿਖਰਾਂ 'ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ।

ਕਰਦੇ ਹਾਂ। ਅੱਜ ਦੇ ਦਿਨ ਦੀਆਂ ਕੁਝ ਇਤਿਹਾਸਿਕ ਗੱਲਾਂ ਜਾਂ ਘਟਨਾਵਾਂ ਕਹਿ ਲਓ। 12 ਸਤੰਬਰ ਦਾ ਸਭ ਤੋਂ ਵੱਡਾ ਇਤਿਹਾਸਿਕ ਦਿਨ ਸਾਰਾਗੜ੍ਹੀ ਦੀ ਲੜਾਈ ਬੈਟਲ ਆਫ ਸਾਰਾਗੜ੍ਹ ਗੜੀ ਵਜੋਂ ਜਾਣਿਆ ਜਾਂਦਾ ਹੈ। ਇਹ ਲੜਾਈ 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਦੀ ਫੌਜ ਦੀ 36ਵੀਂ ਸਿੱਖ ਰੈਜੀਮੈਂਟ, ਹੁਣ 4 ਸਿੱਖ ਰੈਜੀਮੈਂਟ ਦੇ 21 ਬਹਾਦਰ ਸਿੱਖ ਜਵਾਨਾਂ ਅਤੇ 10,000 ਤੋਂ ਵੱਧ ਅਫਗਾਨੀ ਪਠਾਣਾਂ ਵਿਚਕਾਰ ਲੜੀ ਗਈ ਸੀ। ਜੇ ਮੈਂ ਗੱਲ ਕਰਾਂ ਇਸ ਇਤਿਹਾਸਿਕ ਦਿਨ ਦੇ ਮੁੱਖ ਤੱਥਾਂ ਬਾਰੇ ਤਾਂ ਸਾਰਾਗੜ੍ਹੀ ਦੀ ਲੜਾਈ 1897 ਵਿੱਚ ਹੋਈ ਸੀ। ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ 21 ਸਿੱਖ ਫੌਜੀਆਂ ਨੇ ਸਾਰਾਗੜ੍ਹੀ ਚੌਂਕੀ, ਜੋ ਹੁਣ ਪਾਕਿਸਤਾਨ ਵਿੱਚ ਹੈ, ਦੀ ਰੱਖਿਆ ਕਰਦਿਆਂ ਆਖਰੀ ਸਾਹ ਤੱਕ ਲੜਾਈ ਲੜਦੇ ਰਹੇ। ਇਹਨਾਂ ਸਾਰਿਆਂ ਨੇ ਦੇਸ਼ ਅਤੇ ਫਰਜ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਵਿਸ਼ਵ ਵਿੱਚ ਇਹ ਲੜਾਈ ਪ੍ਰਸਿੱਧ ਸੀ। ਇਹ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਮਹਾਨ ਲਾਸਟ ਸਟੈਂਡ, ਆਖਰੀ ਦਮ ਤੱਕ ਲੜਨ ਦੀਆਂ ਲੜਾਈਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਉਸ ਸਮੇਂ ਬ੍ਰਿਟਿਸ਼ ਪਾਰਲੀਮੈਂਟ ਨੇ ਇਹਨਾਂ ਸ਼ਹੀਦਾਂ ਦੇ ਸਨਮਾਨ ਵਿੱਚ ਖੜੇ ਹੋ ਕੇ ਸ਼ਰਧਾਂਜਲੀ ਦਿੱਤੀ ਸੀ। ਜੇ ਸਾਰਾਗੜ੍ਹੀ ਦਿਵਸ ਦੇ ਬਾਰੇ ਗੱਲ ਕਰੀਏ ਤਾਂ ਹਰ ਸਾਲ 12 ਸਤੰਬਰ ਨੂੰ ਭਾਰਤੀ ਫੌਜ ਦੀ ਸਿੱਖ ਰੈਜੀਮੈਂਟ ਅਤੇ ਪੂਰੀ ਦੁਨੀਆ ਵਿੱਚ ਸਿੱਖ ਭਾਈਚਾਰਾ ਇਸ ਨੂੰ ਸਾਰਾਗੜ੍ਹੀ ਦਿਵਸ ਵਜੋਂ ਮਨਾਉਂਦਾ ਹੈ। ਪੰਜਾਬ ਸਰਕਾਰ ਵੱਲੋਂ ਵੀ ਇਸ ਦਿਨ ਸਰਕਾਰੀ ਛੁੱਟੀ ਕੀਤੀ ਜਾਂਦੀ ਹੈ। ਕੁਝ ਹੋਰ ਇਤਿਹਾਸਿਕ ਘਟਨਾਵਾਂ ਬਾਰੇ ਜੇ ਥੋੜ੍ਹੀ ਚਰਚਾ ਕਰੀਏ ਤਾਂ 12 ਸਤੰਬਰ ਮਾਸਟਰ ਤਾਰਾ ਸਿੰਘ ਦਾ ਅਸਤੀਫਾ 1940 12 ਸਤੰਬਰ 1940 ਨੂੰ ਪ੍ਰਮੁੱਖ ਸਿੱਖ ਆਗੂ ਮਾਸਟਰ ਤਾਰਾ ਸਿੰਘ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨਾਲ ਮਤਭੇਦ ਕਰਨਾ ਕਾਰਨ ਕਰਕੇ ਅਸਤੀਫਾ ਦੇ ਦਿੱਤਾ ਸੀ।

ਬਿੰਦਰ ਕਰਨਾਟਕ ਸਿੱਖ ਕਤਲੇਆਮ 1988 12 ਸਤੰਬਰ 1988 ਨੂੰ ਕਰਨਾਟਕ ਦੇ ਬਿੰਦਰ ਵਿਖੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਸਿੱਖ ਵਿਦਿਆਰਥੀਆਂ 'ਤੇ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਕਈ ਨਿਰਦੋਸ਼ ਸਿੱਖ ਵਿਦਿਆਰਥੀ ਸ਼ਹੀਦ ਹੋ ਗਏ ਸਨ।

ਇਹ ਸੀ ਜਾਣਕਾਰੀ ਅੱਜ ਦੇ ਦਿਨ ਦੀਆਂ ਕੁਝ ਇਤਿਹਾਸਿਕ ਗੱਲਾਂ ਤੇ ਘਟਨਾਵਾਂ ਦੀ। ਜੋ ਕਿ 12 ਸਤੰਬਰ ਨੂੰ ਵਾਪਰੀਆਂ ਸਨ।

0: ਪੁਲਿਸ
1: ਮਿਸ ਸੀਮਾ
0: ਹਾਂਜੀ
1: ਹੁਣੇ ਪੁਲਿਸ ਥਾਣੇ ਆਓ ਰੁਕੋ ਨਹੀਂ ਤਾਂ ਘਰ ਆ ਜਾਵਾਂਗੇ ਹਾਂ
0: ਕਿਉਂ ਪਰ ਮੈਂ
1: ਇਕੱਲੇ ਦੂਜੇ ਕਮਰੇ ਵਿੱਚ ਆਓ ਤੁਹਾਡਾ ਬੇਟਾ ਸਾਡੀ ਹਿਰਾਸਤ ਵਿੱਚ ਹੈ ਅਤੇ ਤੁਸੀਂ ਡਿਜੀਟਲ ਅਰੈਸਟ ਵਿੱਚ ਹੋ
0: ਡਿਜੀਟਲ ਅਰੈਸਟ
1: 1,00,000 ਦਿਓ ਬਚ ਜਾਓਗੇ
0: ਇੰਨੇ ਪੈਸੇ
1: ਅੱਛਾ ਠੀਕ ਹੈ ਇੱਕ ਲਿੰਕ ਭੇਜਿਆ ਹੁਣੇ ਪ੍ਰੋਸੈਸਿੰਗ ਲਈ 30,000 ਦਿਓ ਨਹੀਂ ਤਾਂ ਬੇਟਾ ਜੇਲ੍ਹ ਜਾਵੇਗਾ
0: ਜੇਲ੍ਹ ਤਾਂ ਤੂੰ ਜਾਵੇਂਗਾ ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ
1: ਓਏ
0: ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ ਇਹ ਸਭ ਫਰਾਡ ਹੈ ਇਸ ਲਈ ਘਬਰਾਓ ਨਾ ਪੁਲਿਸ ਬੈਂਕ RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ
2: ਹੈਲੋ ਮੰਮਾ
0: ਹਾਈ
3: RBI ਕਹਿੰਦਾ ਹੈ
0: ਜਾਣਕਾਰ ਬਣੋ ਸੁਚੇਤ ਰਹੋ
4: महंगाई महंगाई इस महंगाई में सुकून से कौन सो पाएगा
5: वही जो स्लीप वेल स्टोर से मैट्रेसेस खरीद कर लाएगा क्योंकि स्लीप वेल में चल रहा है ग्रेट स्लीप वेल फेस्टिवल जहां आपको मिलेगा फ्लैट 21% से 100% तक का डिस्काउंट विजिट द नियरेस्ट स्लीप वेल स्टोर टुडे

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 12 ਸਤੰਬਰ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: महंगाई महंगाई, इस महंगाई में सुकून से कौन सो पाएगा?
1: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
2: ਜੀ ਸਰੋਤਿਓ, ਮੈਨੂੰ ਪਤਾ ਹੈ ਕਿ ਤੁਹਾਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ ਮਾਰਨਿੰਗ ਕੁਇਜ਼ ਦਾ। ਸੋ ਜੀ, ਸਿਲਸਿਲਾ ਸ਼ੁਰੂ ਕਰਦੇ ਹਾਂ ਮਾਰਨਿੰਗ ਕੁਇਜ਼ ਦਾ। ਲਓ ਜੀ, ਚੱਕ ਲਓ ਫਿਰ ਆਪਣਾ ਮੋਬਾਈਲ ਨੰਬਰ, ਮੋਬਾਈਲ ਜਿਸ ਵਿੱਚ ਤੁਸੀਂ ਡਾਇਲ ਕਰੋਗੇ 0164-2240-331। ਅਤੇ ਤੁਸੀਂ ਦੇਣਾ ਹੈ ਮੇਰੇ ਦੋ ਆਸਾਨ ਸਵਾਲਾਂ ਦਾ ਜਵਾਬ, ਅਤੇ ਜਵਾਬ ਦੇ ਕੇ ਤੁਸੀਂ ਵਿਜੇਤਾ ਵੀ ਬਣ ਸਕਦੇ ਹੋ। ਸੋ ਜੀ, ਮੈਂ ਵੀ ਬੜੀ ਬੇਸਬਰੀ ਨਾਲ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਕਿ ਤੁਸੀਂ ਕਦੋਂ 0164-2240-331 ਨੰਬਰ ਡਾਇਲ ਕਰੋਗੇ।

0: ਲਓ ਜੀ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਅਤੇ 0164-2340-331 ਨੰਬਰ ਡਾਇਲ ਕਰ ਚੁੱਕੇ ਨੇ। ਦੇਖਦੇ ਹਾਂ ਜੀ ਸਾਡੇ ਪਹਿਲੇ ਸਰੋਤਾ ਕੌਣ ਅਤੇ ਕਿੱਥੋਂ ਜੁੜੇ ਨੇ।
1: ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਮ। ਹੈਲੋ
2: ਹੈਲੋ,
1: ਹਾਂਜੀ
2: ਹਾਂਜੀ ਮੈਮ, ਬੋਲ ਰਹੇ ਹੋ? ਹੈਲੋ
1: ਹੈਲੋ
2: ਹੈਲੋ,
1: ਹਾਂਜੀ ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਮ ਮੈਂ ਸੁਮਨਪ੍ਰੀਤ ਮਾਨਸਾ ਤੋਂ।
1: ਸੁਮਨਪ੍ਰੀਤ ਮਾਨਸਾ ਤੋਂ ਸਾਡੇ ਪਹਿਲੇ ਕਾਲਰ ਜੁੜ ਚੁੱਕੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ।
2: ਹਾਂਜੀ ਹੈਲੋ,
1: ਹੈਲੋ,
2: ਹਾਂਜੀ ਮੈਮ ਬੋਲ ਰਹੇ ਹਾਂ।
1: ਹੈਲੋ
2: ਹੈਲੋ ਹੈਲੋ,
1: ਹਾਂਜੀ ਆਵਾਜ਼ ਆ ਰਹੀ ਹੈ ਤੁਹਾਨੂੰ?
2: ਹਾਂਜੀ ਮੈਮ ਆ ਰਹੀ ਆ।
1: ਤੇ ਮੈਂ ਤੁਹਾਨੂੰ ਪਹਿਲਾ ਸਵਾਲ ਪੁੱਛਣ ਲੱਗੀ ਆ, ਤਿਆਰ ਹੋ ਤੁਸੀਂ?
2: ਹਾਂਜੀ
1: ਠੀਕ ਹੈ। ਤੇ ਤੁਸੀਂ ਕੀ ਕਰਦੇ ਹੋ ਵੈਸੇ?
2: ਮੈਮ ਪੰਜਾਬ ਸਟੇਟ ਐਗਜ਼ਾਮ ਦੀ ਤਿਆਰੀ ਕਰਦੇ ਆ।
1: ਬਹੁਤ ਅੱਛੇ ਜੀ, ਬਹੁਤ ਅੱਛੇ, ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਰਹਿਣਗੀਆਂ ਜੀ ਸਦਾ। ਤੇ ਮੈਂ ਤਾਂ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਜਿੱਤਣ ਦੀ ਵੀ ਪਹਿਲਾਂ ਹੀ ਵਧਾਈ ਦੇ ਦਿੰਨੀ ਆ ਕਿ ਤੁਸੀਂ ਚਲੋ ਤਿਆਰੀ ਕਰਦੇ ਆ, ਤੁਹਾਡੇ ਧਿਆਨ ਚ ਹੋਣਗੇ ਹਨਾ ਸਾਰੇ ਜਿੰਨੇ ਵੀ ਤੁਸੀਂ ਪੜ੍ਹਦੇ ਹੋ ਕੁਸ਼ਚਨ
2: ਹਾਂਜੀ ਹਾਂਜੀ
1: ਜੀ। ਤਾਂ ਤਿਆਰ ਹੋ ਤੁਸੀਂ?
2: ਹਾਂਜੀ
1: ਜੀ। ਮੇਰਾ ਪਹਿਲਾ ਸਵਾਲ ਹੈ ਜੀ,
2: ਹਾਂਜੀ,
1: ਐਪਲ ਦੀ ਨਵੀਂ CEO ਦਾ ਨਾਮ ਦੱਸੋ।
2: ਮੈਮ ਟਰਨਸਟਿਕ ਮੈਮ ਪੂਰਾ ਨਾਮ
1: ਜੀ
2: ਜੌਨ ਟਰਨਸ ਮੈਮ, ਟਰਨਸ ਤਾਂ ਮੈਨੂੰ ਯਾਦ ਸੀ, ਮੂਹਰੇ ਥੋੜਾ ਜਿਹਾ ਭੁੱਲ ਗਈ ਸੀ, ਜੌਨ ਟਰਨਸ।
1: ਹੈਲੋ
2: ਹੈਲੋ, ਜੌਨ ਟਰਨਸ,
1: ਹੈਲੋ
2: ਜੌਨ ਟਰਨਸ ਮੈਮ,
1: ਜੌਨ
2: ਟਰਨਸ, ਹੈਲੋ।
1: ਹਾਂਜੀ ਹਾਂਜੀ, ਜੌਨ
2: ਟਰਨਸ ਮੈਮ, ਟਰਨਸ।
1: ਠੀਕ ਹੈ ਜੀ, ਠੀਕ ਹੈ, ਤੁਹਾਡਾ ਉੱਤਰ ਸਹੀ ਹੋ ਚੁੱਕਿਆ। ਤੇ ਇੱਕ ਦੂਜਾ ਸਵਾਲ ਹੋਰ ਆ ਰਿਹਾ ਜੀ, ਉਸ ਲਈ ਤੁਸੀਂ ਤਿਆਰ ਹੋ?
2: ਹਾਂਜੀ ਹਾਂਜੀ
1: ਠੀਕ ਹੈ ਜੀ। ਅਗਲਾ ਸਵਾਲ ਹੈਗਾ ਜੀ ਤੁਹਾਡਾ, ਵਟਸਐਪ ਦਾ ਨਵਾਂ CEO ਕੌਣ ਹੈ?
2: ਕੁਨਾਲ ਸ਼ਾਹ।
1: ਵਾਹ ਜੀ ਵਾਹ, ਵਾਹ ਜੀ ਵਾਹ, ਤਾੜੀਆਂ ਜੀ ਤਾੜੀਆਂ, ਤੁਸੀਂ ਸਾਡੇ ਪਹਿਲੇ ਕਾਲਰ ਤੇ ਪਹਿਲੇ ਹੀ ਵਿਜੇਤਾ ਬਣ ਚੁੱਕੇ ਹੋ।
2: ਥੈਂਕ ਯੂ ਮੈਮ,
1: ਬਹੁਤ ਬਹੁਤ ਸ਼ੁਭ ਕਾਮਨਾ ਜੀ, ਕਾਮਨਾਵਾਂ ਸਾਡੇ ਵੱਲੋਂ। ਤੇ ਤੁਸੀਂ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰੋ ਜੀ, ਸਾਡੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ ਨੇ।
2: ਥੈਂਕ ਯੂ ਮੈਮ,
1: ਸ਼ੁਕਰੀਆ ਜੀ ਕਾਲ ਕਰਨ ਲਈ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
2: ਓਕੇ ਮੈਮ
1: ਜੀ।

0: ਮਾਂ ਨੇ ਪੁੱਤ ਤੋਰਿਆ ਸੀ ਤਿਰੰਗੇ ਦੀ ਛਾਂ ਹੇਠ, ਪਰ ਉਹ ਮੁੜਿਆ ਨਹੀਂ, ਤਿਰੰਗੇ ਵਿੱਚ ਸਮਾ ਕੇ ਆ ਗਿਆ। ਇਸ ਐਤਵਾਰ ਜਾਣੀ ਕਿ 13 ਸਤੰਬਰ 2026 ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋ ਗੱਲ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੇ, ਜੋ ਕਿ ਆਧਾਰਿਤ ਹੋਵੇਗਾ ਸੂਬੇਦਾਰ ਜੋਗਿੰਦਰ ਸਿੰਘ ਦੀ ਅਮਰ ਗਾਥਾ। ਪੇਸ਼ ਕਰਾਂਗਾ ਮੈਂ ਕੁਲਜੀਤ ਚਹਿਲ।
1: ਜਾਂ ਤੋਂ ਵੱਧ ਸਾਨੂੰ ਪਿਆਰੀ ਸਾਡੀ ਧਰਤੀ ਮਾਂ।
0: ਸੋ ਸੁਣਨਾ ਨਾ ਭੁੱਲਣਾ ਮਿਤੀ 13 ਸਤੰਬਰ ਸ਼ਾਮ 5:30 ਵਜੇ ਸਿਲਸਿਲਾ ਰਾਖੇ

ਦੇ ਤਹਿਤ ਸੁਖਮਾਨ ਸਿੰਘ ਅਤੇ ਅਮਨਦੀਪ ਕੌਰ ਪਹੁੰਚੇ ਨੇ ਪਿੰਡ ਕੋਟਲੀ ਅਤੇ ਤੁਸੀਂ ਜਾਣੋਗੇ ਇਸ ਪਿੰਡ ਦੇ ਬਾਰੇ। ਮਿਤੀ 13 ਸਤੰਬਰ ਦਿਨ ਐਤਵਾਰ ਦੁਪਹਿਰ 2:30 ਵਜੇ।

0: ਲਓ ਜੀ 0164-2240-341 ਨੰਬਰ ਡਾਇਲ ਹੋ ਚੁੱਕਾ ਹੈ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ।
1: ਹੈਲੋ।
2: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਮੈਮ, ਗੁੱਡ ਮਾਰਨਿੰਗ।
1: ਵੈਰੀ ਗੁੱਡ ਮਾਰਨਿੰਗ ਜੀ, ਕੌਣ ਤੇ ਕਿੱਥੋਂ ਗੱਲ ਕਰਦੇ ਹੋ?
2: ਜੀ ਮਾਈਸੈਲਫ ਸੁਖਜਿੰਦਰ ਸਿੰਘ, ਪਿੰਡ ਨਈਆ ਵਾਲਾ।
1: ਸੁਖਜਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਿਲਸਿਲਾ ਮਾਰਨਿੰਗ ਕੁਇਜ਼ ਵਿੱਚ।
2: ਸ਼ੁਕਰੀਆ
1: ਜੀ, ਤੁਹਾਨੂੰ ਇਸ ਪ੍ਰੋਗਰਾਮ ਬਾਰੇ ਕੁਛ ਜਾਣਕਾਰੀ ਹੈ ਜੀ?
2: ਹਾਂਜੀ ਹਾਂਜੀ ਮੈਮ, ਇੱਥੇ ਦੋ ਸਵਾਲ ਪੁੱਛੇ ਜਾਂਦੇ ਨੇ, ਅਗਰ ਸਹੀ ਜਵਾਬ ਦਿੱਤੇ ਜਾਂਦੇ ਤਾਂ ਵਿਨਰ ਘੋਸ਼ਿਤ ਹੁੰਦੇ ਆ ਜੀ, ਤੇ ਉਸ ਤੋਂ ਇਲਾਵਾ ਉਸ ਤੋਂ ਬਾਅਦ ਫਿਰ ਤੁਹਾਡਾ ਕੋਈ ਤੁਸੀਂ ਤੁਹਾਡੇ ਦੁਆਰਾ ਕੋਈ ਇਨਾਮ ਦਿੱਤਾ ਜਾਂਦਾ ਜੀ। ਪਹਿਲਾਂ ਕਾਫੀ ਜੁੜਦਾ ਹੁੰਦਾ ਸੀ ਇਸ ਪ੍ਰੋਗਰਾਮ ਨਾਲ
1: ਜੀ, ਪਹਿਲਾਂ ਦਿੱਤਾ ਜਾਂਦਾ ਸੀ, ਪਰ ਇਸ ਮਤਲਬ ਹੁਣ ਤਾਂ ਅਸੀਂ ਹੌਸਲਾ ਅਫਜ਼ਾਈ ਕਰਦੇ ਆ ਤੇ ਤੁਸੀਂ ਹੌਸਲਾ ਅਫਜ਼ਾਈ ਅਸੀਂ ਹਮੇਸ਼ਾ ਕਰਦੇ ਰਵਾਂਗੇ। ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਤੇ ਰੱਬ ਤੁਹਾਨੂੰ ਬੁਲੰਦੀਆਂ ਤੇ ਲੈ ਕੇ ਜਾਵੇ। ਤੇ ਤੁਸੀਂ ਤਿਆਰ ਹੋ ਜੀ ਸਵਾਲਾਂ ਲਈ ਫਿਰ?
2: ਹਾਂਜੀ ਹਾਂਜੀ ਮੈਮ
1: ਜੀ, ਤੁਹਾਡਾ ਪਹਿਲਾ ਸਵਾਲ ਆ ਰਿਹਾ ਜੀ।
2: ਹਾਂਜੀ,
1: ਰੱਖਿਆ ਅਭਿਆਸ ਵੀਰ ਗਾਰਡੀਅਨ 2026 ਵਿੱਚ ਕਿਹੜੀਆਂ ਕਿਹੜੀਆਂ ਸੇਵਾਵਾਂ ਵਿਚਕਾਰ ਆਯੋਜਿਤ ਕੀਤਾ ਗਿਆ ਜਾ ਰਿਹਾ ਹੈ?
2: ਮੈਮ ਦੁਬਾਰਾ ਰਿਪੀਟ ਕਰ ਦੋ ਸਵਾਲ ਜੀ।
1: ਰੱਖਿਆ ਅਭਿਆਸ ਵੀਰ ਗਾਰਡੀਅਨ 2026 ਦੀਆਂ ਕਿਹੜੀਆਂ ਕਿਹੜੀਆਂ ਸੇਵਾਵਾਂ ਵਿਚਕਾਰ ਆਯੋਜਿਤ ਕੀਤਾ ਜਾ ਰਿਹਾ ਹੈ? ਤੁਸੀਂ ਦੋ ਦੇਸ਼ਾਂ ਦੇ ਨਾਂ ਲੈਣੇ ਆ ਜੀ।
2: ਜੀ ਦੇਸ਼ਾਂ ਦੇ ਵਿੱਚ ਇਹ ਕੀਤਾ ਜਾ ਰਿਹਾ ਹੈ?
1: ਜੀ ਜੀ ਜੀ
2: ਨਹੀਂ ਮੈਮ, ਇਹਦੇ ਬਾਰੇ ਨਹੀਂ ਜਾਣਕਾਰੀ।
1: ਚਲੋ ਕੋਈ ਗੱਲ ਨਹੀਂ ਜੀ, ਤੁਸੀਂ ਕਾਲ ਕੀਤੀ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਜੀ, ਤੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਾਡੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ ਨੇ। ਤੇ ਅਸੀਂ ਇਹ ਵੀ ਤੁਹਾਨੂੰ ਕਹਾਂਗੇ ਕਿ ਤੁਸੀਂ ਅਗਲੀ ਵਾਰ ਫੇਰ ਤੋਂ ਟਰਾਈ ਕਰਿਓ ਤੇ ਇਸ ਪ੍ਰੋਗਰਾਮ ਵਿੱਚ ਵਿਜੇਤਾ ਜ਼ਰੂਰ ਬਣ ਕੇ ਜਾਇਓ ਜੀ।
2: ਜੀ ਸ਼ੁਕਰੀਆ
1: ਜੀ ਕਾਲ ਕਰਨ ਲਈ।

0: ਲਓ ਜੀ 0164-2240-331 ਨੰਬਰ ਡਾਇਲ ਹੋ ਚੁੱਕਾ ਹੈ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ।
1: ਹੈਲੋ।
2: ਹੈਲੋ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਜੀ ਰਾਮਧਾਰੀ ਅਮਨ ਨਾਲ ਗੱਲ ਕਰ ਰਹੇ ਹਿਸਾਰ ਹਰਿਆਣਾ ਤੋਂ।
1: ਰਾਮਧਾਰੀ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ
2: ਧੰਨਵਾਦ
1: ਪ੍ਰੋਗਰਾਮ ਦੇ ਤਹਿਤ। ਮੈਨੂੰ ਪਤਾ ਤੁਸੀਂ ਹਮੇਸ਼ਾ ਹੀ ਇਸ ਪ੍ਰੋਗਰਾਮ ਵਿੱਚ ਕਾਲ ਕਰਦੇ ਹੋ ਤੇ ਵਿਜੇਤਾ ਵੀ ਬਣ ਕੇ ਜਾਂਦੇ ਹੋ
2: ਜੀ, ਕੋਸ਼ਿਸ਼ ਰਹਿੰਦੀ ਹੈ।
1: ਤੇ ਇਸ ਵਾਰ ਵੀ ਤੁਹਾਡੀਆਂ ਸਾਡੀਆਂ ਸ਼ੁਭ ਇਸ਼ਾਵਾਂ ਤੁਹਾਡੇ ਨਾਲ ਨੇ ਤੇ ਤੁਸੀਂ ਵਿਜੇਤਾ ਜ਼ਰੂਰ ਬਣੋਗੇ।
2: ਜੀ
1: ਲਓ ਜੀ, ਫਿਰ ਤਿਆਰ ਹੋ ਤੁਸੀਂ?
2: ਜੀ ਬਿਲਕੁਲ
1: ਜੀ, ਤੁਹਾਡਾ ਸਵਾਲ ਹੈ ਜੀ, ਸਵੱਛ ਵਾਯੂ ਸਰਵੇਖਣ 2026 ਵਿੱਚ ਕਿਹੜਾ ਸ਼ਹਿਰ ਪਹਿਲੇ ਨੰਬਰ ਤੇ ਆਇਆ ਹੈ ਜਿਸ ਦੀ ਹਵਾ ਸਾਫ ਹੈ?
2: ਗੁਜਰਾਤ ਦਾ ਸੂਰਤ।
1: ਨਹੀਂ ਜੀ, ਗਲਤ ਹੋ ਗਿਆ ਤੁਹਾਡਾ ਪਹਿਲਾ
2: ਜੀ। ਇੰਦੌਰ ਹੈਗਾ।
1: ਨਹੀਂ ਜੀ, ਨਹੀਂ ਨਹੀਂ ਜੀ।
2: ਥੈਂਕ ਯੂ, ਥੈਂਕ ਯੂ।
1: ਕੋਈ ਗੱਲ ਨੀ, ਮੈਂ ਤੁਹਾਨੂੰ ਇਸ ਦਾ ਉੱਤਰ

ਜਿਹੜੇ ਮੈਂ ਸਵਾਲ ਪੁੱਛੇ ਸਨ ਉਹਨਾਂ ਦੇ ਮੈਂ ਤੁਹਾਨੂੰ ਆਨਸਰ ਦੇ ਦਵਾਂ। ਦੋ ਦੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਸਹੀ ਜਵਾਬ ਦਿੱਤੇ ਸਨ ਜਿਹੜੇ ਸਾਡੇ ਨਾਲ ਪਹਿਲੇ ਜੁੜੇ ਸਨ, ਅਤੇ ਜਿਹੜਾ ਦੂਸਰਾ ਸੀ ਉਹ ਉਹਨਾਂ ਨੇ ਗਲਤ ਦਿੱਤਾ ਸੀ ਉੱਤਰ। ਅਤੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਰੱਖਿਆ ਅਭਿਆਸ ਵੀਰ ਗਾਰਡੀਅਨ 2026 ਦੀਆਂ ਕਿਹੜੀਆਂ ਕਿਹੜੀਆਂ ਸੇਵਾਵਾਂ ਵਿਚਕਾਰ ਆਯੋਜਿਤ ਕੀਤਾ ਜਾ ਰਿਹਾ ਹੈ। ਇਹਦਾ ਸਹੀ ਉੱਤਰ ਹੈ ਜੀ, ਇੰਡੀਆ ਅਤੇ ਜਾਪਾਨ ਦੀ ਸੇਨਾ ਵਿਚਕਾਰ। ਅਤੇ ਦੂਜਾ ਜਿਹੜਾ ਮੈਂ ਹੁਣ ਤੁਹਾਨੂੰ ਇਹਨਾਂ ਨੂੰ ਪ੍ਰਸ਼ਨ ਪੁੱਛਿਆ ਸੀ ਇਹਦਾ ਵੀ ਉੱਤਰ ਤੁਹਾਨੂੰ ਦੇ ਦਿੰਦੇ ਹਾਂ ਜੀ। ਇਹਦਾ ਪ੍ਰਸ਼ਨ ਹੈ ਜੀ, ਸਵੱਛ ਵਾਯੂ ਸਰਵੇਖਣ 2026 ਵਿੱਚ ਕਿਹੜਾ ਸ਼ਹਿਰ ਪਹਿਲੇ ਨੰਬਰ 'ਤੇ ਆਇਆ ਹੈ ਜਿਸ ਦੀ ਹਵਾ ਸਾਫ਼ ਹੈ? ਇਸਦਾ ਸਹੀ ਉੱਤਰ ਹੈ ਜੀ ਲਖਨਊ।

0: ਲਓ ਜੀ 0164-242-3131 ਨੰਬਰ ਡਾਇਲ ਹੋ ਚੁੱਕਿਆ ਹੈ। ਦੇਖਦੇ ਹਾਂ ਜੀ ਅਗਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ।
1: ਹੈਲੋ,
2: ਹਾਂਜੀ,
1: ਹਾਂਜੀ, ਸਤਿ ਸ਼੍ਰੀ
2: ਦਿਵਯ
1: ਅਕਾਲ
2: ਸਿੰਘ
1: ਜੀ।
2: ਸਰਸਾ।
1: ਜੀ ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ?
2: ਸਤਿ ਸ਼੍ਰੀ ਅਕਾਲ ਜੀ, ਮੈਂ ਜੰਗੀਰ ਸਿੰਘ, ਜ਼ਿਲ੍ਹਾ ਸਰਸਾ, ਹਰਿਆਣੇ ਤੋਂ ਬੋਲਾਂ।
1: ਜੰਗੀਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਤਹਿਤ, ਤੇ ਤੁਹਾਨੂੰ ਇਸ ਪ੍ਰੋਗਰਾਮ ਬਾਰੇ ਪਤਾ ਜੀ, ਜਾਣਕਾਰੀ ਹੈ?
2: ਹਾਂ, ਜਾਣਕਾਰੀ ਹੈ ਜੀ।
1: ਜੀ ਜੀ ਤੇ ਤੁਸੀਂ ਦੋ ਸਵਾਲਾਂ ਦੇ ਸਹੀ ਜਵਾਬ ਦੇਣੇ ਨੇ ਤੇ ਤੁਸੀਂ ਵਿਨਰ ਬਣ ਜਾਣਾ, ਵਿਜੇਤਾ ਬਣ ਜਾਣਾ। ਤੇ ਤਿਆਰ ਹੋ ਤੁਸੀਂ?
2: ਹਾਂ, ਪੁੱਛੋ ਜੀ।
1: ਜੀ
2: ਅੱਛਾ, ਇੱਕ ਗੱਲ ਹੋਰ ਵੀ ਦੱਸਣਾ, ਤੁਸੀਂ ਨਾ ਇਨਾਮ ਰੱਖਿਆ ਕਰੋ ਅੱਗੇ, ਪਹਿਲਾਂ ਰੇਡੀਓ ਤੁਸੀਂ ਇਨਾਮ ਮਨ ਕਰਦੇ, ਵੈਸੇ ਪੁੱਛ ਲੈਂਦੇ ਹੋ, ਇਨਾਮ ਦਿੱਤਾ ਕਰੋ।
1: ਕੋਈ ਨਹੀਂ ਜੀ, ਤੁਸੀਂ ਇਸ ਬਾਰੇ ਤੁਸੀਂ ਸਰੋਤਾ ਮੰਚ ਵਿੱਚ ਗੱਲ ਕਰ ਸਕਦੇ ਹੋ।
2: ਚਲੋ, ਗੱਲ ਸਾਡੀ ਉਹ ਵੀ ਠੀਕ ਰਹੀ, ਤੁਸੀਂ ਦੱਸਦੇ ਆ ਜੇ,
1: ਤੁਸੀਂ ਖਤ ਰਾਹੀਂ ਆਪਣੇ ਸੁਝਾਅ ਦੇ ਸਕਦੇ ਹੋ ਜੀ ਉਸ ਪ੍ਰੋਗਰਾਮ ਦੇ ਵਿੱਚ।
2: ਚਲ ਠੀਕ ਹੈ,
1: ਠੀਕ ਹੈ ਜੀ। ਤੇ ਪ੍ਰਸ਼ਨ ਮੈਂ ਪੁੱਛਣ ਜਾ ਰਹੀ ਹਾਂ, ਤਿਆਰ ਹੋ ਜੀ ਤੁਸੀਂ?
2: ਹਾਂ, ਪੁੱਛੋ ਵੀ ਜਵਾਬ ਲੱਭਦੇ ਆ।
1: ਏਸ਼ੀਆ ਦੀ ਸਭ ਤੋਂ ਵੱਡੀ ਖੇਡ ਮੰਡੀ ਸਪੋਰਟਸ ਮਾਰਕੀਟ ਪੰਜਾਬ ਦੇ ਕਿਸ ਸ਼ਹਿਰ ਵਿੱਚ ਹੈ?
2: ਏਸ਼ੀਆ ਦੀ ਖੇਡ ਮੰਡੀ,
1: ਜੀ ਸਭ ਤੋਂ ਵੱਡੀ ਖੇਡ ਮੰਡੀ?
2: ਚੰਡੀਗੜ੍ਹ।
1: ਨਹੀਂ ਜੀ, ਮਾਫ ਕਰਨਾ, ਤੁਹਾਡਾ ਇਹ ਉੱਤਰ ਸਹੀ ਨਹੀਂ ਹੈਗਾ। ਤੇ ਤੁਸੀਂ ਕਾਲ ਕੀਤੀ ਇਸ ਲਈ,
2: ਖੇਡ ਮੰਡੀ, ਖੇਡ ਮੰਡੀ,
1: ਖੇਡ ਖੇਡ ਜੀ, ਖੇਡ
2: ਖੇਡਾਂ।
1: ਹਾਂਜੀ,
2: ਅੱਛਾ, ਮੈਂ ਖੇਡ ਮੰਡੀ, ਹਾਂ ਖੇਡ,
1: ਨਹੀਂ ਨਹੀਂ ਜੀ, ਖੇਡ ਮੰਡੀ ਤੇ
2: ਜਲੰਧਰ ਹੈ।
1: ਹਾਂ, ਖੇਡ ਮੰਡੀ ਜਲੰਧਰ ਆ, ਤੁਹਾਨੂੰ ਪਹਿਲਾਂ ਸਹੀ ਨਹੀਂ ਸੁਣਿਆ ਸੀ ਜੀ?
2: ਉਹ ਮੈਨੂੰ ਖੇਤ ਸਮਝਾ, ਖੇਤ ਖੇਤ ਮੰਡੀ ਆ, ਜਿਵੇਂ ਜ਼ਮੀਨਦਾਰ ਖੇਤਿਆਂ ਨਾ ਫਸਲ ਬਾਰੇ।
1: ਅੱਛਾ ਠੀਕ ਹੈ ਜੀ, ਚਲੋ ਮੰਨ ਲੈਨੇ ਆ ਵੀ
2: ਜਲੰਧਰ ਜਲੰਧਰ।
1: ਹਾਂਜੀ, ਜਲੰਧਰ ਤੁਹਾਡਾ ਬਿਲਕੁਲ ਸਹੀ ਉੱਤਰ ਆ, ਤੇ ਇਸ ਲਈ ਤੁਹਾਡੇ ਲਈ ਤਾੜੀਆਂ ਵੀ ਬਣਦੀਆਂ ਨੇ ਜੀ। ਤੇ ਅਗਲਾ ਸਵਾਲ ਤੁਹਾਨੂੰ ਪੁੱਛ ਲਈਏ ਜੀ ਫਿਰ?
2: ਪੁੱਛੋ ਪੁੱਛੋ
1: ਜੀ, ਅਗਲਾ ਸਵਾਲ ਤੁਹਾਡੇ ਲਈ ਆ ਰਿਹਾ।

0: ਤੁਸੀਂ ਇਸ ਵੀ ਇੰਨੀ ਦੂਰੋਂ ਜੁੜੇ ਹੋ ਤੇ ਸਾਡੇ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰੋਗਰਾਮ ਵੀ ਸੁਣਦੇ ਰਹਿੰਦੇ ਹੋ ਤੇ ਵਿਜੇਤਾ ਵੀ ਬਣ ਕੇ ਗਏ ਹੋ।
1: ਸਾਰੇ ਸੁਣਦੇ ਆ ਕਿ ਨਾ, ਰੇਂਜ ਵੀ ਘੱਟ ਆਉਂਦੀ, ਕਈ ਵਾਰੀ ਮੁਸ਼ਕਲ ਹੋ ਜਾਂਦੀ ਹੈ।
0: ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਤੇ ਤੁਹਾਨੂੰ ਵਧਾਈਆਂ ਜੀ ਦੁਬਾਰਾ ਫਿਰ ਤੋਂ।
1: ਧੰਨਵਾਦ, ਸ਼ੁਕਰੀਆ।

0: ਲਓ ਜੀ 0164-42-4341 ਨੰਬਰ ਡਾਇਲ ਹੋ ਚੁੱਕਾ ਹੈ। ਦੇਖਦੇ ਹਾਂ ਜੀ ਅਖੀਰਲੇ ਕਾਲਰ ਸਾਡੇ ਨਾਲ ਕੌਣ ਤੇ ਕਿੱਥੋਂ ਜੁੜੇ ਨੇ।
1: ਹੈਲੋ।
2: ਹਾਂ ਜੀ, ਸਤਿ ਸ਼੍ਰੀ ਅਕਾਲ ਜੀ।
1: ਹੈਲੋ
2: ਸਤਿ ਸ਼੍ਰੀ ਅਕਾਲ ਜੀ।
1: ਹੈਲੋ
2: ਸਤਿ ਸ਼੍ਰੀ ਅਕਾਲ ਜੀ। ਅਮਨਦੀਪ ਸਿੰਘ ਗੱਲ ਕਰ ਰਿਹਾ ਜੀ, ਪਿੰਡ ਹਠੂਰ, ਜ਼ਿਲ੍ਹਾ ਲੁਧਿਆਣਾ ਤੋਂ ਜੀ।
1: ਵਾਹ ਜੀ ਵਾਹ, ਜ਼ਿਲ੍ਹਾ ਲੁਧਿਆਣਾ ਤੋਂ ਜੁੜੇ ਹੋ ਤੁਸੀਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਇਸ ਪ੍ਰੋਗਰਾਮ ਦੇ ਤਹਿਤ।
2: ਜੀ ਬਹੁਤ ਸ਼ੁਕਰੀਆ, ਧੰਨਵਾਦ।
1: ਤੇ ਮੈਂ ਤੁਹਾਨੂੰ ਦੋ ਸਵਾਲਾਂ ਦੇ ਜਵਾਬ ਪੁੱਛਣੇ ਨੇ ਜੀ, ਤਿਆਰ ਹੋ ਤੁਸੀਂ?
2: ਹਾਂਜੀ ਹਾਂਜੀ ਮੈਮ, ਪੁੱਛੋ ਜੀ, ਜੇ ਆਉਂਦੇ ਹੋਏ ਜ਼ਰੂਰ ਦੇਵਾਂਗੇ ਜੀ।
1: ਜੀ, ਪਹਿਲਾ ਸਵਾਲ ਹੈ ਜੀ, ਭਾਰਤ ਇਸ ਵਾਰ 99ਵੇਂ ਬ੍ਰਿਕਸ ਸੰਮੇਲਨ ਦੀ ਹੋਸਟਿੰਗ ਕਰ ਰਿਹਾ ਹੈ।
2: ਅੱਛਾ ਜੀ, ਜਿਹੜਾ ਮੇਰੇ ਖਿਆਲ ਨਾਲ ਦਿੱਲੀ ਦੇ ਵਿੱਚ ਹੋ ਰਿਹਾ 12-13 ਤਰੀਕ ਨੂੰ, ਇਹ 18ਵਾਂ ਹੋ ਰਿਹਾ ਜੀ।
1: ਜੀ ਜੀ ਬਹੁਤ ਬਹੁਤ ਤੁਹਾਨੂੰ ਵਧਾਈਆਂ, ਤੁਸੀਂ ਵਧਾਈ ਦੇ ਪਾਤਰ ਹੋ, ਤੁਸੀਂ ਸਹੀ ਉੱਤਰ ਦਿੱਤਾ ਜੀ।
2: ਜੀ ਜੀ ਜੀ ਬਹੁਤ ਬਹੁਤ ਧੰਨਵਾਦ ਮੈਡਮ, ਅਗਲਾ ਵੀ ਪੁੱਛ ਲਓ ਫਿਰ, ਤਾੜੀਆਂ ਮਾਰ ਦਿਓ ਜੀ, ਸਹੀ ਹੋ ਗਿਆ।
1: ਜੀ ਜੀ ਜੀ ਤੇ ਅਗਲਾ ਸਵਾਲ ਵੀ ਇਸੇ ਨਾਲ ਹੀ ਰਲਦਾ ਮਿਲਦਾ ਮੈਂ ਤੁਹਾਨੂੰ ਪੁੱਛਣ ਲੱਗੀ ਆ।
2: ਜੀ ਜੀ ਜੀ
1: ਬ੍ਰਿਕਸ ਸੰਗਠਨ ਵਿੱਚ ਹੁਣ ਕੁੱਲ ਕਿੰਨੇ ਪੂਰਨ ਮੈਂਬਰ ਦੇਸ਼ ਸ਼ਾਮਿਲ ਹਨ ਜੀ?
2: ਅੱਛਾ, ਕੰਟਰੀਆਂ ਦੇ ਨਾਮ ਪੁੱਛਣੇ ਆ ਜਾਂ ਉਦਾਂ
1: ਤੁਸੀਂ
2: ਤੁਸੀਂ
1: ਇਕੱਲਾ
2: ਪੁੱਛਣੇ?
1: ਬਸ ਇਹ ਦੱਸ ਦਿਓ ਵੀ ਕਿੰਨੇ ਦੇਸ਼ ਸ਼ਾਮਿਲ ਆ ਜੀ ਉਹਦੇ ਵਿੱਚ?
2: ਪਹਿਲਾਂ ਤਾਂ ਮੈਡਮ ਇਹ ਚ ਮੇਰੇ ਖਿਆਲ ਨਾਲ 5 ਕੀ ਹੁੰਦੇ ਸੀਗੇ, ਹੁਣ 11 ਹੋ ਗਏ ਆ ਜੀ।
1: ਨਹੀਂ ਜੀ, ਤੁਸੀਂ ਮਿਸਟੇਕ ਕਰ ਦਿੱਤੀ ਹੈ, ਇਹਦੇ ਵਿੱਚ 11 ਨਹੀਂ ਹੈਗੇ ਜੀ।
2: ਅੱਛਾ ਜੀ,
1: ਹਾਂ ਚਲੋ ਕੋਈ
2: ਚਲੋ
1: ਗੱਲ ਨਹੀਂ,
2: ਮੈਡਮ ਤੁਸੀਂ ਦੱਸ ਦਿਓ ਜਿੰਨੇ ਹੋਏ ਹਨਾ ਜੀ।
1: ਹਾਂਜੀ ਹਾਂਜੀ, ਮੈਂ ਰੇਡੀਓ ਤੇ ਤੁਹਾਨੂੰ ਇਸ ਦਾ ਉੱਤਰ ਸਹੀ ਦੇ ਰਹੀ ਹਾਂ ਤੇ ਤੁਸੀਂ ਰੇਡੀਓ ਸੈੱਟ ਤੇ ਇਸ ਦਾ ਸਹੀ ਉੱਤਰ ਸੁਣੋ ਜੀ।
2: ਓਕੇ ਜੀ, ਧੰਨਵਾਦ ਜੀ ਮੈਡਮ,
1: ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ।
0: ਸੋ ਜੀ ਇਸ ਦਾ ਸਹੀ ਉੱਤਰ ਤੁਹਾਨੂੰ ਦੇ ਦਈਏ ਕਿ ਬ੍ਰਿਕਸ ਸੰਮੇਲਨ ਸੰਗਠਨ ਵਿੱਚ ਹੁਣ ਕੁੱਲ ਕਿੰਨੇ ਪੂਰਨ ਮੈਂਬਰ ਦੇਸ਼ ਸ਼ਾਮਿਲ ਹਨ? ਤਾਂ ਇਸ ਦਾ ਸਹੀ ਉੱਤਰ ਹੈ ਜੀ 9 ਮੈਂਬਰ ਦੇਸ਼ ਸ਼ਾਮਿਲ ਹਨ ਤੇ ਇਹਨਾਂ ਦੇ ਨਾਮ ਵੀ ਤੁਹਾਨੂੰ

ਦੱਸ ਦਈਏ ਜੀ, ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ, ਮਿਸਰ, ਇਜਿਪਟ, ਇਥੋਪੀਆ, ਈਰਾਨ ਅਤੇ ਸੰਯੁਕਤ ਅਰਬ ਅਮੀਰਾਤ।

ਸੋਜੀ, ਵੈਸੇ ਤਾਂ ਬਹੁਤ ਘੱਟ ਸਮਾਂ ਰਹਿ ਗਿਆ ਅਖਬਾਰੀ ਸੁਰਖੀਆਂ ਲਈ, ਤਾਂ ਫਿਰ ਵੀ ਅਸੀਂ ਜਾਂਦੇ ਜਾਂਦੇ ਤੁਹਾਨੂੰ ਦੱਸ ਦਈਏ ਕਿ ਅੱਜ ਦੀਆਂ ਅਖਬਾਰੀ ਸੁਰਖੀਆਂ ਦੇ ਵਿੱਚ ਕਿਹੜੀਆਂ ਖਬਰਾਂ ਸਾਂਝੀਆਂ ਕੀਤੀਆਂ ਹੋਈਆਂ ਨੇ ਜੀ। ਅਜੀਤ ਅਖਬਾਰ ਦੇ ਸਫ਼ੇ ਤੋਂ ਮੈਂ ਖਬਰ ਲੈਣ ਜਾ ਰਹੀ ਹਾਂ ਜੀ, ਜੋ ਕਿ ਮੁੱਖ ਸਫ਼ੇ ਤੇ ਲੱਗੀ ਹੋਈ ਹੈ। ਬ੍ਰਿਕਸ ਬਿਜ਼ਨਸ ਫੋਰਮ ਬ੍ਰਿਕਸ ਬਨਾਮ G7 ਤੇ ਰਿਹਾ ਕੇਂਦ੍ਰਿਤ। ਅਗਲੀ ਖਬਰ ਵੀ ਇਸੇ ਪੰਨੇ ਤੇ ਹੀ ਲੈ ਰਹੇ ਹਾਂ ਜੀ। ਭਾਰਤ ਰੂਸ ਵੱਲੋਂ 2030 ਤੱਕ ਦੁਵੱਲਾ ਵਪਾਰ 100 ਅਰਬ ਡਾਲਰ ਤੱਕ ਲਿਜਾਣ ਦਾ ਟੀਚਾ। ਮੋਦੀ ਅਤੇ ਪੁਤਿਨ ਦਰਮਿਆਨ ਦੁਵੱਲੀ ਗੱਲਬਾਤ, ਭਾਰਤੀ ਮਲਾਹਾਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ।

ਜੀ, ਅਗਲੀ ਖਬਰ ਅਸੀਂ ਸਥਾਨਕ ਪੰਨੇ ਤੋਂ ਲੈਣ ਜਾ ਰਹੇ ਹਾਂ ਜੀ। ਸਰਕਾਰ ਮੁਲਾਜ਼ਮਾਂ ਦਾ ਡੀਏ ਦੇਣ ਲਈ ਵਚਨਬੱਧ ਤੇ 4500 ਕਰੋੜ ਦੀ ਅਦਾਇਗੀ ਕਰ ਵੀ ਚੁੱਕੀ ਹੈ। ਇਹ ਕਹਿਣਾ ਹੈ ਜੀ ਹਰਪਾਲ ਸਿੰਘ ਚੀਮਾ ਦਾ। ਖਬਰ ਲੱਗੀ ਹੈ ਜੀ ਚੰਡੀਗੜ੍ਹ ਤੋਂ। ਭਾਜਪਾ ਦਾ ਨਾਰਾ ਨਸ਼ਾ ਮੁਕਤ ਕਰਵਾਉਣਾ ਸਾਰਾ ਤੇ ਨਾਰੇ ਤਹਿਤ ਕੱਢੀਆਂ ਜਾਣਗੀਆਂ 4 ਨਸ਼ਾ ਮੁਕਤ ਪੰਜਾਬ ਯਾਤਰਾਵਾਂ।

ਜੇ ਖੇਡ ਜਗਤ ਦੀ ਗੱਲ ਕਰੀਏ ਤਾਂ ਖਿਤਾਬ ਇਹ ਖਬਰ ਲੱਗੀ ਹੈ ਜੀ ਦੈਨਿਕ ਜਾਗਰਣ ਤੋਂ। ਖਿਤਾਬ ਕੇ ਲੀਏ ਭਿੜੇਗੀ ਸਭਾ ਲੇਕਾ ਰਿਬੀ ਨੀ ਰਿਬਾ ਕੀਨਾ, ਇਹ ਖਬਰ ਲੱਗੀ ਹੈ ਜੀ ਦੈਨਿਕ ਜਾਗਰਣ ਵਿੱਚ। छठे खिताब से एक कदम दूर पुरुष हॉकी टीम, एक खबर लगी है जी मौकी प्रोट तो।

ਇਹ ਸੀ ਸਾਡੀਆਂ ਅੱਜ ਦੀਆਂ ਅਖਬਾਰੀ ਸੁਰਖੀਆਂ। ਇਸ ਪ੍ਰੋਗਰਾਮ ਨੂੰ ਤਕਨੀਕੀ ਸਹਿਯੋਗ ਦੇ ਰਹੇ ਸਨ ਸਾਡੇ ਸਮੂਹ ਟੈਕਨੀਕਲ ਸਟਾਫ ਅਤੇ ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਅਤੇ ਇਸੇ ਪ੍ਰੋਗਰਾਮ ਦੇ ਮੈਨੂੰ ਕਰਮਜੀਤ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ।

0: Sorry.
1: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 8 ਵਜੇ ਰਿਲੇ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 ਰਿਲੇ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ।

0: ਵਪਾਰ ਦੇ ਨਿਰਵਿਘਨ ਪ੍ਰਵਾਹ ਨੂੰ ਬਣਾਈ ਰੱਖਣ ਲਈ ਸੁਰੱਖਿਅਤ ਸਮੁੰਦਰੀ ਮਾਰਗਾਂ, ਨਿਰਵਿਘਨ ਸਪਲਾਈ ਲੜੀ ਅਤੇ ਸਮੁੰਦਰੀ ਨਾਵਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਬ੍ਰਿਕਸ ਦੇਸ਼ਾਂ ਨੂੰ ਵਪਾਰਕ ਰੁਕਾਵਟਾਂ ਨੂੰ ਦੂਰ ਕਰਨ ਅਤੇ ਵਪਾਰਕ ਮੌਕਿਆਂ ਦਾ ਪਸਾਰ ਕਰਨ ਲਈ ਕੰਮ ਕਰਨ ਦੀ ਵੀ ਅਪੀਲ ਕੀਤੀ। ਪ੍ਰਧਾਨ ਮੰਤਰੀ ਕੱਲ੍ਹ ਸ਼ਾਮ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਬ੍ਰਿਕਸ ਬਿਜ਼ਨਸ ਫੋਰਮ ਸੈਸ਼ਨ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਅਤੇ ਨਾਵਿਕਾਂ ਦੀ ਸੁਰੱਖਿਆ ਦਾ ਪੱਕਾ ਸਮਰਥਕ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਵਿਸ਼ਵ ਵਪਾਰ ਦੀ ਸੁਚਾਰੂ ਆਵਾਜਾਈ ਲਈ ਸੁਰੱਖਿਅਤ ਸਮੁੰਦਰੀ ਮਾਰਗ ਬਹੁਤ ਜ਼ਰੂਰੀ ਨੇ।
1: ग्लोबल ट्रेड तभी आगे बढ़ सकता है जब सी लेन सिक्योर हो, सप्लाई रूट ओपन हो और सी फेरर सेफ हो, और इसलिए भारत फ्रीडम ऑफ नेविगेशन और सी फेरर की सेफ्टी का दृढ़ समर्थक है।
0: ਸ੍ਰੀ ਮੋਦੀ ਨੇ ਕਿਹਾ ਕਿ ਵੱਧ ਰਹੀਆਂ ਵਿਸ਼ਵ ਵਪਾਰਕ ਰੁਕਾਵਟਾਂ ਦਰਮਿਆਨ ਭਾਰਤ ਆਰਥਿਕ ਪੁਲ ਵਜੋਂ ਕੰਮ ਕਰ ਰਿਹਾ ਹੈ।
1: ਅੱਜ ਜਬ ਦੁਨੀਆ ਮੈਂ ਟ੍ਰੇਡ ਬੈਰੀਅਰ ਵੱਧ ਰਹੇ ਹੈ, भारत इकोनॉमिक ब्रिजेज बना रहा। 2014 के बाद से हमने दुनिया के करीब 40 कंट्रीज के साथ फ्री ट्रेड एग्रीमेंट्स किए हैं। ब्रिक्स में भी हमारी अप्रोच यही है कि बैरियर्स को कम करना और बिजनेसेस के लिए अवसर बढ़ाना।
0: ਪ੍ਰਧਾਨ ਮੰਤਰੀ ਨੇ ਬ੍ਰਿਕਸ ਦੇਸ਼ਾਂ ਨੂੰ ਵਿਸ਼ਵ ਪੱਧਰੀ ਨਵੀਨਤਾ ਅਤੇ ਹੱਲਾਂ ਲਈ ਉਭਰਦੇ ਕੇਂਦਰ ਵਜੋਂ ਦਰਸਾਇਆ। ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ ਦੀਆਂ ਪਹਿਲ ਕਦਮੀਆਂ ਤੋਂ ਲੈ ਕੇ ਅਤਿ ਆਧੁਨਿਕ ਤਕਨਾਲੋਜੀਆਂ ਤੱਕ ਕਈ ਖੇਤਰਾਂ ਵਿਚ ਨਵੇਂ ਮੌਕੇ ਪੈਦਾ ਹੋ ਰਹੇ ਨੇ। ਸ੍ਰੀ ਮੋਦੀ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਬ੍ਰਿਕਸ ਦੇਸ਼ ਹੁਣ ਵਿਸ਼ਵ ਦੀ ਆਬਾਦੀ ਦਾ 50%, ਵਿਸ਼ਵ GDP ਦਾ 40% ਅਤੇ ਵਿਸ਼ਵ ਵਪਾਰ ਦੇ 25% ਤੋਂ ਵੱਧ ਹਿੱਸੇ ਦੀ ਨੁਮਾਇੰਦਗੀ ਕਰਦੇ ਨੇ।
1: आज ब्रिक्स के देश विश्व की 50% पॉपुलेशन, 40% GDP और 25% से अधिक ट्रेड को रिप्रेजेंट करते हैं। इन वर्षों में जहां ग्लोबल GDP करीब 2.5 गुना हुई है, वहीं ब्रिक्स देशों की कंबाइंड GDP करीब 4.5 गुना हुई है। यानी ब्रिक्स की इकोनॉमिक स्ट्रेंथ दुनिया की तुलना में करीब 2 गुनी रफ्तार से बढ़ी है।
0: ਉੱਤਰ ਪ੍ਰਦੇਸ਼ ਵਿੱਚ ਹੜ੍ਹਾਂ ਦੀ ਵਿਗੜਦੀ ਹਾਲਤ ਦਰਮਿਆਨ ਰਾਜ ਸਰਕਾਰ ਨੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਰਾਹਤ ਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਨੇ। ਭਾਰੀ ਮੀਂਹ ਅਤੇ ਬੰਨਾਂ ਤੋਂ ਪਾਣੀ ਛੱਡੇ ਜਾਣ ਕਾਰਨ ਰਾਜ ਦੇ 25 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ। ਰਾਜ ਦੇ ਰਾਹਤ ਕਮਿਸ਼ਨਰ ਦਫ਼ਤਰ ਅਨੁਸਾਰ ਸਿਰਫ ਵੀਰਵਾਰ ਨੂੰ ਹੀ ਲਗਭਗ 8,000 ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ, ਜਿਸ ਨਾਲ ਕੁੱਲ ਬਚਾਏ ਗਏ ਲੋਕਾਂ ਦੀ ਗਿਣਤੀ ਲਗਭਗ 21,000 ਹੋ ਗਈ ਹੈ। ਇਸ ਸਮੇਂ ਲਗਭਗ 3,000 ਲੋਕ ਰਾਹਤ ਕੈਂਪਾਂ ਵਿੱਚ ਰਹਿ ਰਹੇ ਨੇ। ਹੜ੍ਹ ਦੌਰਾਨ ਬਿਮਾਰੀਆਂ ਫੈਲਣ ਦੇ ਖਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਸਰਗਰਮ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਕੁੱਲ 1,165 ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਨੇ। ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਵਿੱਚ ਅੱਜ ਭਾਰਤ ਦਾ ਦੱਖਣੀ ਕੋਰੀਆ ਨਾਲ ਮੁਕਾਬਲਾ ਹੋਏਗਾ। ਚੀਨ ਦੇ ਮੋਕੀ 'ਚ ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 9:45 ਸ਼ੁਰੂ ਹੋਏਗਾ। ਕੁਆਟਰ ਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 19-0 ਦੇ ਰਿਕਾਰਡ ਅੰਤਰ ਨਾਲ ਹਰਾਇਆ ਸੀ। ਭਾਰਤ 10 ਅੰਕਾਂ ਨਾਲ ਪੂਲ ਏ ਵਿੱਚ ਚੋਟੀ ਤੇ ਰਿਹਾ। ਦੂਜੇ ਸੈਮੀਫਾਈਨਲ ਵਿੱਚ ਮੇਜ਼ਬਾਨ ਚੀਨ ਦਾ ਮੁਕਾਬਲਾ ਜਾਪਾਨ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰੇ 12 ਵਜੇ ਸ਼ੁਰੂ ਹੋਏਗਾ। ਇਸ ਤੋਂ ਪਹਿਲਾਂ ਕੱਲ੍ਹ ਭਾਰਤੀ ਪੁਰਸ਼ ਟੀਮ ਨੇ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਇਸ ਟੂਰਨਾਮੈਂਟ ਦੇ ਫਾਈਨਲ 'ਚ ਜਗ੍ਹਾ ਬਣਾਈ। ਮਹਿਲਾ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ 'ਚ ਕੱਲ੍ਹ ਦੁਬਈ 'ਚ ਭਾਰਤ ਦਾ ਮੁਕਾਬਲਾ ਮੌਜੂਦਾ ਚੈਂਪੀਅਨ ਸ੍ਰੀਲੰਕਾ ਨਾਲ ਹੋਏਗਾ। ਸ੍ਰੀਲੰਕਾ ਨੇ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। 131 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸ੍ਰੀਲੰਕਾ ਦੀ ਟੀਮ ਨੇ 8 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਦੇ ਨੁਕਸਾਨ 'ਤੇ ਇਹ ਟੀਚਾ ਹਾਸਲ ਕਰ ਲਿਆ। ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਨ ਲਈ ਭੇਜੇ ਜਾਣ 'ਤੇ ਪਾਕਿਸਤਾਨੀ ਟੀਮ ਨੇ ਆਪਣੇ ਨਿਰਧਾਰਿਤ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ 'ਤੇ 130 ਦੌੜਾਂ ਬਣਾਈਆਂ। ਪਾਕਿਸਤਾਨ ਦੀ ਕਪਤਾਨ ਫਾਤਿਮਾ ਸਨਾ ਨੇ 47 ਦੌੜਾਂ ਦੀ ਪਾਰੀ ਖੇਡੀ ਤੇ 4 ਵਿਕਟਾਂ ਵੀ ਲਈਆਂ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੀ। ਫਾਤਿਮਾ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋ ਰਿਹਾ ਹੈ। 2 ਦਿਨਾਂ ਸੰਮੇਲਨ ਦੌਰਾਨ ਵਿਸ਼ਵ ਸ਼ਾਸਨ, ਵਪਾਰ ਤੇ ਨਿਵੇਸ਼ ਅਤੇ ਭੋਜਨ ਤੇ ਊਰਜਾ ਸੁਰੱਖਿਆ ਵਰਗੇ ਮੁੱਦਿਆਂ ਤੇ ਚਰਚਾ ਹੋਏਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਕਈ ਬ੍ਰਿਕਸ ਨੇਤਾਵਾਂ ਨਾਲ ਦਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਨੇ ਵਿਸ਼ਵ ਵਪਾਰ ਦੇ ਨਿਰਵਿਘਨ ਪ੍ਰਵਾਹ ਨੂੰ ਬਣਾਈ ਰੱਖਣ ਲਈ ਸੁਰੱਖਿਅਤ ਸਮੁੰਦਰੀ ਮਾਰਗਾਂ, ਨਿਰਵਿਘਨ ਸਪਲਾਈ ਲੜੀ ਅਤੇ ਸਮੁੰਦਰੀ ਨਾਵਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ ਹੈ। ਤੇ ਉੱਤਰ ਪ੍ਰਦੇਸ਼ ਦੇ 25 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ, ਰਾਹਤ ਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ 8:40 ਤੇ 26 ਸੈਕਿੰਡ ਦਾ ਹੋ ਰਿਹਾ ਹੈ। ਵੇੜਾ ਹੈ ਜੀ ਤੁਹਾਡਾ ਪਸੰਦੀਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਦਾ, ਜਿਸ ਦੇ ਤਹਿਤ ਸਿਲਸਿਲਾ ਹੋਏਗਾ ਦੇਸ਼ ਭਗਤੀ ਦੇ ਗੀਤ। ਸ਼ੁਰੂਆਤ ਕਰਦੇ ਹਾਂ ਇਸ ਦੇਸ਼ ਭਗਤੀ ਦੇ ਗੀਤ ਨਾਲ।

0: जान तन साथियों, अब तुम्हारे हवाले वतन साथियों, अब तुम्हारे हवाले वतन।
1: ਸੁਣਦੇ ਹਾਂ ਪ੍ਰੋਗਰਾਮ ਵਿੱਚ ਅਗਲਾ ਦੇਸ਼ ਭਗਤੀ ਗੀਤ, ਐ ਮੇਰੇ ਵਤਨ ਕੇ ਲੋਗੋ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਵਿੱਚ।

ਸੁਣਦੇ ਹਾਂ ਪ੍ਰੋਗਰਾਮ ਵਿੱਚ ਅਖੀਰਲਾ ਦੇਸ਼ ਭਗਤੀ ਗੀਤ। ਲਤਾ ਮੰਗੇਸ਼ਕਰ, ਮਹਿੰਦਰ ਕਪੂਰ, ਸ਼ੈਲੇਂਦਰ ਅਤੇ ਮੰਨਾ ਡੇ ਦੀਆਂ ਆਵਾਜ਼ਾਂ ਦੇ ਵਿੱਚ।

0: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਸੀ ਦੇਸ਼ ਭਗਤੀ ਦੇ ਗੀਤ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 9 ਵਜੇ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ ਤੁਸੀਂ ਸੁਣੋਗੇ 9 ਵਜੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਰਹੇਗਾ ਆਜ ਕੇ ਫਨਕਾਰ।
1: चित्रलोक कार्यक्रम में वक्त है एक अंतराल का।

0: ਔਰ ਇਹਦੇ ਨਾਲ ਨਾਲ ਸਾਲ 1982 ਚ ਭਾਰਤੀ ਹਾਕੀ ਟੀਮ ਦੀ ਇਹਨਾਂ ਨੇ ਕਪਤਾਨੀ ਕੀਤੀ ਸੀ ਚੈਂਪੀਅਨਸ ਟਰਾਫੀ ਵਿੱਚ, ਜਿਹੜੀ ਕਿ ਉਸ ਵੇਲੇ ਭਾਰਤ ਦੀ ਟੀਮ ਤੀਜੇ ਨੰਬਰ ਤੇ ਆਈ ਸੀ। ਔਰ ਇਹਨਾਂ ਦੇ ਨਾਲ ਨੇ ਜੀ ਸਰਦਾਰ ਰਜਿੰਦਰ ਸਿੰਘ, ਜਿਹਨਾਂ ਨੇ ਆਪਣੀ ਭਰ ਜਵਾਨੀ ਚ ਰਾਂਝੀ ਟਰਾਫੀ ਕ੍ਰਿਕਟ ਖੇਡੀ, ਉਸ ਤੋਂ ਬਾਅਦ PCA ਕ੍ਰਿਕਟ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ, PCA ਕ੍ਰਿਕਟ ਦੇ ਜੁਆਇੰਟ ਸਕੱਤਰ ਵੀ ਰਹੇ ਔਰ ਪੰਜਾਬ ਦੀ ਟੀਮ ਦੇ ਸਿਲੈਕਟਰ ਵੀ ਬਹੁਤ ਸਾਲ ਰਹੇ। ਸੁਰਿੰਦਰ ਸਿੰਘ ਸੋਢੀ ਜੀ ਤੇ ਰਜਿੰਦਰ ਸਿੰਘ ਜੀ, ਤੁਹਾਡਾ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਹੈ।
1: ਸ਼ੁਕਰੀਆ ਜੀ, ਸ਼ੁਕਰੀਆ ਵਰਿੰਦਰ ਜੀ।
0: ਸੁਰਿੰਦਰ ਸਿੰਘ ਸੋਢੀ ਜੀ, ਆਪਾਂ ਲਗਾਤਾਰ ਪਹਿਲਾਂ ਓਲੰਪਿਕ ਖੇਡਾਂ ਚ ਗੋਲਡ ਮੈਡਲ ਜਿੱਤਦੇ ਰਹੇ ਹਾਂ। 1928 ਤੋਂ ਲੈ ਕੇ 1956 ਤੱਕ ਹਾਕੀ ਚ ਸਾਡਾ ਪੂਰੇ ਸੰਸਾਰ ਚ ਦਬਦਬਾ ਸੀ। ਸੋ ਤੁਸੀਂ ਸਮਝਦੇ ਹੋ ਕਿ ਜੋ ਪ੍ਰਾਪਤੀ ਸੀ ਭਾਰਤੀ ਹਾਕੀ ਟੀਮ ਦੀ, ਉਹਦੇ ਮੁਤਾਬਕ ਦੇਸ਼ ਵਿੱਚ ਜਿਹੜੀ ਪਾਪੂਲੈਰਿਟੀ ਸੀ ਉਹ ਨਹੀਂ ਹਾਸਿਲ ਹੋ ਸਕੀ ਜੀ।
1: ਬਿਲਕੁਲ, ਤੁਹਾਡੀ ਗੱਲ ਸਹੀ ਹੈ। ਇਹ ਚੀਜ਼ਾਂ ਜਿਹੜੀਆਂ ਪੁਰਾਣੇ ਟਾਈਮ ਜਦੋਂ ਹਾਕੀ ਖੇਡੀ ਜਾਂਦੀ ਸੀ ਉਦੋਂ ਓਲੰਪਿਕਸ ਹੁੰਦੀ ਸੀਗੀ, ਵਰਲਡ ਕੱਪ ਵੀ ਨਹੀਂ ਹੁੰਦਾ ਸੀ। 4 ਸਾਲ ਬਾਅਦ ਓਲੰਪਿਕਸ ਆਉਂਦੀ ਸੀਗੀ ਅਤੇ ਇੰਡੀਆ ਦੀ ਟੀਮ ਜਿਹੜੀ ਬੜੀ ਅੱਛੀ ਹੁੰਦੀ ਸੀ, ਜਿੱਦਾਂ ਤੁਸੀਂ ਦੱਸਿਆ 28 'ਚ 36 'ਚ ਆਪਣੀ ਟੀਮਾਂ ਜਿੱਤੀਆਂ, 32 'ਚ ਜਿੱਤੀਆਂ, ਅੱਗੋਂ ਵੀ ਜਿੱਤੀਆਂ। 8 ਵਾਰ ਜਿਹੜੀ ਆ ਇੰਡੀਆ ਨੇ ਓਲੰਪਿਕ ਗੇਮ ਦੇ ਵਿੱਚ ਗੋਲਡ ਮੈਡਲ ਜਿੱਤਿਆ। ਔਰ ਇਹਦੇ ਨਾਲ ਨਾਲ ਇਸ ਨੂੰ ਸਹੀ ਤਰੀਕੇ ਦੇ ਨਾਲ ਜਿੱਦਾਂ ਫੈਡਰੇਸ਼ਨਾਂ ਨੂੰ ਕੰਮ ਕਰਨਾ ਚਾਹੀਦਾ ਹੁੰਦਾ ਨਾ, ਉਹ ਨਹੀਂ ਹੋ ਸਕਿਆ। ਨੰਬਰ 2, ਸਭ ਨੂੰ ਵੱਡੀ ਗੱਲ ਇਹ ਸੀ ਕਿ ਹਾਕੀ ਦੇ ਵਿੱਚ ਇੱਕ ਜਿਹੜਾ ਪਲੇਅਰਾਂ ਨੂੰ ਨਾ ਐਡ ਦੇਣਾ ਉਹ ਬੈਨ ਹੀ ਸੀਗਾ। ਹਾਕੀ ਪਲੇਅਰ ਕੋਈ ਐਡ ਨਹੀਂ ਦੇ ਸਕਦੇ ਹੈਗੇ
0: ਜੀ।
1: ਉਹ ਇਹ ਵੀ ਬਹੁਤ ਵੱਡਾ ਕਾਰਨ ਹੁੰਦਾ ਪਾਪੂਲੈਰਿਟੀ ਦਾ। ਦੂਜਾ, ਪੁਰਾਣਾ ਟਾਈਮ ਸੀਗੇ ਉਦੋਂ TV ਵੀ ਹੁੰਦੇ ਨਹੀਂ ਸੀਗੇ, ਰੇਡੀਓ ਹੁੰਦੇ ਸੀਗੇ ਅਤੇ ਰੇਡੀਓ 'ਤੇ ਕਮੈਂਟਰੀ ਆਉਣ ਦੇ ਬਾਵਜੂਦ ਵੀ ਮੈਂ ਸਮਝਦਾ ਕਿ ਹਾਕੀ ਦੇ ਪਲੇਅਰਾਂ ਦੇ ਨਾਂ ਲੋਕਾਂ ਨੂੰ ਪਤਾ ਆ ਕਿ ਉਹ ਕਮੈਂਟਰੀ ਸੁਣ ਕੇ ਹੀ ਲੋਕਾਂ ਨੂੰ ਨਾਵਾਂ 'ਤੇ ਪਤਾ ਅਤੇ ਲੋਕ ਜਾਣਦੇ ਆ। ਲੇਕਿਨ ਜੋ ਕ੍ਰਿਕਟ ਨੇ ਦੇ ਪਲੇਅਰ ਫੇਮਸ ਹੋਏ ਆ, ਪਾਪੂਲੈਰਿਟੀ ਉਹਨਾਂ ਨੂੰ ਮਿਲੀ ਆ, ਉਨੀ ਜਿਹੜੀ ਆ ਹਾਕੀ ਪਲੇਅਰਾਂ ਨੂੰ ਨਹੀਂ ਮਿਲੀ। ਉਹਦਾ ਮੈਨੂੰ ਲੱਗਦਾ ਕਿ ਸ਼ਾਇਦ ਚੌਥਾ ਹਿੱਸਾ ਵੀ ਨਾ ਮਿਲੀ ਹੋਵੇ। ਅਤੇ ਉਹਦੇ ਬੜੇ ਰੀਜਨ ਹੋ ਜਾਂਦੇ, ਫੈਡਰੇਸ਼ਨਾਂ ਦੇ ਕੰਮ ਕਰਨ ਦੇ ਤਰੀਕੇ, ਸਰਕਾਰ ਨਾਲ ਮਿਲ ਕੇ ਕੰਮ ਕਰਨਾ ਕਿਸ ਤਰ੍ਹਾਂ ਕਰਨਾ, ਬੜੀਆਂ ਥੋੜ੍ਹੀਆਂ ਕਮੀਆਂ ਰਹੀਆਂ ਇਹਨਾਂ ਦੇ ਵਿੱਚ
0: ਜੀ। ਅੱਜ ਦੇ ਪ੍ਰੋਗਰਾਮ 'ਚ ਬਸ ਇਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਵੱਖ ਵੱਖ ਕਾਰਨ ਲੱਭਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਾਰਨ ਰਹੇ ਕਿ ਹਾਕੀ ਉਨੀ ਪਾਪੂਲਰ ਨਹੀਂ ਹੋ ਸਕੀ ਜਾਂ ਹਾਕੀ ਵਿੱਚ ਉਨਾ ਪੈਸਾ ਨਹੀਂ ਆ ਸਕਿਆ। ਸਰਦਾਰ ਰਜਿੰਦਰ ਸਿੰਘ ਜੀ, ਤੁਸੀਂ ਲਗਭਗ 50 ਦਹਾਕੇ ਤੋਂ ਕ੍ਰਿਕਟ ਦੇ ਨਾਲ ਜੁੜੇ ਹੋ। ਪਹਿਲਾਂ ਤੁਸੀਂ ਰਾਂਝੀ ਟਰਾਫੀ ਕ੍ਰਿਕਟ ਖੇਡੀ ਔਰ ਫਿਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ। ਤੁਸੀਂ ਪਿਛੋਕੜ ਤੋਂ ਕ੍ਰਿਕਟ ਦੇਖੀ ਹੈ ਔਰ ਜੇ ਆਪਾਂ ਕ੍ਰਿਕਟ ਦਾ ਸ਼ੁਰੂਆਤੀ ਦੌਰ ਵੇਖੀਏ ਤਾਂ ਭਾਰਤੀ ਟੀਮ ਕਾਫੀ ਕਮਜ਼ੋਰ ਹੁੰਦੀ ਸੀ ਦੂਜੀਆਂ ਟੀਮਾਂ ਦੇ ਮੁਕਾਬਲੇ, ਪਰ ਆਉਣ ਵਾਲੇ ਸਾਲਾਂ 'ਚ ਭਾਰਤੀ ਜਿਹੜੀ ਕ੍ਰਿਕਟ ਟੀਮ ਹੈ ਉਹਨੇ ਬਹੁਤ ਜ਼ਿਆਦਾ ਤਰੱਕੀ ਕੀਤੀ, ਆਪਣੇ ਆਪ ਨੂੰ ਇੰਪਰੂਵ ਕੀਤਾ ਅਤੇ ਅੱਜ ਕ੍ਰਿਕਟ 'ਚ ਆਪਾਂ ਸੁਪਰ ਪਾਵਰ ਮੰਨੇ ਜਾਂਦੇ ਹਾਂ। ਇਹਦਾ ਤੁਸੀਂ ਕੀ ਕਾਰਨ ਸਮਝਦੇ?
2: ਤੁਹਾਡੀ ਗੱਲ ਦਾ ਜਵਾਬ ਦੇਣ ਤੋਂ ਪਹਿਲੇ ਮੈਂ ਸੁਰਿੰਦਰ ਸੋਢੀ, ਤੁਸੀਂ ਗੱਲ ਜ਼ਿਕਰ ਕੀਤਾ ਕਿ ਮਾਸਕੋ ਓਲੰਪਿਕਸ ਦੇ ਵਿੱਚ ਇਹਨਾਂ ਨੇ 15 ਗੋਲ ਕੀਤੇ ਸੀ, ਤਾਂ ਮੈਂ ਸਮਝਦਾ ਕਿ ਜਿਹੜੇ ਪੈਨਲਟੀ ਕੋਰਨਰ ਦੁਆਰਾ ਗੋਲ ਕੀਤੇ ਗਏ ਹੈ ਉਹ ਵੀ ਮੈਂ ਸਮਝਦਾ ਕਿ ਇਹਨਾਂ ਦਾ ਬੜਾ ਵੱਡਾ ਹੱਥ ਰਿਹਾ, ਕਿਉਂਕਿ ਇਹਨਾਂ ਨੇ ਸੈਂਟਰ ਫਾਰਵਰਡ ਦੀ ਪੋਜੀਸ਼ਨ ਤੋਂ ਆਪਣੀ ਹਾਕੀਬਾਜ਼ੀ ਚਲਾਕੀ ਦੇ ਨਾਲ ਫੱਟ ਦੀ ਦੇ ਵਿੱਚ ਜਾ ਵੜਨਾ ਔਰ ਉੱਥੇ ਵਿਰੋਧੀ ਟੀਮ ਨੇ ਕੋਈ ਨਾ ਕੋਈ ਗਲਤੀ ਕਰਨੀ ਜਿਸ ਦੇ ਫਲਸਰੂਪ ਪੈਨਲਟੀ ਕੋਰਨਰ ਜਿਹੜਾ ਉਹ ਭਾਰਤ ਨੂੰ ਮਿਲਣਾ ਔਰ ਦਵਿੰਦਰ ਗਰਚਾ ਜਿਹੜਾ ਕਿ ਫੁੱਲਬੈਕ ਦੇ ਤੌਰ 'ਤੇ ਖੇਡਦਾ ਸੀ ਔਰ ਉਹਨੇ ਆਪਣੇ ਫੁਰਕ ਦੇ ਡੌਲਿਆਂ ਦੇ ਨਾਲ ਬੁਲਟ ਦੀ ਤਰ੍ਹਾਂ ਸ਼ੋਟ ਲਾ ਕੇ ਅਤੇ ਗੋਲ ਕਰਕੇ ਭਾਰਤ ਨੂੰ ਲੀਡ ਦਿਵਾਉਂਦੇ ਰਹੇ, ਤਾਂ ਮੈਂ ਸਮਝਦਾ ਕਿ ਸੁਰਿੰਦਰ ਸੋਢੀ ਦਾ ਪੈਨਲਟੀ ਕੋਰਨਰ ਲਵਾਉਣ ਦੇ ਵਿੱਚ ਵੀ ਬੜਾ ਵੱਡਾ ਹੱਥ ਰਿਹਾ
0: ਜੀ।
2: ਔਰ ਬਾਕੀ ਜਿੱਥੋਂ ਤੱਕ ਤੁਸੀਂ ਕ੍ਰਿਕਟ ਦੀ ਗੱਲ ਕੀਤੀ ਹੈ, ਮੈਂ 1954 ਦੇ ਵਿੱਚ ਰਾਂਝੀ ਟਰਾਫੀ ਖੇਡਿਆ ਔਰ 1954 ਦੇ ਵਿੱਚ ਰਾਂਝੀ ਟਰਾਫੀ ਖੇਡਣ ਤੋਂ ਪਹਿਲੇ ਜਿਹੜੇ ਡਿਸਟ੍ਰਿਕਾਂ ਦੀ ਹਾਲਤ ਸੀ ਬਹੁਤ ਪਤਲੀ ਸੀ, ਪੰਜਾਬ ਦੀ ਹਾਲਤ ਬਹੁਤ ਪਤਲੀ ਸੀ। ਜਦੋਂ ਅਸੀਂ ਇੰਟਰ ਡਿਸਟ੍ਰਿਕਟ ਟੂਰਨਾਮੈਂਟ ਖੇਡਣ ਜਾਂਦੇ ਸੀ ਤਾਂ ਸਾਨੂੰ ਇੱਕ ਸਰਾਂ ਦੇ ਵਿੱਚ ਇੱਕ ਹਾਲ ਦੇ ਵਿੱਚ ਦਰੀਆਂ ਵਿਛਾ ਕੇ ਅਤੇ ਉੱਥੇ ਅਕੋਮੋਡੇਸ਼ਨ ਦਿੱਤੀ ਜਾਂਦੀ ਸੀ, ਜਦਕਿ ਇੱਕੋ ਹੀ ਬਾਥਰੂਮ ਹੁੰਦਾ ਸੀ। ਇਹ ਸੀਗਾ ਪੰਜਾਬ ਦੇ ਇੰਟਰ ਡਿਸਟ੍ਰਿਕਟ ਦੇ ਵਿੱਚ ਔਰ ਜਦੋਂ ਅਸੀਂ ਰਾਂਝੀ ਟਰਾਫੀ ਖੇਡਣ ਜਾਣਾ ਦਿੱਲੀ ਨਾਲ ਜਾਂ ਰੇਲਵੇਜ਼ ਨਾਲ, ਔਰ ਰੇਲਵੇਜ਼ ਦਾ ਜਿਹੜਾ ਕ੍ਰਿਕਟ ਸਟੇਡੀਅਮ ਹੈ ਉਹਦੇ ਜਿਹੜੇ ਸਟੈਂਡ ਬਣੇ ਨੇ, ਪੌੜੀਆਂ ਬਣੀਆਂ, ਉਹਦੇ ਥੱਲੇ ਬੜੇ ਬੜੇ ਹਾਲ ਬਣਾਏ ਹੋਏ ਔਰ ਉਹਦੇ ਵਿੱਚ ਸਾਨੂੰ ਠਹਿਰਾਇਆ ਜਾਂਦਾ ਸੀ। ਉਹਦੇ ਵਿੱਚ ਜਿਸ ਤਰ੍ਹਾਂ ਕਿ ਹਸਪਤਾਲ ਦੇ ਵਿੱਚ ਵਾਰਡ ਦੇ ਵਿੱਚ ਮੰਜੇ ਲਾਏ ਜਾਂਦੇ ਆ, 10 ਮੰਜੇ ਇੱਧਰ 10 ਉੱਧਰ, ਅਤੇ ਉੱਥੇ ਟੀਮ ਜਿਹੜੀ ਸੀ ਉਹ ਠਹਿਰਦੀ ਸੀ, ਇੱਕ ਬਾਥਰੂਮ ਹੁੰਦਾ ਸੀ। ਔਰ ਇਸੇ ਤਰ੍ਹਾਂ ਹੀ ਦਰਿਆਗੰਜ ਦੇ ਵਿੱਚ ਛੋਟਾ ਜਿਹਾ ਹੋਟਲ

0: ਹੁੰਦਾ ਸੀ। ਜਦੋਂ ਅਸੀਂ ਦਿੱਲੀ ਖੇਡਣ ਜਾਂਦੇ ਸੀ ਤਾਂ ਸਾਨੂੰ ਉੱਥੇ ਹਾਲ ਦੇ ਵਿੱਚ ਹੀ ਠਹਿਰਾਇਆ ਜਾਂਦਾ ਸੀ। ਲੇਕਿਨ ਉਸ ਦੇ ਮੁਕਾਬਲੇ ਦੇ ਵਿੱਚ ਮੈਂ ਸਮਝਦਾ ਕਿ ਹੁਣ ਕ੍ਰਿਕਟ ਨੇ ਤਰੱਕੀ ਕਰਦੀ ਚਲੀ ਜਾ ਰਹੀ ਹੈ, ਕਿਉਂਕਿ ਮੈਨੂੰ ਯਾਦ ਹੈ ਕਿ ਜਿਹੜਾ 5 ਡੇ ਟੈਸਟ ਹੁੰਦਾ ਸੀ ਉਸ ਵੇਲੇ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਦੀ ਹਾਲਤ ਇੰਨੀ ਮਾੜੀ ਹੁੰਦੀ ਸੀ ਕਿ ਅਗਰ 5 ਦਿਨ ਦਾ ਟੈਸਟ ਜੇ 4 ਦਿਨ 'ਚ ਖਤਮ ਹੋ ਜਾਂਦਾ ਸੀ ਤਾਂ ਉਸ ਦੇ 4 ਦਿਨ ਦੇ ਜਿਹੜੇ ਪੈਸੇ ਸੀ ਉਹ ਪਲੇਅਰਾਂ ਨੂੰ ਦਿੱਤੇ ਜਾਂਦੇ ਸੀ, 5 ਦਿਨ ਦੇ ਨਹੀਂ ਸੀ ਦਿੱਤੇ ਜਾਂਦੇ। ਔਰ ਟਰੈਵਲ ਜਿਹੜਾ ਕੀਤਾ ਜਾਂਦਾ ਸੀ ਇੰਡੀਆ ਦੀ ਟੀਮ ਨੇ ਉਹ ਬਾਈ ਟ੍ਰੇਨ ਕਰਦੇ ਸੀ, ਫਸਟ ਕਲਾਸ 'ਚ ਭਾਵੇਂ ਕਰਦੇ ਸੀ। ਲੇਕਿਨ ਹੁਣ ਅੱਜ ਦੇ ਮੁਕਾਬਲੇ 'ਚ, ਉਦੋਂ ਦੇ ਮੁਕਾਬਲੇ ਜੇ ਹੁਣ ਦੇਖੀਏ ਤਾਂ ਹੁਣ ਜਿਹੜੇ ਸਾਡੇ ਬੋਰਡ ਦੇ ਮੈਚਿਸ ਨੇ ਅੰਡਰ 16, ਅੰਡਰ 19, ਅੰਡਰ 23 ਔਰ ਸੀਨੀਅਰ, ਇਹ ਜਿੰਨੇ ਵੀ ਏਜ ਗਰੁੱਪ ਦੇ ਟੂਰਨਾਮੈਂਟ ਹੁੰਦੇ ਨੇ, ਜਿੱਥੇ ਵੀ ਮੈਚ ਹੁੰਦੇ ਨੇ, ਇੰਟਰ ਸਟੇਟ ਬਾਈ ਏਅਰ ਜਾਂਦੇ ਨੇ ਔਰ ਫਸਟ ਕਲਾਸ ਦੇ ਵਿੱਚ ਬਾਈ ਏਅਰ ਜਾ ਕੇ ਔਰ ਉੱਥੇ 5-star ਹੋਟਲ ਦੇ ਵਿੱਚ ਇਹਨਾਂ ਨੂੰ ਅਕੋਮੋਡੇਸ਼ਨ ਦਿੱਤੀ ਜਾਂਦੀ ਹੈ। ਔਰ ਕ੍ਰਿਕਟ ਦਾ ਜਿਹੜਾ ਪੈਸੇ ਵੱਲੋਂ ਔਰ ਜਿਹੜੇ ਟੂਰਨਾਮੈਂਟ ਨੇ ਉਹਨਾਂ ਦਾ ਬਹੁਤ ਹੀ ਯੋਜਨਾਬੱਧ ਤਰੀਕੇ ਦੇ ਨਾਲ ਜਿਹੜਾ ਉਹ ਪ੍ਰਬੰਧ ਕੀਤਾ ਜਾ ਰਿਹਾ ਹੈ।
1: ਜੀ ਸੁਰਿੰਦਰ ਸਿੰਘ ਸੋਢੀ ਜੀ, ਭਾਰਤੀ ਕ੍ਰਿਕਟ ਨੇ ਅਤੇ ਭਾਰਤ ਦੀ ਹਾਕੀ ਨੇ ਆਜ਼ਾਦੀ ਤੋਂ ਬਾਅਦ ਇਕੱਠਿਆਂ ਸਫ਼ਰ ਸ਼ੁਰੂ ਕੀਤਾ ਸੀ। ਜਿੱਦਾਂ ਸਰਦਾਰ ਰਜਿੰਦਰ ਸਿੰਘ ਹੋਰਾਂ ਦੱਸਿਆ ਕਿ ਜਦੋਂ ਸ਼ੁਰੂਆਤੀ ਦੌਰ ਸੀ ਅਤੇ ਉਦੋਂ ਕਿਰਾਏ ਦੇ ਵੀ ਪੈਸੇ ਨਹੀਂ ਸੀ ਹੁੰਦੇ, ਹਾਲਾਤ ਬੜੇ ਮਾੜੇ ਸੀ, ਪਰ ਅੱਜ ਕ੍ਰਿਕਟ ਦੇ ਹਾਲਾਤ ਬਿਲਕੁਲ ਬਦਲ ਗਏ ਨੇ। ਜੇ ਆਪਾਂ ਹਾਕੀ ਦੀ ਗੱਲ ਕਰੀਏ ਤੇ ਇਹਦੇ 'ਚ ਆਪਾਂ ਇਹ ਦੇਖਦੇ ਹਾਂ ਕਿ ਹਾਕੀ ਦਾ ਹੁਨਰ ਪਹਿਲਾਂ ਸਾਡੇ ਕੋਲ ਸੀ, ਦਬਦਬਾ ਸੀ, ਅਸੀਂ 1956 ਤੱਕ ਗੋਲਡ ਮੈਡਲ ਲੈਂਦੇ ਰਹੇ, ਪਰ ਉਸ ਤੋਂ ਬਾਅਦ ਜਿਹੜੇ ਯੂਰੋਪੀਅਨ ਮੁਲਕ ਸੀ ਉਹ ਸਾਡੇ ਤੋਂ ਅੱਗੇ ਹੋ ਗਏ। ਮੈਨੂੰ ਚੇਤਾ ਹੈ ਕਿ ਮੇਜਰ ਧਿਆਨ ਚੰਦ ਹੋਰਾਂ ਨੇ ਇੱਕ ਆਪਣੀ ਮੁਲਾਕਾਤ 'ਚ ਦੱਸਿਆ ਸੀ ਕਿ ਜਿਹੜੇ ਯੂਰੋਪੀਅਨ ਮੁਲਕ ਸੀ ਉਹ ਜਦੋਂ ਉੱਥੇ ਖੇਡਦੇ ਸੀ ਤੇ ਉਹਨਾਂ ਦੀ ਵੀਡੀਓ ਬਣਾਉਂਦੇ ਸੀ, ਉਹਨਾਂ ਦੇ ਸਟਿੱਕ ਵਰਕ ਦੀ, ਉਹਨਾਂ ਦੀ ਡ੍ਰਿਬਲਿੰਗ ਦੀ, ਔਰ ਉਹ ਵੀਡੀਓਜ਼ ਤੋਂ ਆਪਣੇ ਬੱਚਿਆਂ ਨੂੰ ਸਿਖਾਉਂਦੇ ਸੀ। ਸੋ ਤੁਸੀਂ ਸਮਝਦੇ ਹੋ ਕਿ ਹਾਕੀ ਦੇ ਹੁਨਰ ਨੂੰ ਵੀ ਅਸੀਂ ਭਾਰਤ ਵਿੱਚ ਤਰਾਸ਼ਣ 'ਚ ਉਨਾ ਕਾਮਯਾਬ ਨਹੀਂ ਹੋ ਸਕੇ, ਹਾਲਾਤ ਦੇ ਮੁਤਾਬਕ ਉਨਾ ਨਹੀਂ ਚੱਲ ਸਕੇ ਜਿੰਨਾ ਸੰਸਾਰ ਬਾਕੀ ਚੱਲ ਰਿਹਾ ਸੀ।
2: ਬਿਲਕੁਲ, ਤੁਸੀਂ ਜੋ ਗੱਲ ਕੀਤੀ ਹੈ ਕਿ ਉਹ ਯੂਰੋਪੀਅਨ ਕੰਟਰੀ ਜਿਹੜੇ ਆ ਵੀਡੀਓ ਬਣਾ ਕੇ ਆਪਣੇ ਪਲੇਅਰਸ ਨੂੰ ਦਿਖਾਉਂਦੇ ਸੀਗੇ, ਅੱਜ ਕੱਲ੍ਹ ਸੋਫਟਵੇਅਰ ਬਹੁਤ ਵਧੀਆ ਵਧੀਆ ਆ ਚੁੱਕੇ ਆ
1: ਜੀ।
2: ਹੁਣ ਵੀ ਬੜੇ ਚਿਰ ਤੋਂ ਹੀ 20-25 ਸਾਲ ਤੋਂ ਮੈਂ ਦੇਖ ਰਿਹਾ ਕਿ ਜਿੰਨੇ ਵੀ ਯੂਰੋਪੀਅਨ ਕੰਟਰੀ ਆ ਉਹ ਜਿੰਨੇ ਵੀ ਮੈਚ ਹੁੰਦੇ ਸਾਡੇ ਪੂਰੇ ਰਿਕਾਰਡ ਕਰਨ ਤੋਂ ਬਾਅਦ ਉਹਨਾਂ ਸੋਫਟਵੇਅਰਾਂ ਦੇ ਨਾਲ ਉਹ ਜਿੰਨੀਆਂ ਆਪਾਂ ਉਹਦੀਆਂ ਮਿਸਟੇਕ ਹੁੰਦੀਆਂ ਜਾਂ ਗੁੱਡ ਪੁਆਇੰਟਸ ਹੁੰਦੇ ਆ ਉਹ ਆਪਣੀ ਟੀਮਾਂ ਨੂੰ ਬਿਠਾਉਂਦੇ ਆ, ਬਿਠਾ ਕੇ ਦਿਖਾਲਦੇ ਆ
1: ਜੀ।
2: ਔਰ ਸਪੈਸ਼ਲੀ ਡੀ ਦੇ ਵਿੱਚ ਜਿੰਨੇ ਵੀ ਉਹਨਾਂ ਦੇ ਫਾਊਲ ਹੁੰਦੇ ਆ ਕਿ ਜਿਹਦੇ ਨਾਲ ਪੈਨਲਟੀ ਕਾਰਨਰ ਹੋਇਆ, ਪੈਨਲਟੀ ਸਟ੍ਰੋਕ ਹੋਇਆ ਜਾਂ ਗੋਲ ਹੋ ਗਿਆ, ਉਹ ਬਕਾਇਦਾ ਦਿਖਾਲਦੇ ਆ ਵੀ ਇੱਥੇ ਮਿਸਟੇਕ ਕਿਉਂ ਹੋਈ ਆ ਤੁਹਾਡੀ, ਜਿਹਦੇ ਨਾਲ ਉਹਨਾਂ ਨੇ ਇੰਪਰੂਵ ਕੀਤਾ। ਤੇ ਨੰਬਰ 2, ਜਿਹੜੀਆਂ ਜਿਸ ਤਰ੍ਹਾਂ ਹੁਣੇ ਰਜਿੰਦਰ ਸਿੰਘ ਜੀ ਨੇ ਦੱਸਿਆ ਕਿ ਪੁਰਾਣੇ ਟਾਈਮ ਦੇ ਵਿੱਚ ਇਹ ਆਮ ਜਿਹੜੇ ਹਾਲ ਦੇ ਵਿੱਚ ਟੀਮਾਂ ਠਹਿਰਦੀਆਂ ਸੀ, ਇਹ ਹਾਕੀ 'ਚ ਵੀ ਇੱਦਾਂ ਹੀ ਸੀਗਾ। ਅੱਜ ਹਾਕੀ 'ਚ ਪੈਸੇ ਹੈ ਆ ਜਿੰਨੇ ਕ੍ਰਿਕਟ ਕੋਲ ਉਨੇ ਨਹੀਂ ਹੈਗੇ। ਅੱਜ ਹਾਕੀ ਦੇ ਵੀ ਬੱਚੇ ਕਈ ਬਾਹਰ ਜਾਂਦੇ ਆ ਜਾਂ ਜਾ ਕੇ ਚੰਗੇ ਥਾਵਾਂ 'ਤੇ ਉਹਨਾਂ ਨੂੰ ਸਟੇ ਮਿਲਦੀ ਆ, ਲੇਕਿਨ ਪੁਰਾਣੇ ਟਾਈਮ ਤੋਂ ਹਾਕੀ ਦੇ ਵਿੱਚ ਮੇਰਾ ਖਿਆਲ ਆ ਕਿ ਅੱਗੇ ਨੂੰ ਪੈਸਾ ਆਇਆ ਆ, ਲੇਕਿਨ ਜੋ ਪੈਸਾ ਕ੍ਰਿਕਟ ਦੇ ਵਿੱਚ ਆ ਉਨਾ ਨਹੀਂ ਆਇਆ। ਇਹਦਾ ਸਭ ਤੋਂ ਵੱਡਾ ਕਾਰਨ ਇੱਕ ਇਹ ਵੀ ਆ ਕਿ ਜਿਹੜੀ BCCI ਆ ਉਹਨਾਂ ਦਾ CCI ICC ਤੇ ਜਿਹੜਾ ਪੂਰਾ ਕੰਟਰੋਲ ਆ
1: ਜੀ,
2: ਇੰਡੀਆ ਕ੍ਰਿਕਟ ਬੋਰਡ ਆ ਜਿਹੜਾ ਨਾ ਉਹਨਾਂ ਦਾ ਇੰਟਰਨੈਸ਼ਨਲ ਕ੍ਰਿਕਟ ਬੋਰਡ 'ਤੇ ਵੀ ਪੂਰਾ ਕੰਟਰੋਲ ਆ। ਔਰ ਤੁਸੀਂ ਦੇਖ ਰਹੇ ਹਾਂ ਕਿ ਸਾਡੀ ਟੀਮ ਨੇ ਵੀ ਬਹੁਤ ਕੁਛ ਇੰਪਰੂਵ ਕੀਤਾ ਹੁਣ
1: ਜੀ, ਬਿਲਕੁਲ,
2: ਜਦੋਂ ਅਸੀਂ ਟੀਮਾਂ ਨਾਲ ਖੇਡਦੇ ਦੇਖਦੇ ਹਾਂ। ਇਸ ਕਰਕੇ ਇਹਨਾਂ ਦਾ ਦੂਸਰਾ, ਇਹਨਾਂ ਨੂੰ ਬੜੇ ਵੱਡੇ ਘਰਾਣੇ ਜਿਹੜੇ ਆ, ਬਿਜਨਸ ਹਾਊਸਿਸ ਜਿਹੜੇ ਆ, ਉਹ ਸਾਰੇ ਮਿਲੇ ਆ ਇਹਨਾਂ ਨੂੰ, ਐਡ ਊਡ ਮਿਲਦੀ ਆ, ਅਤੇ ਉਹਦੇ ਨਾਲ ਜਦੋਂ ਪੈਸਾ ਆਉਂਦਾ ਆ ਅਤੇ ਉਹ ਪਾਪੂਲਾਰਿਟੀ ਜਿਹੜੀ ਉਹ ਵੱਧਦੀ ਆ
1: ਜੀ। ਸੁਰਿੰਦਰ ਸਿੰਘ ਸੋਢੀ ਜੀ, ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਕਿ ਜਦੋਂ ਸਾਡਾ ਦਬਦਬਾ ਸੀ ਅਸੀਂ ਉਦੋਂ ਆਮ ਘਾਹ 'ਤੇ ਹਾਕੀ ਖੇਡਦੇ ਸੀ, ਉਸ ਤੋਂ ਬਾਅਦ ਜਦੋਂ ਐਸਟ੍ਰੋਟਰਫ ਆਈ ਤਾਂ ਸਾਡੇ ਮੁਲਕ ਵਿੱਚ ਇੰਨਾ ਇਨਫਰਾਸਟ੍ਰਕਚਰ ਨਹੀਂ ਸੀ ਕਿ ਅਸੀਂ ਐਸਟ੍ਰੋਟਰਫ 'ਤੇ ਹਾਕੀ ਖੇਡ ਕੇ ਉਹਨਾਂ ਦਾ ਮੁਕਾਬਲਾ ਕਰ ਪਾਉਂਦੇ। ਇਹਦੇ ਨਾਲ ਨਾਲ ਤੁਸੀਂ ਇਹ ਵੀ ਮਹਿਸੂਸ ਕਰਦੇ ਹੋ ਜੀ ਕਿ ਫੈਡਰੇਸ਼ਨ ਦਾ ਜੋ ਰੋਲ ਸੀ ਕਿ ਵੱਖ ਵੱਖ ਮੁਲਕਾਂ ਨੂੰ ਇੱਥੇ ਸੱਦਿਆ ਜਾਂਦਾ ਜਾਂ ਭਾਰਤੀ ਹਾਕੀ ਟੀਮ ਦਾ ਟੂਰ ਕੀਤਾ ਜਾਂਦਾ, ਉਹਨਾਂ ਨਾਲ ਅਭਿਆਸਤ ਹੋਇਆ ਜਾਂਦਾ, ਮੁਕਾਬਲੇ ਕਰਵਾਏ ਜਾਂਦੇ ਔਰ ਲੋਕਾਂ ਨੂੰ ਨਾਲ ਜੋੜਿਆ ਜਾਂਦਾ, ਇਹਦੇ 'ਚ ਆਪਾਂ ਕਿਤੇ ਪਿੱਛੇ ਰਹਿ ਗਏ ਹਾਂ ਜੀ?
2: ਹੈ, ਇਹਨਾਂ ਦੀ ਇਹ ਵੀ ਕਮੀਆਂ ਹੈਗੀਆਂ। ਮੈਂ ਦੇਖਦਾ ਕਿ ਜਦੋਂ ਅਸੀਂ ਛੋਟੇ ਹੁੰਦੇ ਸਕੂਲ 'ਚ ਪੜ੍ਹਦੇ ਸੀਗੇ, ਇੰਡੀਆ ਦੇ ਵਿੱਚ ਬਹੁਤ ਸਾਰੀਆਂ ਟੀਮਾਂ ਟੂਰ 'ਤੇ ਆਉਂਦੀਆਂ ਹੁੰਦੀਆਂ ਸੀ, ਕਦੇ ਹੋਲੈਂਡ ਆ ਜਾਂਦਾ ਸੀ, ਕਦੇ ਜਰਮਨ ਆਉਂਦੀ ਸੀ, ਕਦੇ ਆਸਟ੍ਰੇਲੀਆ, ਜਿਨ੍ਹਾਂ ਦੇ ਅਸੀਂ ਸਕੂਲ 'ਚੋਂ ਜਾ ਕੇ ਮੈਚ ਦੇਖੇ।

0: जी
1: और उन्हां मैचां ने सानूं प्लेयर बनाया।
0: जी
1: अज दी डेट दे विच बहुत घट जिहड़ियां टीमां आ के ना स्टेटां च मैच खेलदियां, आउणियां चाहीदियां, फॉरन तों वी टीमां आउणियां चाहीदियां साडे कंट्री च,
0: जी
1: और कोशिश होनी चाहीदी आ कि हर जिथे जिथे हॉकी ज्यादा हैगी आ उन्हां स्टेटां दे विच मैच कराए जाण उन्हां दे, तां कि जिहड़ी नवीं यंग जनरेशन आ उन्हां नूं उहदे नाल इंस्पीरेशन मिलदी आ, और उह वी उत्थे खेलदे आ फिर जा के देख के। ते इह चीज़ां दी कमी तां है, और पुराने टाइम च टूर बोला टूर हुण वी लगदे नहीं, लेकिन उहदा कोई ज्यादा रिजल्ट नहीं आ रहा। मैं समझदा कि हॉकी दे विच भी जिहड़े आ ना बिजनेस हाउसेज जिहड़े आ उहनां नूं अटैच नाल करना चाहीदा, तां कि स्पोंसरशिपां जदों मिलण लग जांदियां पैसा आउण लग जांदा, जिस भी गेम च पैसा होऊगा उह पॉपुलर होएगी।
0: जी
1: तुसीं पुराने कदे देखियो लॉन टेनिस दे प्लेयर देखियो, बैडमिंटन दे प्लेयर देखियो, पुराने टाइम च ना बैडमिंटन च पैसा सी ना लॉन टेनिस च पैसा सी,
0: जी
1: अज दी डेट च बैडमिंटन च बहुत पैसा, ते हर लड़कियां दा देखो किन्ना नाम आ, लड़के जिहड़े बैडमिंटन चंगी खेड के आए आ टूरनामेंटां च उहनां ने किन्नी पॉपुलैरिटी लई आ, उह सिर्फ पैसे दे नाल गेम दा जिहड़ा सुमेल आ ना
0: जी
1: उह
0: जी
1: दोनों फिर उह पॉपुलर करदा उहनां नूं।
0: जी
2: छोटे साहब ने जिस तरह दस्या, मैं समझदा कि जदों राजकुमार साहब प्रेजिडेंट सी पंजाब दे, और उस वेले मैनू याद है कि असी रेडियो ते कमेंट्री भी की उन्हां मैचां दी। रशिया दी टीम आई सी जलंधर, एक मैच होया सी, जर्मन दी टीम आई सी इत्थे PAP जिहड़ी ग्राउंड है, पंजाब पुलिस दी ग्राउंड, उत्थे मैच होया सी, लुधियाने रशिया दी टीम नाल मैच होया सी। तो मैं समझदा कि पाकिस्तान दी टीम भी इत्थे आ के हॉकी दा मैच खेली है। तो मैं समझदा कि जिहड़ी मैनेजमेंट है इन्हां नूं चाहीदा कि जे जापान वर्गी टीम है या होर कंट्री दी टीम है, जे इत्थे लिया के 5 डे टेस्ट 5 टेस्ट रखे जान पंजाब च होर स्टेटां च, तो मेरा ख्याल है कि इन्हां नाल हॉकी नूं जिहड़ी है वो माइलेज मिल सकदी है। दूसरा जिहड़ा इन्हां ने दस्सिया कि बाहरले देशां दे कंट्री जिहड़े मैं देखदा रहा उन्हां दे मैचां नूं, वो जिहड़ी हॉकी सी वो ड्रिबलिंग करन दे विच बहुत कमजोर सीगे, सीधी सीधी हॉकी खेलते सी और लंबे पासा नाल वो खेलते सी। उन्हां दे मुकाबले जिहड़े साढ़े जिहड़े सीगे इन्हां कोल ड्रिबलिंग दा बहुत स्किल सी, 2-3 खिलाड़ियों नूं ड्रिबल द्वारा एवें ही डॉज कर जांदे सी। और जदों उन्हां ने ये साडी हॉकी नूं फॉलो किया, और उस वेले इस वेले जिहड़े वो साढ़े नालों बहुत अच्छी ड्रिबलिंग, बॉल कंट्रोल, पासां दी वंड जिहड़ी है वो बहुत अच्छी देखण नूं मिलदी है इन्हां दी।
1: बिल्कुल
0: जी। सरदार रजिंदर सिंह जी, आपां इह देखदे हां कि जिहड़ी भारत दी क्रिकेट है उहदे च इक जिहड़ा बदलाव सब तों वड्डा आउंदा है ਉਹ 1983 ਦਾ ਵਰਲਡ ਕੱਪ ਜਿੱਤਣ ਤੋਂ ਬਾਅਦ ਆਉਂਦਾ, ਕਿਉਂਕਿ ਲੋਕ ਤੁਹਾਡੇ ਨਾਲ ਉਦੋਂ ਜੁੜਦੇ ਨੇ ਜਦੋਂ ਤੁਹਾਡਾ ਮੁਲਕ ਜਿੱਤਦਾ, ਤੁਹਾਡੇ ਖਿਡਾਰੀ ਸਿਤਾਰੇ ਬਣਦੇ ਨੇ, ਦੂਜਿਆਂ ਤੇ ਹਾਵੀ ਹੁੰਦੇ ਨੇ। 1983 ਤੋਂ ਬਾਅਦ ਦੇ ਵਰਲਡ ਕੱਪ ਦੀ ਜਿੱਤ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਪਲੇਅਰਾਂ ਦੀ ਜਿਹੜੀ ਬੋਰਡ ਵੱਲੋਂ ਪੈਸੇ ਵਧਾਉਣ ਦੀ ਜੇ ਗੱਲ ਹੈ ਜਾਂ ਸਹੂਲਤਾਂ ਦੀ ਗੱਲ ਹੈ, ਸਾਧਨਾਂ ਦੀ ਗੱਲ ਹੈ, ਉਹ ਬਹੁਤ ਜ਼ਿਆਦਾ ਹੋਈ। ਸੋ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਜਿੱਤ ਹੈ, ਭਾਵੇਂ ਉਹ ਵਰਲਡ ਕੱਪ ਹੋਵੇ ਜਾਂ ਕੋਈ ਮੁਕਾਬਲੇ ਹੋਰ ਜਿੱਤਣ ਦੀ ਗੱਲ ਹੋਵੇ, ਇਹ ਵੀ ਖੇਡ ਦੀ ਪਾਪੂਲੈਰਿਟੀ ਨੂੰ ਪ੍ਰਭਾਵਿਤ ਕਰਦਾ ਹੈ?
2: ਮੈਂ ਸਮਝਦਾ ਕਿ ਜੇ ਆਪਾਂ ਥੋੜ੍ਹਾ ਜਿਹਾ ਪਿਛੋਕੜ 'ਚ ਚੱਲੀਏ, ਤੋ ਜਗਮੋਹਨ ਡਾਲਮੀਆ ਜਿਹੜੇ ਕਿ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਦੇ ਮੇਰਾ ਖਿਆਲ ਪ੍ਰੈਜ਼ੀਡੈਂਟ ਰਹੇ, ਔਰ IS ਬਿੰਦਰਾ ਜਿਹੜੇ ਕਿ ਸੈਕਟਰੀ ਸੀ ਉਸ ਵੇਲੇ, ਇਹਨਾਂ ਦੋਵਾਂ ਨੇ ਮਿਲ ਕੇ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਕੀਤਾ ਕਿ ਜਿਹੜਾ ਕ੍ਰਿਕਟ ਨੂੰ ਮਾਰਕੀਟਿੰਗ ਕੀਤਾ, ਇਹਨਾਂ ਨੇ TV ਰਾਈਟਸ ਜਿਹੜੇ ਨੇ ਉਹ ਦੇਣੇ ਸ਼ੁਰੂ ਕੀਤੇ, ਔਰ ਜਦੋਂ ਉਹਨਾਂ ਨੇ TV ਰਾਈਟਸ ਦੇਣੇ ਸ਼ੁਰੂ ਕੀਤੇ ਨੇ ਉਦੋਂ ਫਿਰ ਜਿਹੜੀ ਕ੍ਰਿਕਟ ਦੀ ਜਿਹੜੀ ਮਾਲੀ ਹਾਲਤ ਹੈ ਉਹ ਦਿਨੋ ਦਿਨ ਅੱਛੀ ਹੁੰਦੀ ਗਈ ਹੈ।
0: ਜੀ ਸੁਰਿੰਦਰ ਸਿੰਘ ਸੋਢੀ ਜੀ, ਜਿੱਦਾਂ ਮਾਲੀ ਹਾਲਤ ਸਮੇਂ ਦੇ ਨਾਲ ਕ੍ਰਿਕਟ ਦੀ ਬਿਹਤਰ ਹੁੰਦੀ ਗਈ, ਉਹਦਾ ਇੱਕ ਵੱਡਾ ਕਾਰਨ ਇਹ ਵੀ ਰਿਹਾ ਕਿ ਭਾਰਤ ਦੀ ਕ੍ਰਿਕਟ ਦੇ ਸੀਨ 'ਤੇ ਕੋਈ ਨਾ ਕੋਈ ਸਿਤਾਰਾ ਉੱਭਰਦਾ ਰਿਹਾ, ਭਾਵੇਂ ਉਹ ਕਪਿਲ ਦੇਵ ਦੇ ਰੂਪ 'ਚ ਸੀ, ਭਾਵੇਂ ਉਹ ਸਚਿਨ ਤੇਂਦੁਲਕਰ ਦੇ ਰੂਪ 'ਚ ਸੀ, ਜਾਂ ਵਿਰਾਟ ਕੋਹਲੀ ਜਾਂ ਮਹਿੰਦਰ ਸਿੰਘ ਧੋਨੀ। ਆਪਾਂ ਇਹਨਾਂ ਨੂੰ ਜਦੋਂ ਦੇਖਦੇ ਹਾਂ ਤਾਂ ਇਹ ਪੂਰੇ ਵਰਲਡ ਕ੍ਰਿਕਟ 'ਤੇ ਹਾਵੀ ਰਹੇ ਦੂਜੇ ਮੁਲਕਾਂ 'ਤੇ। ਤੁਸੀਂ ਸਮਝਦੇ ਹੋ ਕਿ ਜਿਹੜੀ ਸਾਡੀ ਭਾਰਤੀ ਹਾਕੀ ਹੈ ਇਹਦੇ 'ਚ ਸਿਤਾਰਿਆਂ ਦੀ ਘਾਟ ਰਹੀ ਹੈ, ਕਿ ਜੋ ਕਲਾ ਮੇਜਰ ਧਿਆਨ ਚੰਦ ਹੋਰਾਂ ਕੋਲ ਸੀ ਜਾਂ ਉੱਦਾਂ ਦੇ ਸਿਤਾਰੇ ਵਕਤ ਵਕਤ 'ਤੇ ਸਾਡੇ ਕੋਲ ਆਉਂਦੇ ਨਹੀਂ ਰਹੇ, ਵਿੱਚ ਉਹਦੇ ਵੈਕਿਊਮ ਵਿੱਚ ਉਹਦੇ ਖਿਲਾ ਰਿਹਾ ਸੀ?
1: ਆਏ ਆ ਪੁਰਾਣੇ ਟਾਈਮ 'ਚ ਜੇ ਤੁਸੀਂ ਦੇਖਦੇ ਆ, ਧਿਆਨ ਚੰਦ ਜੀ ਆਏ, ਸਦਾ ਬਲਬੀਰ ਸਿੰਘ ਸੀਨੀਅਰ ਆਏ, ਬਲਬੀਰ ਜੂਨੀਅਰ ਆਏ,
0: ਜੀ
1: ਧਨਰਾਜ ਪਿੱਲੇ ਆਏ, ਅਸ਼ੋਕ ਕੁਮਾਰ, ਅਜੀਤ ਪਾਲ,
0: ਜੀ
1: ਸਤਾਰੇ ਆਏ ਆ। ਫਿਰ ਵਿੱਚ ਆਉਣ ਤੋਂ ਬਾਅਦ ਥੋੜ੍ਹਾ ਜਿਹਾ ਗੈਪ ਪੈ ਗਿਆ,
0: ਜੀ
1: ਗੈਪ ਪੈਣ ਤੋਂ ਬਾਅਦ ਦੁਬਾਰਾ ਫਿਰ ਹਾਕੀ ਨੇ ਰਿਵਾਈਵ ਕੀਤਾ ਸੀਗਾ।

0: ਜਦੋਂ ਪ੍ਰੀਮੀਅਰ ਹਾਕੀ ਲੀਗ ਸ਼ੁਰੂ ਹੋਈ ਆ
1: ਜੀ,
0: ਆ T20 ਤੋਂ ਪਹਿਲਾਂ ਜਿਹੜੀ ਪ੍ਰੀਮੀਅਰ ਕ੍ਰਿਕਟ ਲੀਗ ਹੁੰਦੀ ਹੈ ਨਾ
1: ਜੀ,
0: ਇਹ ਤੋਂ ਪਹਿਲਾਂ ਨਾ ਪ੍ਰੀਮੀਅਰ ਹਾਕੀ ਲੀਗ ਸ਼ੁਰੂ ਹੋਈ ਸੀਗੀ
1: ਜੀ ਜੀ,
0: ਔਰ ਉਹ ਹਾਕੀ ਲੀਗ ਦੇ ਵਿੱਚ ਸਾਡੇ ਕੋਲੇ ਫੋਰਨ ਦੇ ਪਲੇਅਰ ਵੀ ਆਉਣ ਲੱਗ ਗਏ ਸੀਗੇ, ਉਹਦੇ ਵਿੱਚ ਸ਼ੇਰੇ ਜਲੰਧਰ ਟੀਮ ਖੇਡਦੀ ਸੀ, ਇੱਦਾਂ ਅਲੱਗ ਅਲੱਗ ਟੀਮਾਂ ਦੇ ਨਾਂ ਸੀਗੇ ਇਹ ਖੇਡਦੀਆਂ ਸੀ, ਲੇਕਿਨ ਕੁਛ ਕਾਰਨਾਂ ਕਰਕੇ ਜਿਹੜੀ ਉਹ ਬੰਦ ਹੋ ਗਈ। ਜਦੋਂ ਚੱਲਦੀ ਸੀਗੀ ਪਲੇਅਰਾਂ ਨੂੰ ਕ੍ਰਿਕਟ 'ਚ ਇੰਨਾ ਦਾ ਪੈਸਾ ਨਹੀਂ ਮਿਲ ਸਕਿਆ, ਲੇਕਿਨ ਉਹਦੇ ਨਾਲ ਇੱਕ ਤਾਂ ਲਾਈਵ ਟੈਲੀਕਾਸਟ ਹੋਣ ਲੱਗ ਗਏ ਸੀਗੇ ਮੈਚ ਜਿਹੜੇ ਇੱਥੇ ਸਾਡੀ ਲੀਗ ਚੱਲਦੀ ਸੀ, ਨਾਲ ਪਲੇਅਰਾਂ ਨੂੰ ਪੈਸੇ ਮਿਲਣ ਲੱਗ ਗਏ ਸੀਗੇ, ਔਰ ਉਹਦੇ ਨਾਲ ਮਾਲੀ ਹਾਲਤ ਜਿਹੜੀ ਪਲੇਅਰਾਂ ਦੀ ਵਧੀਆ ਹੋਣ ਲੱਗ ਗਈ ਸੀਗੀ। ਕੁਛ ਕਾਰਨਾਂ ਕਰਕੇ ਜਿਹੜੀ ਆ ਨਾ ਉਹ ਪ੍ਰੀਮੀਅਰ ਹਾਕੀ ਲੀਗ ਜਿਹੜੀ ਆ ਉਹ ਬੰਦ ਹੋ ਗਈ, ਉਹ ਕੰਟੀਨਿਊ ਰਹਿਣੀ ਚਾਹੀਦੀ ਸੀਗੀ, ਔਰ ਉਹ ਕੰਟੀਨਿਊ ਰੱਖਣ ਦੇ ਲਈ ਹਾਕੀ ਇੰਡੀਆ ਨੂੰ ਗੌਰਮੈਂਟ ਦੇ ਨਾਲ ਕੋਈ ਨਾ ਕੋਈ ਟਾਈ ਅਪ ਕਰਨਾ ਚਾਹੀਦਾ ਸੀਗਾ, ਜਿਹੜੇ ਬਿਜ਼ਨਸ ਹਾਊਸਿਸ ਉਹਨਾਂ ਨੂੰ ਕਰਨਾ ਚਾਹੀਦਾ ਸੀ ਤਾਂ ਕਿ ਇਹਨਾਂ ਨੂੰ ਵੀ ਵੱਡੇ ਸਪੋਂਸਰ ਮਿਲਦੇ। ਜਦੋਂ ਇਹ ਚੀਜ਼ਾਂ ਆਉਣ ਲੱਗ ਜਾਣ, ਪੈਸਾ ਜਿਸ ਗੇਮ 'ਚ ਵੀ ਪੈਸਾ ਆਏਗਾ ਨਾ ਉਹ ਗੇਮ ਜਿਹੜੇ ਆ ਉਹਦੇ ਪਲੇਅਰ ਆ ਜਿਹੜੇ ਉਹ ਪਾਪੂਲਰ ਹੋਣੇ ਸ਼ੁਰੂ ਹੋ ਜਾਣਗੇ। ਅੱਜ ਦੀ ਜਿਹੜੀ ਹੈ ਨਹੀਂ ਆ ਦੁਨੀਆ, ਅੱਜ ਦੀ ਦੁਨੀਆ ਪੈਸਾ ਦੇਖਦੀ ਆ
1: ਜੀ,
0: ਪੈਸਾ ਕਿਹਦੇ ਕੋਲ ਹੈਗਾ ਆ ਉਹ ਪਾਪੂਲਰ ਆ। ਜਿਹੜੀ ਗੇਮ ਤੁਸੀਂ ਦੇਖਿਓ, ਬਹੁਤ ਸਾਰੀਆਂ ਹੋਰ ਗੇਮਾਂ ਵੀ ਤੇ ਲਿਆਂਦੀਆਂ ਮੈਡਲ
1: ਜੀ,
0: ਵੇਟ ਲਿਫਟਿੰਗ ਵਾਲੇ ਲਿਆਂਦੇ ਆ, ਦੂਜੇ ਲਿਆਂਦੇ ਆ, ਲੇਕਿਨ ਉਹਨਾਂ ਦੇ ਨਾਂ ਤੁਸੀਂ ਕਿਸੇ ਦੇਖਦੇ ਹੀ ਨਹੀਂ
1: ਜੀ।
0: ਤੇ ਪੈਸਾ ਹੋਣਾ ਹਰ ਗੇਮ ਦੇ ਵਿੱਚ ਬਹੁਤ ਜ਼ਰੂਰੀ ਆ। ਉਹਦੇ ਲਈ ਸਪੋਂਸਰ ਜਿਹੜੇ ਆ ਫੈਡਰੇਸ਼ਨ ਨੂੰ ਸਰਕਾਰ ਦੇ ਨਾਲ ਕਿਸੇ ਨਾ ਕਿਸੇ ਤਰੀਕੇ 'ਚ ਟਾਈ ਅਪ ਕਰਕੇ ਇਹਨਾਂ ਚੀਜ਼ਾਂ ਨੂੰ ਲੈਣਾ ਚਾਹੀਦਾ ਤਾਂ ਕਿ ਇਹ ਇਹਨਾਂ ਨੂੰ ਜਿਹੜੀਆਂ ਸਪੋਂਸਰਸ਼ਿਪ ਮਿਲਣ ਲੱਗਣ ਅਤੇ ਇਹ ਗੇਮਾਂ ਵੀ ਜਿਹੜੀਆਂ ਉਹ ਪ੍ਰਮੋਟ ਹੋ ਸਕਣ
1: ਜੀ। ਸਰਦਾਰ ਰਜਿੰਦਰ ਸਿੰਘ ਜੀ, ਆਪਾਂ ਕ੍ਰਿਕਟ ਨੂੰ ਜਦੋਂ ਬਰੀਕੀ ਨਾਲ ਵੇਖਦੇ ਹਾਂ ਤਾਂ ਆਪਾਂ ਇਹ ਦੇਖਦੇ ਹਾਂ ਕਿ ਸਮੇਂ ਦੇ ਨਾਲ ਨਾਲ ਜਿਹੜੀ ਕ੍ਰਿਕਟ ਹੈ ਉਹ ਬਦਲਦੀ ਗਈ ਹੈ। ਪਹਿਲਾਂ ਟੈਸਟ ਕ੍ਰਿਕਟ ਦਾ ਰੁਝਾਨ ਸੀ, ਔਰ ਉਸ ਤੋਂ ਬਾਅਦ ਜਦੋਂ ਇਹ ਦੇਖਿਆ ਗਿਆ ਕਿ ਇਸ ਖੇਡ ਵਿੱਚ ਕੋਈ ਨਤੀਜਾ ਨਹੀਂ ਨਿਕਲਦਾ ਅਤੇ ਇੱਕ ਦਿਵਸੀ ਕ੍ਰਿਕਟ ਦਾ ਆਉਣਾ ਸ਼ੁਰੂ ਹੋਇਆ, ਜਦੋਂ ਉਹਦੇ ਤੋਂ ਥੋੜ੍ਹੀ ਬਹੁਤੀ ਉਕਤਾਹਟ ਜੇ ਆਡੀਅੰਸ ਨੂੰ ਲੋਕਾਂ ਨੂੰ ਮਹਿਸੂਸ ਹੋਈ ਅਤੇ T20 ਕ੍ਰਿਕਟ ਆ ਗਈ। ਸੋ ਤੁਸੀਂ ਸਮਝਦੇ ਹੋ ਕਿ ਬੋਰਡ ਨੇ, ਭਾਰਤੀ ਕ੍ਰਿਕਟ ਨੇ ਜਾਂ ICC ਨੇ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਦੇਖਿਆ ਕਿ ਲੋਕਾਂ ਦੀ ਮੰਗ ਕੀ ਹੈ?
2: ਨਹੀਂ, ਮੈਂ ਸਮਝਦਾ ਕਿ ਕ੍ਰਿਕਟ ਜਿਹੜੀ ਹੈ ਭਾਵੇਂ 5 ਦਿਨ ਦਾ ਟੈਸਟ ਹੁੰਦਾ ਸੀ ਜਾਂ 3-day ਮੈਚਿਸ ਹੁੰਦੇ ਸੀ, ਜਿਹੜੀ ਲੋਕਪ੍ਰਿਯ ਨਾ ਕ੍ਰਿਕਟ ਉਹ ਬਹੁਤ ਸੀਗੀ। ਦੇਖੋ ਇੱਥੇ ਜਲੰਧਰ ਦੇ ਵਿੱਚ 5-day ਟੈਸਟ ਵੀ ਹੋਇਆ, 3-day ਟੈਸਟ ਮੈਚਿਸ ਵੀ ਹੁੰਦੇ ਰਹੇ, ਖਚਾ ਖਚ ਸਟੇਡੀਅਮ ਜਿਹੜੇ ਸੀ ਉਹ ਭਰੇ ਹੁੰਦੇ ਸੀ, ਟਿਕਟਾਂ ਨਹੀਂ ਸੀ ਮਿਲਦੀਆਂ, ਬਲੈਕ ਟਿਕਟਾਂ ਵੀ ਵੇਚੀਆਂ ਜਾਂਦੀਆਂ 5 ਦਿਨ ਦੇ ਮੈਚ ਦੇ ਵਿੱਚ ਵੀ। ਔਰ ਉਸ ਤੋਂ ਬਾਅਦ 1-day ਮੈਚਿਸ ਸ਼ੁਰੂ ਹੋਏ, ਔਰ 1-day ਤੋਂ ਬਾਅਦ T20 ਹੁਣ ਤਾਂ ਸਿਖਰ ਹੀ ਹੋ ਗਿਆ ਕਿ T20 ਨੂੰ ਲੋਕ ਜਿਹੜੇ ਨੇ ਉਹ ਬਹੁਤ ਪ੍ਰੈਫਰ ਕਰਦੇ ਨੇ, ਔਰ ਇਹਦੇ ਵਿੱਚ ਥ੍ਰਿਲ ਵੀ ਹੈ ਔਰ ਇੰਟਰਸਟ ਵੀ ਹੈ ਲੋਕਾਂ ਦਾ। ਔਰ ਜਦੋਂ ਛਿੱਕੇ ਚੌਕੇ ਲੱਗਦੇ ਨੇ, ਵਿਕਟਾਂ ਨਿਕਲਦੀਆਂ ਨੇ ਅਤੇ ਲੋਕ ਬਹੁਤ ਇੰਜੋਏ ਕਰਦੇ ਨੇ। ਲੇਕਿਨ ਕ੍ਰਿਕਟ ਦੀ ਜਿਹੜੀ ਲੋਕਪ੍ਰਿਯਤਾ ਹੈ ਉਹ 5 ਦਿਨ ਦੇ ਵਿੱਚ ਵੀ ਸੀਗੀ, ਲੇਕਿਨ ਹੁਣ ਮੈਂ ਸਮਝਦਾ ਕਿ ਆ ਜਦੋਂ 1-day ਜਾਂ T20 ਆਈ ਹੈ ਹੁਣ ਘਟੀ ਹੈ, ਲੇਕਿਨ ਸ਼ੁਰੂ ਤੋਂ 5-day 3-day ਮੈਚਿਸ ਜਿਹੜੇ ਹੁੰਦੇ ਰਹੇ ਉਹਦੇ ਵਿੱਚ ਵੀ ਖਚਾ ਖਚ ਸਟੇਡੀਅਮ ਜਿਹੜੇ ਸੀ ਉਹ ਭਰੇ ਦੇਖਣ ਨੂੰ ਮਿਲਦੇ ਸੀ
1: ਜੀ। ਸੁਰਿੰਦਰ ਸਿੰਘ ਸੋਢੀ ਜੀ, ਹਾਕੀ 'ਚ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਸੰਸਾਰ ਪੱਧਰ 'ਤੇ ਹਾਕੀ ਨੂੰ ਮਾਰਕੀਟ ਕਰਨ ਦੀ ਹੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਗੇਮ ਨੂੰ ਥੋੜ੍ਹਾ ਇਵੋਲਵ ਕੀਤਾ ਜਾਵੇ, ਜੇ ਉਹਦੇ 'ਚ ਫਾਊਲ ਜ਼ਿਆਦਾ ਨੇ ਤਾਂ ਉਹ ਇਸ ਤਰੀਕੇ ਦੀ ਬਣਤਰ ਬਣਾਈ ਜਾਵੇ ਕਿ ਲੋਕ ਉਹਦੇ ਨਾਲ ਜੁੜ ਸਕਣ? ਥੋੜ੍ਹੇ ਜਿੱਦਾਂ ਥੋੜ੍ਹੀ ਜਿਹੀ ਕੋਸ਼ਿਸ਼ ਤਾਂ ਹੋਈ ਕਿ ਪਹਿਲਾਂ 35-35 ਮਿੰਟ ਦੇ 2 ਹਾਫ ਹੁੰਦੇ ਸੀ ਔਰ ਫਿਰ ਉਹਨੂੰ 4 ਕੁਆਟਰਸ ਦੇ ਵਿੱਚ ਬਦਲਿਆ ਗਿਆ। ਸੋ ਤੁਸੀਂ ਸਮਝਦੇ ਹੋ ਕਿ ਇਸ ਖੇਤਰ 'ਚ ਵੀ ਕੁਛ ਕੀਤਾ ਜਾ ਸਕਦਾ ਸੀ ਇਸ ਗੇਮ ਨੂੰ ਪਾਪੂਲਰਾਈਜ਼ ਕਰਨ?
0: ਹਾਂ, ਜਿਸ ਤਰ੍ਹਾਂ ਤੁਸੀਂ ਉਹਨੇ ਕੀਤੀ ਗੱਲ, ਪੇ ਪੁਰਾਣੇ ਟਾਈਮ 'ਚ ਹਾਕੀ ਜਿਹੜੀ ਆ ਨਾ ਉਹ ਕਮਰਸ਼ਲਾਈਜ਼ ਨਹੀਂ ਹੋਈ, ਉਹਨੂੰ ਕਰਨਾ ਚਾਹੀਦਾ ਸੀ। ਹਾਕੀ ਪਲੇਅਰ ਕੋਈ ਵੀ ਕੋਈ ਐਡ ਹੀ ਨਹੀਂ ਦੇ ਸਕਦੇ ਸੀਗੇ
1: ਜੀ,
0: ਐਡ ਦੇਣ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਸੀ ਬੋਰਡ ਦੀ, ਕਿ ਜਿਹੜੀ ਸਾਡੀ ਫੈਡਰੇਸ਼ਨ ਉਹਦੀ, ਔਰ ਉਹ ਫੈਡਰੇਸ਼ਨ ਨੇ ਮਨਾ ਕੀਤਾ ਸੀ ਟੋਟਲੀ ਕਿ ਕੋਈ ਵੀ ਪਲੇਅਰ ਜਿਹੜਾ ਉਹ ਐਡ ਨਹੀਂ ਕਰ ਸਕਦਾ
1: ਜੀ,
0: ਔਰ ਇਹਦਾ ਬੜਾ ਵੱਡਾ ਡਰਾਬੈਕ ਆ ਇਸ ਦੇ ਲਈ। ਨੰਬਰ 2 ਜਿਹੜੇ ਰੂਲ ਐਂਡ ਰੈਗੂਲੇਸ਼ਨ ਸੀਗੇ ਉਹਦੇ ਵਿੱਚ ਹੁਣ ਲਿਆਂਦੀ ਆ ਚੇਂਜ, ਜਿੱਦਾਂ ਤੁਸੀਂ ਹੁਣੇ ਕਿਹਾ 4 ਕੁਆਟਰ ਹੋਣ ਲੱਗ ਗਏ ਆ
1: ਜੀ,
0: ਅਤੇ ਨੰਬਰ 2 ਜਿਹੜੇ ਜਿੱਦਾਂ ਪੁਰਾਣੇ ਟਾਈਮ ਦੇ ਵਿੱਚ ਜਿਹੜੇ ਰੂਲ ਐਂਡ ਰੈਗੂਲੇਸ਼ਨ ਸੀਗੇ ਉਹ ਥੋੜ੍ਹੇ ਹਾਰਡ ਸੀਗੇ
1: ਜੀ,
0: ਔਰ ਕਈ ਵਾਰੀ ਉਹਦੇ ਵਿੱਚ ਕੁੱਟ ਕੱਟ ਵੀ ਦਿੰਦੇ ਸੀਗੇ, ਪਲੇਅਰ ਨੂੰ ਪੈ ਵੀ ਜਾਂਦੀਆਂ ਸੀ
1: ਜੀ,
0: ਸਾਹਮਣੇ ਨਹੀਂ ਮਾਰਦੇ ਸੀ
1: ਜੀ,
0: ਕੋਈ ਤਰੀਕੇ ਦੇ ਨਾਲ ਮਾਰ ਦਿੰਦੇ ਸੀਗੇ, ਕਿਸੇ ਨਾ ਕਿਸੇ ਦੇ ਵੱਜ ਜਾਂਦੀ ਸੀ ਗਿੱਟੇ ਗੋਡੇ, ਲੇਕਿਨ ਅੱਜ ਦੀ ਹਾਕੀ ਦੇ ਵਿੱਚ ਤੁਸੀਂ ਟੱਚ ਨਹੀਂ ਕਰ ਸਕਦੇ
1: ਜੀ,
0: ਉਹ ਸਾਰੀਆਂ ਚੇਂਜਸ ਲਿਆਂਦੀਆਂ। ਅਤੇ ਪੁਰਾਣੇ ਟਾਈਮ ਦੇ ਵਿੱਚ ਤੁਸੀਂ ਅੱਜ ਕੱਲ੍ਹ ਤੁਸੀਂ ਪੁੱਠਾ ਹੋ ਕੇ ਸਾਹਮਣੇ ਜਾ ਕੇ ਖੜ੍ਹ ਕੇ ਬਾਲ ਨੂੰ ਰੋਕ ਸਕਦੇ ਹਾਂ, ਪੁਰਾਣੇ ਟਾਈਮ 'ਚ ਨਹੀਂ ਰੋਕ ਸਕਦੇ, ਸਾਡੇ ਟਾਈਮ 'ਚ

0: ਟਫ ਸੀਗਾ, ਬਾਲ ਨੂੰ ਰਿਸੀਵ ਕਰਨਾ ਤੇ ਲੈ ਕੇ ਤੁਰਨਾ,
1: ਜੀ
0: ਤੇ ਪਲੇਅਰ ਫੇਰ ਬੜੀ ਵਧੀਆ ਹਾਕੀ ਖੇਡਦੇ ਸੀ। ਅੱਜ ਦੇ ਟਾਈਮ ਤਾਂ ਤੁਸੀਂ ਮੂਹਰੇ ਜਾ ਕੇ ਖੜ ਜਾਓ ਤੇ ਅਗਲੇ ਦੇ ਲੋਕੋ ਤੇ ਤੁਹਾਨੂੰ ਟੱਚ ਵੀ ਨਹੀਂ ਕਰ ਸਕਦਾ। ਉਹ ਚੀਜ਼ਾਂ ਦੇ ਵਿੱਚ ਇਹਨਾਂ ਨੇ ਚੇਂਜਸ ਲਿਆਂਦੀਆਂ, ਜਿਸ ਕਰਕੇ ਹਾਕੀ ਫਾਸਟ ਹੋਰ ਹੋ ਗਈ ਆ। ਤੁਸੀਂ ਕਦੇ ਦੇਖਿਓ ਜਿਹੜੀ ਟੀਮ ਕੋਲ ਬਾਲ ਆਉਂਦਾ ਅੱਗੇ ਡੀ ਤੱਕ ਜਾਂਦਾ, ਉੱਥੋਂ ਖੋਣਾ ਫਿਰ ਮੁਸ਼ਕਲਾਂ ਦਾ,
1: ਜੀ
0: ਜਿਹੜਾ ਉੱਥੋਂ ਹੋ ਲੈਂਦਾ ਉਹ ਸਿੱਧਾ ਅਗਲੇ ਦੀ ਡੀ 'ਚ ਜਾਂਦਾ।
1: ਜੀ
0: ਉਹ ਰੀਜਨ ਇਹ ਆ ਕਿ ਤੁਸੀਂ ਹੁਣ ਆਮ ਜਿੱਧਰ ਨੂੰ ਮਰਜ਼ੀ ਘੁੰਮ ਜਾਓ ਬਾਲ ਨੂੰ ਲੈ ਕੇ, ਫਾਉਲ ਨਹੀਂ ਹੈਗਾ।
1: ਜੀ
0: ਫਿਰ ਅੱਗੇ ਸਟਿੱਕ ਹੁੰਦੀ ਸੀਗੀ, ਉੱਪਰ ਹਾਕੀ ਚੱਲ ਗਈ ਤੇ ਸਟਿੱਕ ਮਿਲ ਜਾਂਦੀ, ਫਾਉਲ ਹੋ ਗਿਆ। ਅੱਜ ਕੱਲ੍ਹ ਤੁਸੀਂ ਡੀ ਦੇ ਵਿੱਚ ਉੱਤੋਂ ਲਾ ਲੈਂਦੇ ਆ ਬਾਲ ਥੱਲੇ।
1: ਜੀ
0: ਇਹ ਚੀਜ਼ਾਂ ਦੇ ਨਾਲ ਹਾਕੀ ਫਾਸਟ ਹੋਈ ਆ। ਅੱਗੇ ਤੁਸੀਂ ਬਾਲ ਵੀ ਦਿੰਦੇ ਸੀ ਤੇ ਖੜ ਕੇ ਤੇ ਕਿਸੇ ਨੂੰ ਦੇਣਾ ਪੈਂਦਾ ਸੀ, ਹੁਣ ਤੁਸੀਂ ਰੱਖ ਕੇ ਬਾਲ ਤੁਰ ਪਾਓ ਤੇ ਫਾਉਲ, ਗੇਮ ਸ਼ੁਰੂ ਆ।
1: ਜੀ
0: ਗੇਮ ਨੂੰ ਫਾਸਟ ਕਰਨ ਲਈ ਕੀਤੇ ਆ ਉਪਰਾਲੇ, ਜਿਹਦੇ ਨਾਲ ਗੇਮ ਦੇ ਵਿੱਚ ਹੁਣ ਇੰਟਰਸਟ ਵੀ ਵਧਿਆ ਤੇ ਬਾਕੀ ਇਹਨਾਂ ਚੀਜ਼ਾਂ ਨਾਲ ਇੰਪਰੂਵਮੈਂਟ ਆਉਂਦੀ ਆ। ਸਭ ਤੋਂ ਵੱਡੀ ਚੀਜ਼ ਜਿਹੜੀ ਆ ਨਾ, ਜਿੱਦਣ ਹਾਕੀ 'ਚ ਵੀ ਸੇਮ ਪੈਸਾ ਆਉਣ ਲੱਗ ਗਿਆ, ਬਿਜ਼ਨਸ ਹਾਊਸ ਜੁੜ ਗਏ ਤੇ ਇਹ ਇਸ ਤਰ੍ਹਾਂ ਲੀਗਾਂ ਹੋਣ ਲੱਗ ਗਈਆਂ ਤੇ ਫਿਰ ਜਿਹੜੀ ਪਾਪੂਲੈਰਿਟੀ ਆਪਣੇ ਆਪ ਵਧਣ ਲੱਗ ਜਾਂਦੀ ਆ। ਜਦੋਂ ਟੀਵੀ ਵਾਲੀ ਜਿਹੜੀ ਆ ਨਾ, ਹਰ ਮੈਚ ਟੀਵੀ 'ਤੇ ਆਉਣ ਲੱਗ ਜਾਏ। ਤੁਸੀਂ ਹੁਣੇ ਵਰਲਡ ਕੱਪ ਦੇਖਿਆ ਹੋਣਾ ਜਿਹੜਾ ਹੋਲੈਂਡ ਤੇ ਬੈਲਜੀਅਮ 'ਚ ਹੋਇਆ, ਤੁਸੀਂ ਜਦੋਂ ਅਖਬਾਰ ਅਸੀਂ ਕੱਢ ਕੇ ਦੇਖਦੇ ਹਾਂ ਤੇ ਉਹਦੇ ਵਿੱਚ ਖਬਰ ਹੀ ਨਹੀਂ ਹੁੰਦੀ ਸੀ। ਜੇ ਜਿੱਦਣ ਇੰਡੀਆ ਦਾ ਮੈਚ ਹੁੰਦਾ ਸੀ, ਛੋਟਾ ਜਿਹਾ ਕਾਲਮ ਲੱਗਾ ਹੁੰਦਾ ਸੀ, ਜਿੱਤ ਗਿਆ ਜਾਂ ਹਾਰ ਗਿਆ, ਲੇਕਿਨ ਉਹਨੂੰ ਕਵਰੇਜ ਨਹੀਂ ਮਿਲਦੀ ਸੀਗੀ। ਜਿਹਦੇ ਉਹਦੇ ਦੂਸਰੇ ਪਾਸੇ ਮੈਚ ਜਿਹੜੇ ਕ੍ਰਿਕਟ ਦੇ, ਜੇ ਕੋਈ ਛੋਟੇ ਮੈਚ ਵੀ ਹੁੰਦੇ ਸੀ ਤੇ ਅੱਧੀ ਅਖਬਾਰ ਉਹਨਾਂ ਨਾਲ ਭਰੀ ਹੁੰਦੀ ਸੀ। ਇਹਨਾਂ ਚੀਜ਼ਾਂ ਦੇ ਉੱਤੇ ਕੁਛ ਨਾ ਕੁਛ ਸੈਂਸਰ ਹੋਣਾ ਚਾਹੀਦਾ ਕਿ ਜਦੋਂ ਹਾਕੀ ਦਾ ਵਰਲਡ ਕੱਪ, ਓਲੰਪਿਕ, ਏਸ਼ੀਅਨ ਗੇਮ ਹੁੰਦੀਆਂ ਜਾਂ ਵੱਡੇ ਟੂਰਨਾਮੈਂਟ ਹੁੰਦੇ ਆ, ਉਦੋਂ ਕੁਛ ਪੇਜ ਦਾ ਥੋੜ੍ਹਾ ਕੁਆਟਰ ਹੀ ਭਾਵੇਂ ਮਿਲਿਆ ਹੋਵੇ ਪੇਜ, ਜਿਹਦੇ ਉੱਤੇ ਖਬਰ ਲੱਗੇ, ਉੱਥੇ ਹਰ ਬੱਚਾ ਬੰਦਾ ਪੜ੍ਹ ਸਕੇ। ਮੈਂ ਕਈ ਵਾਰੀ ਦੇਖਣਾ ਪਿਆ ਅੱਜ ਮੈਚ ਨਹੀਂ ਦੇਖੋਇਆ, ਸਵੇਰੇ ਮੈਚ ਦੇਖੀਏ ਕੀ ਬਣਿਆ ਤੇ ਉਹਦੇ 'ਚ ਖਬਰ ਹੀ ਨਹੀਂ ਹੁੰਦੀ। ਇਹਨਾਂ ਦਾ ਵੀ ਬੜਾ ਵੱਡਾ ਅਸਰ ਪੈਂਦਾ ਅਖਬਾਰ 'ਚ ਨਾ ਆਉਣਾ, ਵਰਲਡ ਕੱਪ ਹਾਕੀ ਦਾ ਹੋ ਰਿਹਾ ਹੋਵੇ ਤੇ ਅਖਬਾਰ ਦੇ ਵਿੱਚ ਕਿਤੇ ਕਾਲਮ ਹੀ ਨਹੀਂ ਉਹਨੂੰ ਮਿਲ ਰਿਹਾ ਲਾਉਣ ਲਈ। ਇਹ ਚੀਜ਼ਾਂ ਤਾਂ ਖਿਆਲ ਰੱਖਣ ਦੀ ਲੋੜ ਆ
1: ਜੀ। ਸੁਰਿੰਦਰ ਸਿੰਘ ਸੋਢੀ ਜੀ, ਇਹਦੇ 'ਚ ਇੱਕ ਵੀ ਤੁਸੀਂ ਸਮਝਦੇ ਹੋ ਕਿ ਜਿੱਦਾਂ ਹਾਕੀ ਦੀ ਖੇਡ ਦੀ ਜਿਹੜੀ ਬਣਤਰ ਹੈ, ਉਹਦੇ 'ਚ ਸਪੋਂਸਰਸ ਦੇ ਕੋਲ ਬਹੁਤਾ ਐਡ ਕਰਨ ਦਾ ਸਕੋਪ ਵੀ ਨਹੀਂ ਹੈ। ਜਿੱਦਾਂ ਹੁਣ ਜੇ ਕ੍ਰਿਕਟ ਹੈ ਤੇ ਉਹ ਸਾਰਾ ਦਿਨ ਕ੍ਰਿਕਟ ਚੱਲ ਰਹੀ ਹੈ, ਹਰ ਓਵਰ ਤੋਂ ਬਾਅਦ ਐਡ ਸਪੋਂਸਰ ਨੂੰ ਕਰਨ ਦਾ ਮੌਕਾ ਮਿਲਦਾ, ਪਰ ਹਾਕੀ 70 ਮਿੰਟ ਦੀ ਖੇਡ ਹੈ ਜਿਹਦੇ 'ਚ ਘੱਟ ਸਪੋਂਸਰ ਜੁੜਦੇ ਨੇ, ਉਹਦੇ ਮੁਕਾਬਲੇ ਫਿਰ ਪੈਸਾ ਵੀ ਘੱਟ ਆਉਂਦਾ।
0: ਨਹੀਂ ਹਾਕੀ ਅੱਜ ਕੱਲ੍ਹ ਤਾਂ ਐਪ ਵੀ ਇੰਨੀਆਂ ਆ ਗਈਆਂ, ਤੁਸੀਂ ਦੇਖੀਆਂ ਹੋਣਗੀਆਂ
1: ਜੀ,
0: ਕਿ ਟੀਵੀ ਚੱਲਦੇ ਮੈਚ ਦੇ ਵਿੱਚ ਹੀ ਐਡ ਦਿਖਾ ਦਿੰਦੇ ਆ
1: ਜੀ।
0: ਪੁਰਾਣੇ ਟਾਈਮ 'ਚ ਦੇ ਵਿੱਚ ਮੈਚ ਖੜਦਾ ਸੀ ਤੇ ਦਿਖਾਉਂਦੇ ਸੀ
1: ਜੀ,
0: ਅੱਜ ਕੱਲ੍ਹ ਤਾਂ ਇਸ ਤਰ੍ਹਾਂ ਦਾ ਕੰਮ ਆ ਗਿਆ ਕਿ ਚੱਲਦੇ ਚੱਲਦੇ ਮੈਚ ਤੁਸੀਂ ਐਡ ਜਿੰਨੀ ਮਰਜ਼ੀ ਦਿਖਾਈ ਜਾਓ
1: ਜੀ,
0: ਮੈਚ ਐਡ ਜਦੋਂ ਤੁਹਾਡਾ ਮੈਚ ਚੱਲਦਾ ਸਾਰਾ ਕੰਟਰੀ ਦੇਖਦਾ ਹੁੰਦਾ ਤੇ ਉਦੋਂ ਉਹਨਾਂ ਨੂੰ ਇੱਕ ਘੰਟੇ ਦੇ ਵਿੱਚ ਦਿਖਾਈ ਜਾਓ ਐਡ ਨੂੰ ਜਿੰਨਾ ਮਰਜ਼ੀ, ਬਾਕੀ ਤੁਸੀਂ ਜਦੋਂ ਉਸ ਤੋਂ ਬਾਅਦ ਵੀ ਮੈਚ ਚੱਲਦੇ ਆ। ਹੁਣ ਤੁਸੀਂ ਚੈਨਲ ਆ, ਤੁਸੀਂ ਦੇਖ ਲਓ, ਖੇਲੋ ਸਟਾਰ, ਖੇਲੋ ਹੋਰ ਜਿੰਨੀਆਂ ਵੀ ਤੁਸੀਂ, ਕੋਈ ਚੈਨਲ ਲਾਓ ਕ੍ਰਿਕਟਾਂ ਦੀ ਹੋਊਗੀ ਉੱਥੇ
1: ਜੀ,
0: ਕੋਈ ਚੈਨਲ ਲਾ ਦਿਓ ਤੁਹਾਨੂੰ ਕ੍ਰਿਕਟ ਦਿਸੂਗੀ। ਹੁਣ ਜੇ ਵਰਲਡ ਕੱਪ ਹੋ ਕੇ ਹਟਿਆ, ਵਰਲਡ ਕੱਪ ਦੇ ਜ਼ਰੂਰੀ ਨਹੀਂ ਇੰਡੀਆ ਦੇ ਇਕੱਲੇ ਦੇ ਮੈਚ, ਜਿੰਨੇ ਵੀ ਮੈਚ ਹੋਏ ਆ ਤੁਸੀਂ ਇੱਕ ਚੈਨਲ 'ਤੇ ਉਹਨਾਂ ਨੂੰ ਵੀ ਦਿਖਾਈ ਜਾਓ
1: ਜੀ,
0: ਹਾਈਲਾਈਟਸ ਦਿਖਾਈ ਜਾਓ ਉਹਨਾਂ ਦੀਆਂ
1: ਜੀ,
0: ਤੇ ਫਿਰ ਆਪਣੇ ਆਪ ਜਿਹੜੇ ਬੱਚੇ ਆ ਹਾਕੀ ਖੇਡਣ ਵਾਲੇ ਬੰਦੇ ਹੋਰ, ਉਹ ਉਹਨਾਂ ਨੂੰ ਦੇਖੂਗੇ। ਮੈਂ ਜਦੋਂ ਵਰਲਡ ਕੱਪ ਚੱਲਦਾ ਸੀਗਾ ਦੇ ਮੈਚ ਨਾ ਦੇਖਣਾ, ਮੈਂ ਕਹਿੰਦਾ ਚਲੋ ਅੱਜ ਹਾਈਲਾਈਟ ਦੇਖਦੇ ਹਾਂ
1: ਜੀ,
0: ਉਹ ਮੈਚ ਲਾਉਣਾ ਜਦੋਂ ਟੀਵੀ ਲਾਉਣਾ ਤੇ ਮੂਹਰੇ ਕ੍ਰਿਕਟਾਂ ਦੀ ਸੀ, ਵਰਲਡ ਕੱਪ ਹਾਕੀ ਦਾ ਚੱਲਦਾ ਤੇ ਕ੍ਰਿਕਟ ਦਾ ਵਰਲਡ ਕੱਪ ਚੱਲ ਨਹੀਂ ਰਿਹਾ
1: ਜੀ,
0: ਤੇ ਲੇਕਿਨ ਮੈਚ ਜਿਹੜੇ ਪੁਰਾਣੇ ਪੁਰਾਣੇ ਤੋਂ ਪੁਰਾਣੇ ਉਹ ਆ ਰਹੇ। ਇਹਨਾਂ ਚੀਜ਼ਾਂ ਦੇ ਉੱਤੇ ਨਾ ਇਹ ਤਾਂ ਮਿਨਿਸਟਰੀ ਲੈਵਲ ਦੇ ਉੱਤੇ ਹੀ ਗੱਲ ਹੋਵੇ ਕਿ ਇਹਨਾਂ ਸਾਰੀਆਂ ਗੇਮਾਂ ਨੂੰ ਥੋੜ੍ਹਾ ਟਾਈਮ ਦਿਓ, ਉਹਦੇ ਸਾਰੇ ਮੈਚਿਸ ਜਿਹੜੇ ਆ। ਹੁਣ ਜੇ ਆਪਾਂ ਇਹ ਤਾਂ ਹੈ ਨਹੀਂ ਇਕੱਲਾ ਇੰਡੀਆ ਦਾ ਹੀ ਮੈਚ ਦੇਖਣਾ
1: ਜੀ, ਬਿਲਕੁਲ
0: ਆਪਾਂ ਦੂਜੇ ਮੈਚ ਵੀ ਦੇਖਣੇ ਚਾਹੀਦੇ ਆ, ਔਰ ਜਿਹੜੇ ਹਾਕੀ ਪਲੇਅਰ ਖੇਡਦੇ ਆ ਜਾਂ ਹਾਕੀ ਦੇ ਸ਼ੌਕੀਨ ਆ ਉਹ ਸਾਰੇ ਦੇਖਣਗੇ
1: ਜੀ,
0: ਮੈਚ ਜ਼ਰੂਰ ਦੇਖਣਗੇ
1: ਜੀ।
0: ਇਹਨਾਂ ਚੀਜ਼ਾਂ ਦੀ ਕਮੀ ਆ ਸਾਡੇ 'ਚ।
1: ਬਿਲਕੁਲ ਸਹੀ ਸਰਦਾਰ ਰਜਿੰਦਰ ਸਿੰਘ ਜੀ, ਜਿੱਦਾਂ ਸੁਰਿੰਦਰ ਸੋਢੀ ਹੋਰਾਂ ਨੇ ਦੱਸਿਆ ਕਿ ਪਸਾਰਾ ਕ੍ਰਿਕਟ ਦਾ ਬਹੁਤ ਜ਼ਿਆਦਾ ਕਵਰੇਜ ਉਹਨੂੰ ਜ਼ਿਆਦਾ ਮਿਲਦੀ ਹੈ, ਮੀਡੀਆ ਉਹਦੇ ਮਗਰ ਹੈ, ਇਹ ਸਾਰਾ ਜਿਹੜਾ ਪਸਾਰਾ ਹੈ ਇਹ ਜਿਹੜੇ ਬੱਚੇ ਨੇ ਨੌਜਵਾਨ ਨੇ ਉਹਨਾਂ ਦੀ ਮਾਨਸਿਕਤਾ 'ਤੇ ਅਸਰ ਪਾਉਂਦਾ ਹੈ, ਜਿਸ ਕਰਕੇ ਕ੍ਰਿਕਟ ਦੀ ਕੁਆਂਟਿਟੀ ਜ਼ਿਆਦਾ ਆਉਂਦੀ ਹੈ ਅਤੇ ਸਾਡੇ ਕੋਲ ਟੈਲੈਂਟ ਵੀ ਜ਼ਿਆਦਾ ਆਉਂਦਾ ਹੈ ਜੀ ਕ੍ਰਿਕਟ।
2: ਗੱਲ ਇਹ ਹੈ ਕਿ ਪਹਿਲੇ ਤਾਂ ਜਿਹੜੇ ਕ੍ਰਿਕਟ ਮੁੰਡੇ ਖੇਡਦੇ ਸੀ ਉਹਨਾਂ ਦੇ ਮਾਂ ਬਾਪ ਕਹਿੰਦੇ ਸੀ ਤੂੰ ਪੜ੍ਹਦਾ ਨਹੀਂ ਗਾ, ਸਾਰਾ ਦਿਨ ਤੂੰ ਗਰਾਊਂਡ 'ਚ ਹੀ ਰਹਿਣਾ ਅਤੇ ਪੜ੍ਹਾਈ ਕਦੋਂ ਕਰਨੀ ਹੈ। ਲੇਕਿਨ ਹੁਣ ਦੇਖਣ 'ਚ ਆਇਆ ਕਿ ਕ੍ਰਿਕਟ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਕਈ ਅਕੈਡਮੀਜ਼ ਨੇ, ਪ੍ਰਾਈਵੇਟ ਅਕੈਡਮੀਜ਼ ਨੇ, ਔਰ ਮਾਂ ਬਾਪ ਜਿਹੜੇ ਨੇ ਉਹ ਪਿੱਛਾ ਕਰ ਰਹੇ ਨੇ ਬੱਚਿਆਂ ਦਾ ਵੀ ਤੂੰ ਉਹਨੂੰ ਆਪ ਨਾਲ ਜਾਂਦੇ ਨੇ, ਜਾ ਕੇ ਉੱਥੇ ਬੈਠੇ ਰਹਿੰਦੇ ਨੇ।

0: ਕੇ ਉਹ ਦੇਖਦੇ ਨੇ, ਫਿਰ ਉਹਨੂੰ ਘਰ ਲਿਆਉਂਦੇ ਨੇ। ਹੁਣ ਕ੍ਰਿਕਟ ਦਾ ਇੰਨਾ ਕਰੇਜ਼ ਹੋ ਗਿਆ ਕਿ ਬੱਚਿਆਂ ਨੂੰ ਛੱਡ ਕੇ ਮਾਂ ਬਾਪ ਨੂੰ ਵੀ ਕਰੇਜ਼ ਆ, ਕਿਉਂਕਿ ਜਿਹੜਾ IPL ਖੇਡਦੇ ਨੇ ਉਹ ਹਰ ਇੱਕ ਚਾਹੁੰਦਾ ਕਿ ਸਾਡਾ ਬੱਚਾ ਵੀ ਜਿਹੜਾ ਉਹ IPL ਦੇ ਵਿੱਚ ਰੀਪ੍ਰਜੈਂਟ ਕਰੇ। ਔਰ ਦੂਸਰਾ ਇੱਕ ਕ੍ਰਿਕਟ ਜਿਹੜਾ ਕ੍ਰਿਕਟ ਕੰਟਰੋਲ ਬੋਰਡ ਆਫ ਇੰਡੀਆ ਨੇ ਇੱਕ ਬਹੁਤ ਅੱਛਾ ਉਪਰਾਲਾ ਕੀਤਾ, ਔਰ ਜਿਹੜੀਆਂ ਸਟੇਟ ਨੇ ਉਹਨਾਂ ਦੇ ਵੱਖ ਵੱਖ ਸਟੇਟਾਂ ਦੇ ਵਿੱਚ ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਜਿਸ ਤਰ੍ਹਾਂ ਕਿ ਸ਼ੇਰੇ ਪੰਜਾਬ ਕ੍ਰਿਕਟ ਟੂਰਨਾਮੈਂਟ ਪੰਜਾਬ 'ਚ ਹੋ ਰਿਹਾ, ਇਸ ਤਰ੍ਹਾਂ ਨਾਲ ਦਿੱਲੀ ਹੋ ਰਿਹਾ, ਮਹਾਰਾਸ਼ਟਰਾ 'ਚ ਹੋ ਰਿਹਾ, ਬੰਬੇ 'ਚ ਹੋ ਰਿਹਾ। ਤੋ ਇਹ ਵੀ ਕ੍ਰਿਕਟ ਦਾ ਹੀ ਦੇਣ ਹੈ ਕਿ ਇੰਨਾ ਪਸਾਰਾ ਹੋ ਗਿਆ ਔਰ ਲੋਕ ਜਿਹੜੇ ਨੇ ਉਹ ਹੁੰਮ ਆ ਕੇ ਉਸ ਟੂਰਨਾਮੈਂਟ ਨੂੰ ਦੇਖਦੇ ਨੇ, ਔਰ ਬੱਚੇ ਜਿਹੜੇ ਨੇ ਉਹ ਉਤਸ਼ਾਹਿਤ ਹੁੰਦੇ ਨੇ ਇਹਨਾਂ ਟੂਰਨਾਮੈਂਟ ਨੂੰ ਦੇਖ ਕੇ।
1: ਜੀ ਸੁਰਿੰਦਰ ਸੋਢੀ ਜੀ, ਫੈਡਰੇਸ਼ਨ ਸਟੇਟ ਲੈਵਲ ਦੀਆਂ ਜਾਂ ਭਾਰਤ ਦੀ ਜਿਹੜੀ ਹਾਕੀ ਫੈਡਰੇਸ਼ਨ ਹੈ ਉਹ ਉਪਰਾਲੇ ਕਰ ਰਹੀ ਹੈ ਜੀ ਕਿ ਲੀਗਸ ਵੱਧ ਤੋਂ ਵੱਧ ਹੋਣ, ਮੁਕਾਬਲੇ ਵੱਧ ਤੋਂ ਵੱਧ ਹੋਣ, ਹਾਕੀ ਦੀ ਕੁਆਂਟਿਟੀ ਆਵੇ, ਬੱਚੇ ਪ੍ਰਭਾਵਿਤ ਹੋਣ, ਇਸ ਖੇਡ ਨਾਲ ਜੁੜ ਸਕਣ ਅਤੇ ਆਪਾਂ ਜਿਹੜਾ ਸੁਨਹਿਰੀ ਦੌਰ ਹੈ ਉਹ ਆਪਣਾ ਵਾਪਸ ਲੈ ਕੇ ਆ ਸਕੀਏ।
2: ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਪ੍ਰੀਮੀਅਰ ਹਾਕੀ ਲੀਗ ਜਿਹੜੀ ਨਾ T20 ਤੋਂ ਪਹਿਲਾਂ ਹੋਈ ਸੀਗੀ, ਬੰਦ ਹੋਣ ਤੋਂ ਬਾਅਦ ਉਹ ਸ਼ੁਰੂ ਨਹੀਂ ਹੋ ਸਕੀ। ਇੱਥੋਂ ਪਤਾ ਲੱਗਦਾ ਕਿ ਉਪਰਾਲਾ ਘੱਟ ਹੋ ਰਿਹਾ
1: ਜੀ।
2: ਹੁਣ ਅਕਤੂਬਰ ਦੇ ਵਿੱਚ ਏਸ਼ੀਅਨ ਗੇਮਸ ਜਿਹੜੀਆਂ ਉਹਨਾਂ ਦੇ ਮੈਚ ਇੱਥੇ ਹੋਣੇ ਆ, ਏਸ਼ੀਆ ਚੈਂਪੀਅਨਸ਼ਿਪ ਦੇ
1: ਜੀ,
2: ਮੋਹਾਲੀ ਤੇ ਚੰਡੀਗੜ੍ਹ, ਇੱਦਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਆ। ਇਹਦਾ ਸਭ ਨੂੰ ਵੱਡਾ ਫਾਇਦਾ ਇਹ ਹੁੰਦਾ ਹੁੰਦਾ, ਨੰਬਰ ਇੱਕ ਤਾਂ ਇਨਫਰਾਸਟ੍ਰਕਚਰ ਜਿਹੜਾ ਹੈ ਨਾ ਉਹ ਬਣ ਜਾਂਦਾ ਆ
1: ਜੀ,
2: ਜਦੋਂ ਤੁਹਾਡਾ ਖਰਾਬ ਹੋਇਆ, ਦੂਜਾ ਰਿਪੇਅਰ ਹੋਣੀ ਜਾਂ ਉਹਦੇ ਵਿੱਚ ਕੋਈ ਡਿਵੈਲਪਮੈਂਟ ਕਰਨੀ, ਤੁਸੀਂ ਇਹ ਚੀਜ਼ਾਂ ਦੇ ਨਾਲ ਇਹ ਚੀਜ਼ਾਂ ਡਿਵੈਲਪਮੈਂਟ ਹੋਣ ਲੱਗ ਜਾਂਦੀ ਆ
1: ਜੀ।
2: ਦੂਜਾ ਜਦੋਂ ਤੁਹਾਡੀਆਂ ਜਿਸ ਤਰ੍ਹਾਂ ਹੁਣ ਕ੍ਰਿਕਟ ਦੇ ਸਟੇਟ ਚੈਂਪੀਅਨਸ਼ਿਪ ਹੋ ਰਹੀ ਆ
1: ਜੀ,
2: ਹਰ ਸਟੇਟ ਦੀ ਜਿਹੜੀ ਆ ਟੀਮਾਂ ਉਹਨਾਂ ਨੇ ਉਹਦੀ ਵੀ ਬੋਲੀ ਲਾਈ ਪਲੇਅਰਾਂ ਦੀ, ਭਾਵੇਂ ਥੋੜੇ ਪੈਸੇ ਮਿਲੇ ਉਹਨਾਂ ਨੂੰ, ਉਹਨਾਂ ਦੇ ਲੈਵਲ ਦੇ ਹਿਸਾਬ ਨਾਲ ਪਲੇਅਰਾਂ ਨੂੰ ਮਿਲੇ
1: ਜੀ।
2: ਹੁਣ ਜਦੋਂ ਛੋਟੇ ਪਲੇਅਰ ਨੂੰ ਇੰਨੇ ਇੰਨੇ ਪੈਸੇ, 5-5, 10-10 ਲੱਖ ਰੁਪਈਆ ਮਿਲਿਆ ਇੱਕ ਸੀਜ਼ਨ ਦਾ, ਤੇ ਕਰੇਜ ਹੋਰ ਵੱਧ ਜਾਊਗਾ।
1: ਬਿਲਕੁਲ
2: ਇਸ ਤਰ੍ਹਾਂ ਹਾਕੀ ਦੀ ਹੋਣੀ ਚਾਹੀਦੀ ਆ, ਮੈਂ ਚਾਹੁੰਦਾ ਕਿ ਹੋਣੀ ਹੋਵੇ
1: ਜੀ,
2: ਸਟੇਟਾਂ ਦੀ ਵੀ ਹੋਵੇ ਔਰ ਇੱਕ ਲੈਵਲ ਤੇ ਜਾ ਕੇ ਇੰਡੀਆ ਦੀ ਹੋਵੇ। ਪੁਰਾਣੇ ਟਾਈਮ 'ਚ ਹੋਈ ਵੀ ਆ, ਬੰਦ ਹੋ ਗਈਆਂ, ਇਹਨਾਂ ਨੂੰ ਸ਼ੁਰੂ ਕਰਨ ਦੀ ਲੋੜ ਆ।
1: ਸੋ ਸਰਦਾਰ ਰਜਿੰਦਰ ਸਿੰਘ ਜੀ, ਸੁਰਿੰਦਰ ਸੋਢੀ ਜੀ, ਇਹ ਅੱਜ ਦਾ ਸਾਡਾ ਵਿਸ਼ਾ ਇੱਦਾਂ ਦਾ ਹੈ ਕਿ ਇਹਦੇ 'ਤੇ ਆਪਾਂ ਜਿੰਨੀ ਮਰਜ਼ੀ ਗੱਲਬਾਤ ਕਰੀ ਜਾਈਏ ਪਰ ਸਾਨੂੰ ਵਕਤ ਦੇ ਦਾਇਰੇ 'ਚ ਰਹਿਣਾ ਪੈਣਾ। ਸੋ ਤੁਸੀਂ ਸਾਡੇ ਸਟੂਡੀਓਜ਼ 'ਚ ਆਏ ਔਰ ਇਸ ਵਿਸ਼ੇ 'ਤੇ ਆਪਣੇ ਕੀਮਤੀ ਵਿਚਾਰ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਦਿੱਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
2: ਥੈਂਕ ਯੂ ਜੀ, ਥੈਂਕ ਯੂ।
3: ਸਟੇਟ ਹੁਕਅਪ ਪ੍ਰੋਗਰਾਮ ਤਹਿਤ ਤੁਸੀਂ ਵਿਚਾਰ ਚਰਚਾ ਸੁਣ ਰਹੇ ਸੀ। ਵਿਸ਼ਾ ਸੀ ਹਾਕੀ ਬਨਾਮ ਕ੍ਰਿਕਟ। ਭਾਗ ਲਿਆ ਸੀ ਓਲੰਪੀਅਨ ਸੁਰਿੰਦਰ ਸੋਢੀ ਤੇ ਰਜਿੰਦਰ ਸਿੰਘ ਨੇ। ਵਿਚਾਰ ਚਰਚਾ ਦਾ ਸੰਚਾਲਨ ਕਰ ਰਹੇ ਸਨ ਬਿਰੇਂਦਰ ਸਿੰਘ। ਸਾਡਾ ਇਹ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਦੇ ਨਾਲ ਨਾਲ ਆਕਾਸ਼ਵਾਣੀ ਬਠਿੰਡਾ, ਆਕਾਸ਼ਵਾਣੀ ਪਟਿਆਲਾ ਤੇ ਵਿਵਿਧ ਭਾਰਤੀ ਲੁਧਿਆਣਾ ਤੇ ਵੀ ਨਾਲੋ ਨਾਲ ਪ੍ਰਸਾਰਿਤ ਕੀਤਾ ਗਿਆ। ਸਾਡੇ ਅਗਲੇ ਅਲਾਰਮ ਦਾ ਇੰਤਜ਼ਾਰ ਕਰੋ।

ਹੁਣੇ ਤੁਸੀਂ ਸੁਣ ਰਹੇ ਸੀ ਇੱਕ ਵਿਸ਼ੇਸ਼ ਪ੍ਰੋਗਰਾਮ ਜੋ ਕਿ ਰਿਲੇਅ ਕੀਤਾ ਜਾ ਰਿਹਾ ਸੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ 'ਤੇ ਸਮਾਂ ਹੈ ਜੀ 10:30 ਤੇ 34 ਸੈਕਿੰਡ ਦਾ। ਹੁਣ ਪੇਸ਼ ਹੈ ਪ੍ਰੋਗਰਾਮ ਪੁਰਾਣੇ ਪੰਜਾਬੀ ਫਿਲਮੀ ਗੀਤਾਂ ਦਾ।

0: ਪੁਰਾਣੇ ਪੰਜਾਬੀ ਫਿਲਮੀ ਗੀਤਾਂ ਨੂੰ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਆਪਣੀ ਰੇਡੀਓ ਦੋਸਤ ਕਰਮਜੀਤ ਕੌਰ ਤੇ ਮੇਰੇ ਨਾਲ ਨੇ
1: ਹੇਮਰਾਜ ਸਿੰਘ।
0: ਜੀ ਤੇ ਅਸੀਂ

ਦੋਨੋਂ ਰਲ ਮਿਲ ਕੇ ਤੁਹਾਡੀਆਂ ਗੀਤਾਂ ਦੀ ਲੜੀ ਨੂੰ ਅੱਗੇ ਵਧਾਵਾਂਗੇ ਤੇ ਸੁਣਦੇ ਹਾਂ ਪ੍ਰੋਗਰਾਮ ਵਿੱਚ ਪਹਿਲਾ ਗੀਤ ਆਸ਼ਾ ਭੋਸਲੇ ਦੀ ਆਵਾਜ਼ ਵਿੱਚ। ਫਿਲਮ ਹੈ ਜੀਤੋ।

0: ਮਨੁੱਖਤਾ ਲਈ ਸੱਚ, ਸੇਵਾ, ਸਿਮਰਨ ਅਤੇ ਬਰਾਬਰੀ ਦਾ ਸੰਦੇਸ਼ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰਬ ਦੇ ਪਾਵਨ ਮੌਕੇ ਤੇ ਮਿਤੀ 12 ਸਤੰਬਰ ਦਿਨ ਸ਼ਨੀਵਾਰ ਦੁਪਹਿਰ 12:10 ਤੇ ਤੁਸੀਂ ਸਰਵਣ ਕਰੋਗੇ ਆਕਾਸ਼ਵਾਣੀ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼
1: ਸਰਵ ਉੱਚ ਅਤੇ ਪਵਿੱਤਰ ਗ੍ਰੰਥ ਗਿਆਨ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 12 ਸਤੰਬਰ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: महंगाई महंगाई, इस महंगाई में सुकून से कौन सो पाएगा?
1: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
2: ਸੁਣਦੇ ਹਾਂ ਪ੍ਰੋਗਰਾਮ ਵਿੱਚ ਅਗਲਾ ਗੀਤ, ਜਿਸ ਨੂੰ ਲਿਆ ਹੈ ਫਿਲਮ ਗੁੱਡੀ ਵਿੱਚੋਂ। ਆਵਾਜ਼ਾਂ ਨੇ ਲਤਾ ਮੰਗੇਸ਼ਕਰ ਅਤੇ ਮੁਹੰਮਦ ਰਫੀ ਦੀਆਂ। ਇਸ ਗੀਤ ਨੂੰ ਸੰਗੀਤਕ ਧੁਨਾਂ 'ਚ ਪਰੋਇਆ ਹੈ ਹੰਸ ਰਾਜ ਬਹਿਲ ਨੇ ਅਤੇ ਇਸਦੇ ਗੀਤਕਾਰ ਨੇ ਵਰਮਾ ਮਲਿਕ।

ਸੁਣਦੇ ਹਾਂ ਪ੍ਰੋਗਰਾਮ ਵਿੱਚ ਅਗਲਾ ਗੀਤ, ਜਿਸ ਨੂੰ ਲਿਆ ਹੈ ਫਿਲਮ ਲਾਜ਼ੋ ਵਿੱਚੋਂ। ਇਸ ਗੀਤ ਨੂੰ ਗਾਇਆ ਹੈ ਲਤਾ ਮੰਗੇਸ਼ਕਰ ਨੇ। ਸੰਗੀਤਕ ਦੁਨੀਆਂ 'ਚ ਪਰੋਇਆ ਹੈ ਹੰਸ ਰਾਜ ਬਹਿਲ ਨੇ ਅਤੇ ਇਸ ਦੇ ਗੀਤਕਾਰ ਨੇ ਵਰਮਾ ਮਲਿਕ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ, ਪੁਰਾਣੇ ਪੰਜਾਬੀ ਫਿਲਮੀ ਗੀਤਾਂ 'ਤੇ ਆਧਾਰਿਤ ਸੀ, ਜੋ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਥੋੜ੍ਹੀ ਦੇਰ ਬਾਅਦ, ਯਾਨੀ ਕਿ ਠੀਕ 11 ਵਜੇ, ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 11:05 'ਤੇ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ।

ਤੁਸੀਂ ਸੁਣ ਰਹੇ ਸੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ ਏ ਆਈ ਆਰ ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ। ਸਰੋਤਿਓ, ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: The 18 BRICS summit is set to begin in New Delhi this afternoon. The two-day grand event will bring together 11 major emerging and developing economies, including Brazil, China, Egypt, Ethiopia, Indonesia, India, Iran, Russia, Saudi Arabia, South Africa, and the UAE. During the high-level event, leaders of the BRICS member countries are expected to discuss key issues, including global governance, multilateralism, trade and investment, technology, food and energy security, healthcare, disaster resilience, and critical supply chains. The summit is being held under India's 2026 BRICS chairship with the theme Building for Resilience, Innovation, Cooperation, and Sustainability. Several world key leaders will participate in the high-profile summit. Prime Minister Narendra Modi will be joined by Russian President Vladimir Putin, Chinese President Xi Jinping, South African President Cyril Ramaphosa, Egyptian President Abdel Fattah el-Sisi, Indonesian President Prabowo Subianto, and Iranian President Masoud Pezeshkian. The summit will begin with a closed session for BRICS member countries on inclusive global governance and strengthening multilateralism. Leaders of the BRICS member countries will also visit the Bharat Innovates exhibition at Bharat Mandapam. This will be followed by a joint tree planting ceremony and a gala dinner hosted by Prime Minister Modi. In hockey, India reached the final of the Women Junior Asia Cup 2026, defeating South Korea 5-1 in Mochi, China today. For India, Supriya scored a hat-trick, while Madhu Sidhar and Sukhvir Kaur also found the net for India. Yuri Jong scored South Korea's only goal of the match. India will face the winner of the second semi-final between China and Japan in the final. Union Home Minister Amit Shah and Lok Sabha Speaker Om Birla have extended their wishes to the countrymen on the occasion of Prakash Purab of Sri Guru Granth Sahib today. In a social media post, Mr. Shah said that by conferring the status of Guru upon Sri Guru Granth Sahib, Sri Guru Gobind Singh conveyed the message that true guidance in life comes from knowledge, truth and principles. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ ਏਆਰ ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਨਾਲ। ਸਰੋਤਿਓ, ਸਮਾਂ ਹੋ ਰਿਹਾ ਠੀਕ 12:10 ਅਤੇ 21 ਸੈਕਿੰਡ ਦਾ। ਹੁਣ ਸੁਣਦੇ ਹਾਂ ਆਕਾਸ਼ਵਾਣੀ ਐਫਐਮ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ। ਆਕਾਸ਼ਵਾਣੀ ਐਫਐਮ ਬਠਿੰਡਾ ਦੀ ਇੱਕ ਵਿਸ਼ੇਸ਼ ਪੇਸ਼ਕਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੇਸ਼ ਕਰਨਗੇ ਸ੍ਰੀ ਬਲਜੀਤ ਸ਼ਰਮਾ।
2: ਆਕਾਸ਼ਵਾਣੀ ਐਫਐਮ ਬਠਿੰਡਾ ਪਰਿਵਾਰ ਨਾਲ ਜੁੜੀ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਿਤ ਸਰੋਤਿਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਕਾਸ਼ਵਾਣੀ ਐਫਐਮ ਬਠਿੰਡਾ ਪਰਿਵਾਰ ਦੀ ਵਿਸ਼ੇਸ਼ ਰੇਡੀਓ ਪ੍ਰਸਤੁਤੀ। ਅੱਜ ਗੁਰੂ ਘਰ ਦਾ ਦਾਸ ਬਲਜੀਤ ਸ਼ਰਮਾ ਤੇ ਮੇਰੇ ਨਾਲ ਬੀਬਾ ਮਮਤਾ ਅਰੋੜਾ ਜੀ ਇੱਕ ਵਿਸ਼ੇਸ਼ ਪ੍ਰਸਤੁਤੀ ਆਪ ਜੀ ਦੇ ਸਰਵਣ ਲਈ ਲੈ ਕੇ ਹਾਜ਼ਰ ਹੋਏ ਆ। ਸਰਵ ਉੱਚ ਅਤੇ ਪਵਿੱਤਰ ਗ੍ਰੰਥ ਗਿਆਨ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
3: ਸਭ

ਸਤ ਸੰਗਤ ਜੀ, ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ ਬੇਹੱਦ ਮਹੱਤਵਪੂਰਨ ਹੈ। ਇਹ ਉਹ ਪਵਿੱਤਰ ਯਾਦ ਹੈ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕਰਵਾਇਆ। ਇਹ

ਕੇਵਲ ਇੱਕ ਇਤਿਹਾਸਿਕ ਘਟਨਾ ਨਹੀਂ ਸੀ, ਇਹ ਮਨੁੱਖਤਾ ਨੂੰ ਸ਼ਬਦ ਰਾਹੀਂ ਗੁਰੂ ਮਿਲਣ ਦੀ ਮਹਾਨ ਘੜੀ ਸੀ। ਸਰੋਤਿਓ, ਸਿੱਖ ਧਰਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਥਾਨ ਸਰਵਉੱਚ ਹੈ। ਸਿੱਖਾਂ ਲਈ ਗੁਰੂ ਸਿਰਫ ਇੱਕ ਇਤਿਹਾਸਿਕ ਸ਼ਖਸੀਅਤ ਨਹੀਂ, ਗੁਰੂ ਉਹ ਜੀਵਨ ਨੂੰ ਜੋ ਸਹੀ ਰਾਹ ਦਿਖਾਵੇ, ਅੰਦਰਲੇ ਹਨੇਰੇ ਨੂੰ ਦੂਰ ਕਰੇ ਅਤੇ ਮਨੁੱਖ ਨੂੰ ਸੱਚ, ਨਾਮ, ਸੇਵਾ ਅਤੇ ਨਿਮਰਤਾ ਨਾਲ ਜੋੜੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬਾਨ ਜੀ ਦੀ ਬਾਣੀ ਦੇ ਨਾਲ ਨਾਲ ਵੱਖ ਵੱਖ ਭਗਤਾਂ ਅਤੇ ਭੱਟ ਸਾਹਿਬਾਨ ਦੀ ਬਾਣੀ ਵੀ ਦਰਜ ਹੈ। ਇਸ ਵਿੱਚ ਇੱਕ ਮਹਾਨ ਸੰਦੇਸ਼ ਨਜ਼ਰ ਆਉਂਦਾ ਹੈ। ਸਾਧ ਸੰਗਤ ਜੀ, ਪਰਮਾਤਮਾ ਇੱਕ ਹੈ, ਮਨੁੱਖਤਾ ਇੱਕ ਹੈ ਅਤੇ ਜ਼ਾਤ ਪਾਤ, ਊਚ ਨੀਚ, ਬਾਹਰੀ ਦਿਖਾਵੇ ਤੋਂ ਉੱਪਰ ਉੱਠ ਕੇ ਸਾਨੂੰ ਸਾਰਿਆਂ ਨੂੰ ਸੱਚੇ ਜੀਵਨ ਨੂੰ ਜਿਉਣ ਦੀ ਲੋੜ

ਐਸਜੀਪੀਸੀ ਦੇ ਵੇਰਵੇ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਣੀ ਨੂੰ ਇਕੱਤਰਿਤ ਕਰਕੇ ਆਦਿ ਗ੍ਰੰਥ ਦੀ ਸੰਪਾਦਨਾ ਕਰਵਾਈ। ਭਾਈ ਗੁਰਦਾਸ ਜੀ ਨੇ ਇਸ ਨੂੰ ਲਿਖਿਆ ਤੇ 1604 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਸ ਦਾ ਪ੍ਰਕਾਸ਼ ਕੀਤਾ ਗਿਆ। ਸਤ ਸੰਗਤ ਜੀ, ਇਸ ਲਈ ਅੱਜ ਦਾ ਦਿਨ ਸਿਰਫ ਇੱਕ ਗ੍ਰੰਥ ਦੇ ਪ੍ਰਕਾਸ਼ ਦੀ ਯਾਦ ਨਹੀਂ, ਸਗੋਂ ਸ਼ਬਦ ਨੂੰ ਗੁਰੂ ਮੰਨਣ ਦੀ ਪਰੰਪਰਾ ਦਾ ਇਹ ਮਹਾਨ ਪ੍ਰਤੀਕ ਹੈ। ਦੋਸਤੋ, ਹੁਣ ਆਪ ਜੀ ਦੇ ਨਾਲ ਚਾਨਣਾ ਪਾਉਣੇ ਆ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਆਦਿ ਗ੍ਰੰਥ ਦੀ ਸੰਪਾਦਨਾ ਬਾਰੇ। ਆਓ ਹੁਣ ਇਤਿਹਾਸ ਦੇ ਉਸ ਦੌਰ ਵੱਲ ਚੱਲੀਏ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਮਹਾਨ ਕਾਰਜ ਆਪਣੇ ਹੱਥ ਵਿੱਚ ਲਿਆ। ਸਿੱਖ ਪੰਥ ਦਾ ਵਿਸਥਾਰ ਹੋ ਰਿਹਾ ਸੀ, ਵੱਖ ਵੱਖ ਥਾਵਾਂ ਉੱਤੇ ਸੰਗਤਾਂ ਸਥਾਪਿਤ ਹੋ ਰਹੀਆਂ ਸਨ। ਗੁਰਬਾਣੀ ਸਿੱਖ ਜੀਵਨ ਦਾ ਕੇਂਦਰ ਬਣ ਚੁੱਕੀ ਸੀ। ਗੁਰੂ ਅਰਜਨ ਦੇਵ ਜੀ ਨੇ ਮਹਿਸੂਸ ਕੀਤਾ ਕਿ ਗੁਰੂ ਸਾਹਿਬਾਨ ਦੇ ਪ੍ਰਮਾਣਿਕ ਬਾਣੀ ਨੂੰ ਇਕੱਠਾ ਕਰਕੇ ਇੱਕ ਅਜਿਹੇ ਗ੍ਰੰਥ ਦਾ ਰੂਪ ਦਿੱਤਾ ਜਾਵੇ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਬਾਣੀ ਦਾ ਪ੍ਰਮਾਣਿਕ ਸਰੋਤ ਬਣੇ।

ਸਨ। 1604 ਵਿੱਚ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂ ਸਾਹਿਬਾਨਾਂ ਭਗਤਾਂ ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੌਜੂਦਾ ਸਰੂਪ ਦਾ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ ਔਰ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦਾ ਪਹਿਲਾ ਗ੍ਰੰਥੀ ਥਾਪਿਆ ਔਰ ਉਸ ਦਿਨ ਤੋਂ ਹੀ ਸਿੱਖ ਕੌਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹਰ ਸਾਲ ਬੜੇ ਚਾਵਾਂ ਤੇ ਖੇੜਿਆਂ ਦੇ ਨਾਲ ਮਨਾਉਂਦੀ ਆ ਰਹੀ ਹੈ। ਆਉਣ ਵਾਲੇ ਸਨ 2004 ਵਿੱਚ ਸਾਲਾਂ ਦੇ ਗਿਣਤੀ ਦੇ ਹਿਸਾਬ ਨਾਲ ਇਸ ਪਾਵਨ ਦਿਹਾੜੇ ਨੂੰ ਮਨਾਉਂਦਿਆਂ 400 ਸਾਲ ਹੋ ਜਾਣਗੇ, ਜਿੱਥੇ ਸਮੁੱਚੀ ਕੌਮ ਬੜੀਆਂ ਖੁਸ਼ੀਆਂ ਦੇ ਨਾਲ ਮਨਾਉਣ ਲਈ ਤਿਆਰੀ ਕਰ ਰਹੀ ਹੈ। ਉੱਥੇ ਸ਼ਬਦ ਗੁਰੂ ਪ੍ਰਚਾਰਕ ਸੰਸਥਾ ਵੱਲੋਂ ਵੀ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਅਤੇ ਵਿਚਾਰਨ ਦੀ ਪ੍ਰੇਰਣਾ ਦਿੱਤੀ ਜਾਵੇ ਔਰ ਬਾਣੀ ਅਨੁਸਾਰ ਜੀਵਨ ਜਾਚ ਸਿੱਖ ਕੇ ਜਨਮ ਸਫਲਾ ਕੀਤਾ ਜਾ ਸਕੇ। ਜਿੱਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋ ਧੱਕੇ ਖਾਏ, ਅਨੁਸਾਰ ਨਸ਼ਿਆਂ ਤੋਂ ਬਚਾਇਆ ਜਾਏ, ਏਕ ਪਿਤਾ ਏਕਸ ਕੇ ਹਮਬਾਰਕ ਅਨੁਸਾਰ ਆਪਸੀ ਭਾਈਚਾਰਾ ਏਕਤਾ ਦਾ ਸੁਨੇਹਾ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰੇਰਣਾ ਸਦਕਾ ਬਾਣੀ ਅਨੁਸਾਰ ਨਾਰੀ ਜਾਤੀ ਦਾ ਵਿਸ਼ੇਸ਼ ਸਨਮਾਨ ਸੋ ਕਿਉ ਮੰਦਾ ਆਖੀਐ, ਜਿਤ ਜੰਮੈ ਰਾਜਾਨ ਤੋਂ ਸੰਸਾਰ ਨੂੰ ਜਾਣੂ ਕਰਵਾਉਣਾ, ਕਰਮ ਕਾਂਡ ਤੋਂ ਬਚਣ ਲਈ ਪ੍ਰੇਰਣਾ ਦੇਣਾ, ਜਿਸ ਤਰ੍ਹਾਂ ਫੁਰਮਾਨ ਹੈ ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਾਗਾਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ। ਕੇਵਲ ਅਕਾਲ ਪੁਰਖ ਦੀ ਸਿਫਤ ਸਲਾਹ ਨਾਲ ਜੁੜਨਾ, ਇੱਕ ਅਕਾਲ ਪੁਰਖ ਤੇ ਵਿਸ਼ਵਾਸ, ਪ੍ਰੀਤ ਪ੍ਰਤੀਤ ਸਭਨਾ ਜੀਆਂ ਕਾ ਇੱਕ ਦਾਤਾ ਦਾ ਸੁਨੇਹਾ ਘਰ ਘਰ ਪਹੁੰਚਾਉਣ ਵਾਸਤੇ ਸ਼ਬਦ ਗੁਰੂ ਪ੍ਰਚਾਰ ਸੰਸਥਾ ਟੀ ਸੀਰੀਜ਼ ਦੇ ਸਹਿਯੋਗ ਨਾਲ ਆਪ ਸੰਗਤਾਂ ਵਾਸਤੇ ਆਡੀਓ ਵੀਡੀਓ ਕੈਸਟਾਂ ਰਾਹੀਂ ਨਿਰੋਲ ਗੁਰਬਾਣੀ ਦਾ ਕੀਰਤਨ ਅਤੇ ਸੁਨੇਹਾ ਪਹੁੰਚਾ ਰਹੀ ਹੈ ਕਿ ਹਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਅਰਥਾਂ ਸਹਿਤ ਪੜ੍ਹੇ, ਘੱਟੋ ਘੱਟ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਤੱਕ ਇੱਕ ਸਹਿਜ ਪਾਠ ਜ਼ਰੂਰ ਕਰੇ ਔਰ ਆਪਣੇ ਜੀਵਨ ਨੂੰ ਸਫਲਾ ਕਰੇ। ਕੀਰਤਨ

ਲੜੀ ਦੇ ਵਿੱਚ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਸ਼ਬਦ ਸਰਵਣ ਕਰਵਾ ਰਹੇ ਹਨ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਆਓ ਅਰਦਾਸ ਨੂੰ ਹੋ ਕਰਕੇ ਇਸ ਸ਼ਬਦ ਦਾ ਗਾਇਨ ਕਰੀਏ ਤਾਂ ਜੋ ਅਸੀਂ ਸਾਰੇ ਹੀ ਸ਼ਬਦ ਗੁਰੂ ਦੇ ਲੜ ਲੱਗ ਜਾਈਏ। ਆਓ ਆਪ ਜੀ ਸਰਵਣ ਕਰੋ।

ਸਾਧ ਸੰਗਤ ਜੀ, ਇਹ ਕਾਰਜ ਬਹੁਤ ਹੀ ਗੰਭੀਰਤਾ ਨਾਲ ਕੀਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਣੀ ਇਕੱਤਰਿਤ ਕੀਤੀ, ਉਸ ਦੀ ਪਰਖ ਕੀਤੀ ਅਤੇ ਉਸ ਨੂੰ ਇੱਕ ਵਿਵਸਥਿਤ ਰੂਪ ਦਿੱਤਾ। ਇਸ ਮਹਾਨ ਕਾਰਜ ਵਿੱਚ ਭਾਈ ਗੁਰਦਾਸ ਜੀ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਸੀ। ਇਤਿਹਾਸਿਕ ਸਰੋਤ ਭਾਈ ਗੁਰਦਾਸ ਜੀ ਨੂੰ ਆਦਿ ਗ੍ਰੰਥ ਦੇ ਮੁੱਖ ਲਿਖਾਰੀ ਵਜੋਂ ਦਰਸਾਉਂਦੇ ਨੇ। ਸਾਧ ਸੰਗਤ ਜੀ, ਇਸ ਕਾਰਜ ਦਾ ਕੇਂਦਰ ਰਾਮਸਰ ਦਾ ਪਵਿੱਤਰ ਅਸਥਾਨ ਵੀ ਰਿਹਾ, ਜਿੱਥੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਦੀ ਸੰਪਾਦਨਾ ਦਾ ਮਹਾਨ ਕੰਮ ਕੀਤਾ। ਇਸ ਤਰ੍ਹਾਂ ਇੱਕ ਅਜਿਹਾ ਗ੍ਰੰਥ ਤਿਆਰ ਹੋਇਆ ਜਿਸ ਵਿੱਚ ਕੇਵਲ ਸਿੱਖ ਗੁਰੂਆਂ ਦੀ ਬਾਣੀ ਹੀ ਨਹੀਂ ਸੀ, ਬਲਕਿ ਵੱਖ ਵੱਖ ਭਗਤਾਂ ਦੀ ਬਾਣੀ ਨੂੰ ਵੀ ਸਤਿਕਾਰ ਨਾਲ ਸਥਾਨ ਮਿਲਿਆ। ਇਹ ਆਪਣੇ ਆਪ ਵਿੱਚ ਮਨੁੱਖੀ ਏਕਤਾ ਦਾ ਮਹਾਨ ਸੰਦੇਸ਼ ਸੀ। ਸਾਧ ਸੰਗਤ ਜੀ, ਹੁਣ ਗੱਲ ਕਰਦੇ ਆ ਭਾਈ ਗੁਰਦਾਸ ਜੀ ਦੀ। ਭਾਈ ਗੁਰਦਾਸ ਜੀ ਵਿਦਵਾਨ, ਲੇਖਕ ਅਤੇ ਮਹਾਨ ਗੁਰਸਿੱਖ ਸਨ। ਗੁਰੂ ਅਰਜਨ ਦੇਵ ਜੀ ਦੇ ਮਹਾਨ ਕਾਰਜ ਵਿੱਚ ਉਹਨਾਂ ਨੇ ਲਿਖਾਰੀ ਵਜੋਂ ਸੇਵਾ ਨਿਭਾਈ। ਉਸ ਸਮੇਂ ਛਪਾਈ ਦੀ ਮਸ਼ੀਨ ਨਹੀਂ ਸੀ, ਇੱਕ ਇੱਕ ਅੱਖਰ ਹੱਥ ਨਾਲ ਲਿਖਿਆ ਜਾਂਦਾ ਸੀ। ਸਾਧ ਸੰਗਤ ਜੀ, ਜ਼ਰਾ ਕਲਪਨਾ ਕਰੋ, ਇੱਕ ਪਾਸੇ ਸ੍ਰੀ ਗੁਰੂ ਅਰਜਨ ਦੇਵ ਜੀ ਬਾਣੀ ਨੂੰ ਇਕੱਠਾ ਕਰ ਰਹੇ ਸਨ, ਉਸ ਦੀ ਸੰਪਾਦਨਾ ਕਰ ਰਹੇ ਸਨ, ਦੂਜੇ ਪਾਸੇ ਭਾਈ ਗੁਰਦਾਸ ਜੀ ਉਸ ਬਾਣੀ ਨੂੰ ਬੜੀ ਸਾਵਧਾਨੀ ਅਤੇ ਸ਼ਰਧਾ ਨਾਲ ਲਿਖ ਰਹੇ ਸਨ। ਸਾਧ ਸੰਗਤ ਜੀ, ਇਹ ਸਿਰਫ ਲਿਖਣ ਦਾ ਕੰਮ ਨਹੀਂ ਸੀ, ਇਹ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਸ਼ਬਦ ਦੀ ਜੋਤ ਪਹੁੰਚਾਉਣ ਦੀ ਸੇਵਾ ਸੀ।

ਸਤਸੰਗਤ ਜੀ, ਹੁਣ ਆਉਂਦੇ ਹਾਂ ਉਸ ਇਤਿਹਾਸਿਕ ਪਲ ਵੱਲ। ਸਾਲ ਸੀ 1604। ਆਦਿ ਗ੍ਰੰਥ ਦੀ ਸੰਪਾਦਨਾ ਪੂਰੀ ਹੋ ਚੁੱਕੀ ਸੀ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਾਪਿਤ ਕਰਨ ਦਾ ਫੈਸਲਾ ਕੀਤਾ। ਸਿੱਖ ਇਤਿਹਾਸ ਅਨੁਸਾਰ 1604 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਗ੍ਰੰਥ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੇ ਪਹਿਲੇ ਗ੍ਰੰਥੀ ਦੀ ਸੇਵਾ ਆਪਣੇ ਮੋਢਿਆਂ ਉੱਤੇ ਲਈ। ਬਾਬਾ ਬੁੱਢਾ ਜੀ ਦਾ ਨਾਮ ਸਿੱਖ ਇਤਿਹਾਸ ਵਿੱਚ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖ ਪਰੰਪਰਾ ਨਾਲ ਜੁੜੇ ਹੋਏ ਸਨ ਅਤੇ ਕਈ ਗੁਰੂ ਸਾਹਿਬਾਨ ਦੇ ਸਮੇਂ ਤੱਕ ਸੇਵਾ ਕਰਦੇ ਰਹੇ। ਹੁਣ ਜਦੋਂ ਆਦਿ ਗ੍ਰੰਥ ਦਾ ਪ੍ਰਕਾਸ਼ ਹੋਇਆ, ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਦੀ ਸੇਵਾ ਮਿਲੀ। ਇਸ ਨਾਲ ਗੁਰਬਾਣੀ ਦੇ ਪ੍ਰਕਾਸ਼, ਪਾਠ ਅਤੇ ਸੰਗਤ ਵਿੱਚ ਸ਼ਬਦ ਦੀ ਹਜ਼ੂਰੀ ਦੀ ਇੱਕ ਮਹਾਨ ਪਰੰਪਰਾ ਸ਼ੁਰੂ ਹੋਈ। ਸਾਧ ਸੰਗਤ ਜੀ, ਸੋਚੋ ਉਹ ਇਤਿਹਾਸਿਕ ਸਵੇਰ ਕਿੰਨੀ ਅਦਭੁਤ ਹੋਵੇਗੀ। ਸ੍ਰੀ ਹਰਿਮੰਦਰ ਸਾਹਿਬ ਵਿੱਚ ਸੰਗਤ ਇਕੱਠੀ ਹੈ, ਸ਼ਬਦ ਦੀ ਹਜ਼ੂਰੀ ਹੈ ਅਤੇ ਸਾਹਮਣੇ ਆਦਿ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼। ਇਹ ਪਲ ਸਿੱਖ ਇਤਿਹਾਸ ਦੀ ਅਮਿੱਟ ਯਾਦ ਬਣ ਗਿਆ।

ਸਰੋਤਿਓ, ਹੁਣ ਇੱਕ ਸਵਾਲ। ਆਖਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਸਿਖਾਉਂਦੇ ਨੇ? ਜਵਾਬ ਬਹੁਤ ਵਿਸ਼ਾਲ ਹੈ ਸਾ ਸੰਗਤ ਜੀ। ਗੁਰਬਾਣੀ ਸਾਨੂੰ ਨਾਮ ਨਾਲ ਜੋੜਦੀ ਹੈ, ਗੁਰਬਾਣੀ ਸਾਨੂੰ ਹਉਮੈ ਤੋਂ ਬਚਾਉਂਦੀ ਹੈ, ਗੁਰਬਾਣੀ ਸਾਨੂੰ ਸੱਚਾ ਜੀਵਨ ਜਿਉਣ ਦੀ ਪ੍ਰੇਰਣਾ ਦਿੰਦੀ ਹੈ। ਗੁਰਬਾਣੀ ਕਹਿੰਦੀ ਹੈ ਕਿ ਮਨੁੱਖ ਦੀ ਅਸਲ ਮਹਾਨਤਾ ਉਸ ਦੀ ਜ਼ਾਤ ਧਨ ਅਹੁਦੇ ਬਾਹਰੀ ਵਿਖਾਵੇ ਵਿੱਚ ਨਹੀਂ, ਸਗੋਂ ਉਸ ਦੇ ਕਰਮ ਅਤੇ ਅੰਦਰਲੀ ਸੱਚਾਈ ਵਿੱਚ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੱਖ ਵੱਖ ਪਿਛੋਕੜਾਂ ਵਾਲੇ ਭਗਤਾਂ ਦੀ ਬਾਣੀ ਦਾ ਸ਼ਾਮਲ ਹੋਣਾ ਆਪਣੇ ਆਪ ਵਿੱਚ ਮਨੁੱਖੀ ਏਕਤਾ ਦਾ ਸੰਦੇਸ਼ ਹੈ। SGPC ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਪਰਮਾਤਮਾ ਅਤੇ ਮਨੁੱਖੀ ਭਾਈਚਾਰੇ ਦੇ ਸੰਦੇਸ਼ ਨੂੰ ਮਹੱਤਵ ਦਿੰਦੀ ਹੈ। ਇਸ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖਾਂ ਲਈ ਇੱਕ ਧਾਰਮਿਕ ਗ੍ਰੰਥ ਨਹੀਂ, ਇਹ ਮਨੁੱਖ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਸਿੱਖਿਆ ਦਿੰਦੇ ਨੇ। ਸਤ ਸੰਗਤ ਜੀ, ਇੱਕ ਹੋਰ ਵਿਲੱਖਣ ਗੱਲ ਹੈ ਕਿ ਗੁਰਬਾਣੀ ਅਤੇ ਸੰਗੀਤ ਦਾ ਰਿਸ਼ਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਰਾਗਾਂ ਅਨੁਸਾਰ ਵਿਵਸਥਿਤ ਕੀਤਾ ਗਿਆ। ਇਸ ਦਾ ਮਤਲਬ ਇਹ ਹੈ ਕਿ ਗੁਰਬਾਣੀ ਸਿਰਫ ਪੜ੍ਹਨ ਲਈ ਨਹੀਂ, ਸਗੋਂ ਗਾਉਣ ਅਤੇ ਅੰਦਰ ਵਸਾਉਣ ਲਈ ਵੀ ਹੈ। ਗੁਰਬਾਣੀ

ਕੀਰਤਨ ਸਿੱਖ ਜੀਵਨ ਦੀ ਕੇਂਦਰੀ ਪਰੰਪਰਾ ਬਣ ਗਿਆ। ਜਦੋਂ ਰਾਗੀ ਜਥਾ ਗੁਰਬਾਣੀ ਦਾ ਕੀਰਤਨ ਕਰਦਾ ਏ ਤਾਂ ਸ਼ਬਦ ਕੰਨਾਂ ਰਾਹੀਂ ਮਨ ਤੱਕ ਅਤੇ ਮਨ ਤੋਂ ਜੀਵਨ ਤੱਕ ਪਹੁੰਚਣ ਦਾ ਯਤਨ ਕਰਦਾ ਏ। ਇਹੀ ਕਾਰਨ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਦਾ ਇੰਨਾ ਮਹੱਤਵ ਹੈ। ਆਦਿ ਗ੍ਰੰਥ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਇੱਕ ਹੋਰ ਮਹੱਤਵਪੂਰਨ ਪੜਾਅ ਬਾਰੇ ਵੀ ਸਰੋਤਿਓ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ। 1604 ਵਿੱਚ ਗੁਰੂ ਅਰਜਨ ਦੇਵ ਜੀ ਵੱਲੋਂ ਸਥਾਪਿਤ ਕੀਤਾ ਗਿਆ ਆਦਿ ਗ੍ਰੰਥ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਵੱਡਾ ਮੀਲ ਪੱਥਰ ਸੀ। ਬਾਅਦ ਵਿੱਚ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਇਸ ਪਵਿੱਤਰ ਸਰੂਪ ਵਿੱਚ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੱਕ ਇੱਕ ਹੋਰ ਮਹੱਤਵਪੂਰਨ ਪੜਾਅ ਬਾਰੇ ਵੀ ਸਰੋਤਿਓ ਆਪ ਜੀ ਦੇ ਨਾਲ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ। 1604 ਵਿੱਚ ਗੁਰੂ ਅਰਜਨ ਦੇਵ ਜੀ ਵੱਲੋਂ ਸਥਾਪਿਤ ਕੀਤਾ ਗਿਆ ਆਦਿ ਗ੍ਰੰਥ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਵੱਡਾ ਮੀਲ ਪੱਥਰ ਸੀ। ਬਾਅਦ ਵਿੱਚ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਇਸ ਪਵਿੱਤਰ ਸਰੂਪ ਵਿੱਚ ਸ਼ਾਮਲ ਹੋਈ। ਸਿੱਖ ਪਰੰਪਰਾ ਅਨੁਸਾਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਨੂੰ ਅੰਤਿਮ ਰੂਪ ਦਿੱਤਾ ਅਤੇ 1708 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਸਦੀਵੀ ਗੁਰੂ ਮੰਨਣ ਦੀ ਗੁਰਗੱਦੀ ਦਿੱਤੀ। ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਸਾਹਿਬਾਨ ਦੀ ਮਨੁੱਖੀ ਗੁਰਗੱਦੀ ਦੀ ਪਰੰਪਰਾ ਤੋਂ ਬਾਅਦ ਸ਼ਬਦ ਗੁਰੂ ਦੀ ਪਰੰਪਰਾ ਸਦਾ ਲਈ ਸਥਾਪਿਤ ਹੋ ਗਈ। ਇਸੇ ਲਈ ਹਰ ਸਿੱਖ ਅਰਦਾਸ ਕਰਦਾ ਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਅਤੇ ਗੁਰੂ ਦੀ ਹਜ਼ੂਰੀ ਵਿੱਚ ਸਿਰ ਚੁਕਾਉਂਦਾ ਏ।

ਸਰੋਤਿਓ, ਇਤਿਹਾਸ ਸਿਰਫ ਪੁਰਾਣੀਆਂ ਤਰੀਕਾਂ ਯਾਦ ਕਰਨ ਦਾ ਨਾਮ ਨਹੀਂ। ਅਸਲ ਸਵਾਲ ਇਹ ਹੈ ਕਿ ਅਸੀਂ ਗੁਰਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਲਿਆ ਰਹੇ ਹਾਂ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹਾਂ ਪਰ ਘਰ ਜਾ ਕੇ ਜਾਂ ਦੁਨੀਆਂ ਦੇ ਵਿੱਚ ਬਾਹਰ ਵਿਚਰਦੇ ਹੋਏ ਕਿਸੇ ਨਾਲ ਧੋਖਾ ਕਰਦੇ ਹਾਂ ਤਾਂ ਸਾਨੂੰ ਆਪਣੇ ਜੀਵਨ ਬਾਰੇ ਸੋਚਣ ਦੀ ਲੋੜ ਹੈ। ਜੇ ਅਸੀਂ ਗੁਰਬਾਣੀ ਸੁਣਦੇ ਹਾਂ ਪਰ ਕਿਸੇ ਗਰੀਬ ਨੂੰ ਨੀਵਾਂ ਸਮਝਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਜੇ ਅਸੀਂ ਨਾਮ ਜਪਦੇ ਹਾਂ ਪਰ ਹਉਮੈ ਵਿੱਚ ਰਹਿੰਦੇ ਹਾਂ ਤਾਂ ਗੁਰਬਾਣੀ ਦਾ ਅਸਲ ਸੰਦੇਸ਼ ਸਾਡੇ ਜੀਵਨ ਵਿੱਚ ਹਾਲੇ ਉਤਰਨਾ ਬਾਕੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਿਰਫ ਰੁਮਾਲਾ ਸਾਹਿਬ, ਚੌਰ ਸਾਹਿਬ ਅਤੇ ਮੱਥਾ ਟੇਕਣ ਤੱਕ ਸੀਮਤ ਨਹੀਂ। ਸਾਧ ਸੰਗਤ ਜੀ, ਅਸਲ ਸਤਿਕਾਰ ਹੈ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣਾ, ਨਾਮ ਜਪਣਾ, ਕਿਰਤ ਕਰਨੀ, ਵੰਡ ਛਕਣਾ, ਸੇਵਾ ਕਰਨੀ, ਨਿਮਰਤਾ ਰੱਖਣੀ ਅਤੇ ਹਰ ਮਨੁੱਖ ਵਿੱਚ ਪਰਮਾਤਮਾ ਦੀ ਜੋਤ ਨੂੰ ਪਛਾਣ। ਅੱਜ ਸਾਡੇ ਨੌਜਵਾਨਾਂ ਦੇ ਹੱਥ ਵਿੱਚ ਮੋਬਾਈਲ ਹੈ, ਦੁਨੀਆ ਉਹਨਾਂ ਦੀ ਸਕਰੀਨ ਉੱਤੇ ਹੈ, ਜਾਣਕਾਰੀ ਦੀ ਕੋਈ ਕਮੀ ਨਹੀਂ, ਪਰ ਸਵਾਲ ਇਹ ਹੈ ਕਿ ਸਹੀ ਦਿਸ਼ਾ ਕਿੱਥੋਂ ਮਿਲੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਅੰਦਰਲੀ ਦਿਸ਼ਾ ਦਿੰਦੇ ਨੇ, ਇਸ ਲਈ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਗੁਰਬਾਣੀ ਨੂੰ ਸਿਰਫ ਇਮਤਿਹਾਨ, ਧਾਰਮਿਕ ਰਸਮ ਵਜੋਂ ਨਾ ਦੇਖੇ, ਗੁਰਬਾਣੀ ਨੂੰ ਸਮਝੋ, ਸ਼ਬਦ ਦਾ ਅਰਥ ਪੜੋ, ਇਤਿਹਾਸ ਜਾਣੋ, ਗੁਰੂ ਸਾਹਿਬਾਨ ਦੇ ਜੀਵਨ ਨੂੰ ਸਮਝੋ ਤੇ ਫਿਰ ਵੇਖੋ ਕਿ ਗੁਰਬਾਣੀ ਤੁਹਾਡੀ ਰੋਜ਼ਾਨਾ ਜ਼ਿੰਦਗੀ ਨੂੰ ਕਿਵੇਂ ਬਦਲ ਸਕਦੀ ਹੈ। ਅੱਜ ਇਸ ਪਵਿੱਤਰ ਮੌਕੇ ਤੇ ਅਸੀਂ ਦੁਨੀਆ ਭਰ ਵਿੱਚ ਵਸਦੀ ਸਮੂਹ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ। ਆਓ ਅੱਜ ਦੇ ਦਿਨ ਅਸੀਂ ਸਿਰਫ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਨਾ ਟੇਕੀਏ, ਇੱਕ ਪਰਨ ਕਰੀਏ, ਗੁਰਬਾਣੀ ਪੜਾਂਗੇ, ਗੁਰਬਾਣੀ ਸਮਝਾਂਗੇ, ਗੁਰਬਾਣੀ ਨੂੰ ਜੀਵਨ ਵਿੱਚ ਲਾਗੂ ਕਰਾਂਗੇ, ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਾਂਗੇ, ਆਪਣੀ

ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਾਂਗੇ ਅਤੇ ਗੁਰੂ ਸਾਹਿਬ ਜੀ ਵੱਲੋਂ ਦੱਸੇ ਸੱਚ, ਸੇਵਾ, ਸਿਮਰਨ ਅਤੇ ਮਨੁੱਖੀ ਏਕਤਾ ਦੇ ਰਾਹ ਤੇ ਚੱਲਣ ਦਾ ਯਤਨ ਕਰਾਂਗੇ। ਸਰੋਤਿਓ, ਅੱਜ ਦੀ ਇਸ ਵਿਸ਼ੇਸ਼ ਪੇਸ਼ਕਾਰੀ ਨੂੰ ਸੰਪੂਰਨ ਕਰਦੇ ਹੋਏ ਬਸ ਇੰਨਾ ਹੀ ਕਹਾਂਗੇ, ਸਦੀਆਂ ਬੀਤ ਗਈਆਂ ਪਰ ਸ਼ਬਦ ਦੀ ਜੋਤ ਅੱਜ ਵੀ ਉਹੀ ਹੈ। ਸਮਾਂ ਬਦਲ ਗਿਆ ਪਰ ਗੁਰੂ ਦਾ ਸੰਦੇਸ਼ ਅੱਜ ਵੀ ਉਨਾ ਹੀ ਸਦੀਵੀ ਹੈ। ਅਸੀਂ ਬਦਲ ਸਕਦੇ ਹਾਂ, ਦੁਨੀਆ ਬਦਲ ਸਕਦੀ ਹੈ, ਪਰ ਸੱਚ ਦਾ ਰਾਹ ਕਦੇ ਪੁਰਾਣਾ ਨਹੀਂ ਹੁੰਦਾ। ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਾਡੇ ਅੰਦਰ ਨਾਮ, ਨਿਮਰਤਾ, ਸੇਵਾ, ਸੱਚ ਅਤੇ ਪਿਆਰ ਦੀ ਦਾਤ ਸਮੂਹ ਸਾਧ ਸੰਗਤ ਜੀ ਨੂੰ ਬਖਸ਼ੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ

ਤੁਸੀਂ ਸੁਣ ਰਹੇ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਆਕਾਸ਼ਵਾਣੀ ਬਠਿੰਡਾ ਦੀ ਇੱਕ ਵਿਸ਼ੇਸ਼ ਪੇਸ਼ਕਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਪੇਸ਼ਕਰਤਾ ਸਨ ਸ਼੍ਰੀ ਬਲਜੀਤ ਸ਼ਰਮਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਨਾ ਦਾ। ਸਰੋਤਿਓ, ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ ਠੀਕ 1:09 ਅਤੇ 17 ਸੈਕਿੰਡ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 1:10 'ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਜਗਜੀਵਨ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਅੱਜ ਅੰਮ੍ਰਿਤਸਰ ਵਿੱਚ ਪੁਰਾਤਨ ਪਰੰਪਰਾ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੱਕ ਸਜਾਏ ਗਏ ਇਸ ਨਗਰ ਕੀਰਤਨ ਦੀ ਰਵਾਨਗੀ ਮੌਕੇ ਪੂਰਾ ਮਾਹੌਲ ਗੁਰਬਾਣੀ ਕੀਰਤਨ ਅਤੇ ਸਤਨਾਮ ਵਾਹਿਗੁਰੂ ਦੇ ਜਾਪ ਨਾਲ ਗੂੰਜ ਉੱਠਿਆ। ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਸਵੇਰ ਤੋਂ ਹੀ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਸੀ। ਗੁਰਬਾਣੀ ਕੀਰਤਨ, ਅਰਦਾਸ ਅਤੇ ਧਾਰਮਿਕ ਸਮਾਗਮਾਂ ਤੋਂ ਬਾਅਦ ਪੂਰੀ ਗੁਰਮਰਿਆਦਾ ਨਾਲ ਪਾਵਨ ਸਰੂਪ ਨੂੰ ਸੁੰਦਰ ਪਾਲਕੀ ਸਾਹਿਬ ਵਿੱਚ ਸ਼ੋਭਿਤ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਰਵਾਨਗੀ ਕੀਤੀ ਗਈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸ੍ਰੀ ਸਿੰਘ ਸਾਹਿਬ ਗਿਆਨੀ ਅਮਰੀਤ ਸਿੰਘ ਨੇ ਕਿਹਾ ਕਿ ਭਾਦਰੋਂ ਸੁਦੀ ਏਕਮ 1661 ਬਿਕਰਮੀ 1604 ਈਸਵੀ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਸੀ।
1: ਅੱਜ ਪਵਿੱਤਰ ਦਿਹਾੜਾ ਹੈ, ਗੁਰਪੁਰਬ ਹੈ, ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਹਰ ਘਰ ਦੇ ਵਿੱਚ ਸਤਿਗੁਰੂ ਮਹਾਰਾਜ, ਖੁਸ਼ੀਆਂ, ਖੇੜੇ। ਅੱਜ ਜਿੱਥੇ ਮੈਂ ਵਧਾਈ ਦਿੰਦਾ, ਉੱਥੇ ਮੈਂ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ, ਜਿੱਥੇ ਤੁਸੀਂ ਮੋਬਾਈਲ ਕਰਾਉਂਦੇ ਹੋ ਉੱਥੇ ਨਾਲ ਗੁੱਟ ਕੇ ਪੋਥੀਆਂ ਤੇ ਨਾਲ ਸ੍ਰੀ ਗੁਰਬਾਣੀ ਦੀ ਸੰਥਿਆ ਕਰਵਾਈਏ, ਤਾਂ ਕਿ ਬੱਚੇ ਮਾੜੀ ਸੰਗਤ ਤੋਂ, ਨਸ਼ਿਆਂ ਤੋਂ ਬਚੇ ਰਹਿਣ।
0: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਸਮੁੱਚੇ ਗੁਰੂ ਨਾਨਕ ਨਾਮਲੇਵਾ ਪਰਿਵਾਰਾਂ ਨੂੰ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਅੱਗੇ ਸਰਬੱਤ ਦੇ ਭੱਲੇ, ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਨੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਸਾਡੇ ਪੰਜਾਬ ਨੂੰ ਚੜ੍ਹਦੀ ਕਲਾ ਬਖਸ਼ਣ, ਹਰ ਘਰ ਵਿੱਚ ਸੁੱਖ ਸ਼ਾਂਤੀ ਅਤੇ ਖੁਸ਼ਹਾਲੀ ਆਵੇ ਅਤੇ ਸਾਡੀ ਆਪਸੀ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੋਵੇ। ਉਧਰ ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਨੇ। ਸਾਰਾਗੜ੍ਹੀ ਦੀ ਲੜਾਈ ਦੀ ਯਾਦ ਵਿੱਚ ਅੱਜ ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਸਾਰਾਗੜ੍ਹੀ ਦੀ ਲੜਾਈ ਵਿਸ਼ਵ ਫੌਜੀ ਇਤਿਹਾਸ ਦੀ ਸਭ ਤੋਂ ਬੇਮਿਸਾਲ ਲੜਾਈ ਵਿੱਚੋਂ ਇੱਕ ਹੈ। ਲਗਭਗ 127 ਸਾਲ ਪਹਿਲਾਂ 12 ਸਤੰਬਰ 1897 ਨੂੰ ਬ੍ਰਿਟਿਸ਼ ਭਾਰਤੀ ਫੌਜ ਦੀ 36ਵੀਂ ਸਿੱਖ ਰੈਜੀਮੈਂਟ ਦੇ 21 ਬਹਾਦਰ ਸਿਪਾਹੀਆਂ ਨੇ ਲਗਭਗ 10,000 ਅਫਗਾਨੀ ਕਬਾਇਲੀ ਨਾਲ ਲੜਦੇ ਹੋਏ ਆਪਣੀ ਸਰਵਉੱਚ ਕੁਰਬਾਨੀ ਦਿੱਤੀ। 36ਵੀਂ ਸਿੱਖ ਰੈਜੀਮੈਂਟ ਨੂੰ ਹੁਣ ਭਾਰਤੀ ਫੌਜ ਦੀ 4ਵੀਂ ਸਿੱਖ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਹੈ। ਅੱਜ ਇਹਨਾਂ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ AGTF ਅਤੇ ਵਿਦੇਸ਼ਾਂ ਵਿੱਚ ਭਗੌੜਿਆਂ ਦੀ ਭਾਲ ਕਰਨ ਵਾਲੇ ਭਾਗ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਮੋਲਡੋਵਾ ਗਣਰਾਜ ਤੋਂ ਇੱਕ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਦਾਲਮ ਨੂੰ ਭਾਰਤ ਵਾਪਸ ਲੈ ਕੇ ਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। SP AGTF ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੀ 4 ਮੈਂਬਰੀ ਟੀਮ ਅੱਜ ਸਵੇਰੇ ਉਸ ਨੂੰ ਵਾਪਸ ਲੈ ਕੇ ਆਈ। ਇਹ ਮੁਲਜ਼ਮ ਇੱਕ ਬਦਨਾਮ ਗਰੋਹ ਦਾ ਮੁੱਖ ਸੰਚਾਲਕ ਹੈ ਅਤੇ ਕਤਲ, ਗੈਰ ਕਾਨੂੰਨੀ ਗਤੀਵਿਧੀਆਂ, ਰੋਕਥਾਮ ਐਕਟ, UAPA ਅਸਲਾ ਐਕਟ ਅਤੇ ਨਾਰਕੋਟਿਕ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਚੁੜਿੰਦਾ ਸੀ। ਪੁਲਿਸ ਮੁਖੀ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਹ ਕਿਸੇ ਯੂਰਪੀਅਨ ਦੇਸ਼ ਤੋਂ ਪੰਜਾਬ

0: ਸਰੋਤਿਓ 0164 22 40 331 ਨੰਬਰ ਡਾਇਲ ਕਰਕੇ ਸਾਡੇ ਪਹਿਲੇ ਸਰੋਤੇ ਸਾਡੇ ਜੁੜ ਚੁੱਕੇ ਨੇ, ਆਓ ਗੱਲ ਕਰਦੇ ਉਹਨਾਂ ਨਾਲ।
1: ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮਨੁੱਖਰ ਤੋਂ ਗੱਲ ਕਰ ਰਹੇ ਹਾਂ, ਸੁਖਚੈਨ ਸਿੰਘ ਜੀ।
1: ਸੁਖਚੈਨ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਤੇ ਅੱਜ ਕਿਹੜਾ ਗਾਣਾ ਸੁਣੋਗੇ?
2: ਸ਼ੁਕਰੀਆ ਜੀ।
1: ਕਿਹੜਾ ਗੀਤ ਸੁਣੋਗੇ ਫਿਰ ਅੱਜ?
2: ਅੱਜ ਮਰਜ਼ੀ ਦਾ ਕੋਈ ਸੁਣਾ ਹੋਏ।
1: ਅੱਛਾ ਜੀ, ਕੋਈ ਗੀਤ ਸੁਣਾ ਦਈਏ। ਚਲੋ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ।
0: ਸਾਡੇ ਸਟੂਡੀਓ ਦੇ ਨੰਬਰ 0164 22 40 331 ਨੰਬਰ 'ਤੇ ਡਾਇਲ ਕਰਨ ਲਈ ਤੁਸੀਂ ਵੀ ਕਰੋ ਡਾਇਲ, ਅਤੇ ਸੁਣਦੇ ਇਹਨਾਂ ਦੀ ਪਸੰਦ ਦਾ ਗੀਤ, ਸੋਰੀ ਮੇਰੀ ਪਸੰਦ ਦਾ ਗੀਤ, ਕਿਉਂਕਿ ਇਹਨਾਂ ਨੇ ਕਿਹਾ

0: ਜੀ ਸਰੋਤੇ ਹੋ 0164-22-40-331 ਨੰਬਰ ਡਾਇਲ ਹੋ ਚੁੱਕਿਆ ਤੇ ਸਾਡੇ ਅਗਲੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ। ਆਓ ਕਰਦੇ ਹਾਂ ਗੱਲ ਉਹਨਾਂ ਨਾਲ ਕਿ ਕੌਣ ਤੇ ਕਿੱਥੋਂ ਨੇ।
1: ਹੈਲੋ, ਸਤਿ ਸ੍ਰੀ ਅਕਾਲ, ਨਮਸਕਾਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ ਜੀ?
2: ਜੀ ਮਹਾਰਾਜ ਤੋਂ ਗੱਲ ਕਰ ਰਹੇ ਹਾਂ, ਸਰਜੀਤ ਸਿੰਘ ਬਰਨਾਲਾ।
1: ਠੀਕ ਹੈ ਜੀ, ਮਹਾਰਾਜ ਤੋਂ ਸਰਜੀਤ?
2: ਹਾਂ, ਰਾਮਪੁਰਾ ਪੁਲ ਕੋਲੋਂ ਜੀ।
1: ਹਾਂਜੀ ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਫਿਰ। ਹਾਂਜੀ ਹਾਂਜੀ,
2: ਮੁਬਾਰਕਾਂ ਸਾਰਿਆਂ ਨੂੰ ਜੀ।
1: ਅੱਛਾ, ਮੁਬਾਰਕਾਂ ਜੀ, ਕਾਹਦੀਆਂ ਜੀ?
2: ਫਿਰ ਸਾਰੇ ਸਰੋਤਿਆਂ ਨੂੰ ਮੁਬਾਰਕਾਂ ਜੀ।
1: ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ ਜੀ।
2: ਗੁਰੂ ਗ੍ਰੰਥ ਦੀਆਂ ਮੁਬਾਰਕਾਂ ਸਾਰਿਆਂ ਨੂੰ।
1: ਹਾਂਜੀ ਬਿਲਕੁਲ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜੀ।
2: ਹਾਂਜੀ ਹਾਂਜੀ,
1: ਤੇ ਅੱਛਾ ਦੱਸੋ ਜੀ ਫਿਰ ਕਿਹੜਾ ਗੀਤ ਸੁਣੋਗੇ ਅੱਜ?
2: ਨਗੀਨਾ ਫਿਲਮ ਸੁਣਾ ਲਓ ਜੀ।
1: ਠੀਕ ਹੈ ਜੀ, ਤੁਹਾਡਾ ਗੀਤ ਤੁਹਾਡੇ ਤੁਹਾਡੇ ਹਾਂਜੀ ਤੁਹਾਡਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਜੀ।
0: ਹਾਂਜੀ ਸਰੋਤਿਓ, ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਗੀਤ।

0: ਜੀ ਸਰੋਤਿਓ 0164-242-4331 ਨੰਬਰ ਡਾਇਲ ਕਰਕੇ ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਆਓ ਗੱਲ ਕਰਦੇ ਹਾਂ ਉਹਨਾਂ ਨਾਲ ਕਿ ਕੌਣ ਤੇ ਕਿੱਥੋਂ ਨੇ। ਹੈਲੋ
1: ਜੀ ਸਰ ਜੀ, ਨਮਸਕਾਰ।
0: ਸਤਿ ਸ੍ਰੀ ਅਕਾਲ, ਨਮਸਕਾਰ, ਬਹੁਤ ਬਹੁਤ ਸਵਾਗਤ ਹੈ ਜੀ। ਕਿੱਥੋਂ ਤੇ ਕੌਣ ਗੱਲ ਕਰ ਰਹੇ ਹੋ?
1: ਮੈਂ ਸਰ ਗੰਗਾ ਰਾਮ ਬੋਲ ਰਿਹਾ, ਟੇਰਾ ਭੁੱਚੋ ਮੰਡੀ, ਅੰਮ੍ਰਿਤਸਰ ਰੋਡ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੇ
1: ਹਾਂਜੀ ਹੈ ਜੀ ਸਰ, ਆਸ਼ਕੇ ਟੂ।
0: ਹਾਂਜੀ ਹਾਂਜੀ,
1: ਫੋਨ ਹੈਗਾ ਤੁਮ ਹੀ ਹੋ।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਇਸ ਮੰਚ ਤੇ।

0: ਸਰੋਤੇ ਹੋ 0164-22-40-331 ਨੰਬਰ ਡਾਇਲ ਕਰਕੇ ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਪਹਿਲਾਂ ਤਾਂ ਜੀ ਥੋੜਾ ਰੇਡੀਓ ਸੈੱਟ ਤੋਂ ਦੂਰ ਹੋ ਜਾਓ ਕਿਉਂਕਿ ਸਾਨੂੰ
1: ਦੂਰ ਹੋ ਗਏ ਜੀ।
0: ਹਾਂਜੀ, ਕਿੱਥੋਂ ਤੇ ਕੌਣ ਬੋਲ ਰਹੇ ਹੋ?
1: ਦਰਸ਼ਨ ਸਿੰਘ ਬੇਦ ਜੀ, ਪਿੰਡੋਂ ਮਿੱਠੀ ਤੋਂ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਦਰਸ਼ਨ।
1: ਧੰਨਵਾਦ ਜੀ। ਮੈਂ ਲੱਗੇ ਡੂਢ ਮਹੀਨੇ ਤੋਂ ਜੀ।
0: ਅੱਛਾ ਜੀ, ਮਾਫ ਕਰਨਾ ਮੇਰੀ ਪਸੰਦ ਦਾ ਗੀਤ ਕਿਉਂਕਿ ਇਹਨਾਂ ਨੇ ਸਾਨੂੰ ਕਿਹਾ। ਤੇ ਤੁਸੀਂ ਵੀ ਨੰਬਰ ਡਾਇਲ ਕਰੋ 0164-22-40-331। ਮੈਨੂੰ ਇੰਤਜ਼ਾਰ ਹੈ ਤੁਹਾਡੇ ਫੋਨ ਕਾਲਾਂ ਦਾ ਤੇ ਸੁਣਦੇ ਹਾਂ ਗੀਤ।

0: ਸਰੋਤੇ ਸਿਫਰ 1 64 22 40 331 ਨੰਬਰ ਡਾਇਲ ਕਰਕੇ ਸਾਡੇ ਅਗਲੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ। ਗੱਲ ਕਰਦੇ ਹਾਂ ਜੀ ਇਹਨਾਂ ਨਾਲ।
1: ਹੈਲੋ,
2: ਹਾਂਜੀ ਸਰ,
1: ਰੇਡੀਓ ਸੈੱਟ ਤੋਂ ਥੋੜਾ ਦੂਰ ਹੋ ਜਾਓ ਸਾਹਿਬ ਜੀ।
2: ਸਰ ਮੈਂ ਤਾਂ ਐਸੇ ਨਾਲ ਕੀ ਸੁਣੂਗਾ ਗਾਣਾ ਵੀ ਨਮਾਲ ਹੀ ਹੈ ਮੇਰੇ ਕੋਲ ਰੇਡੀਓ ਤੇ।
1: ਠੀਕ ਹੈ ਜੀ, ਤੇ ਅੱਜ ਕਿਹੜਾ ਗੀਤ ਸੁਣੋਗੇ ਫਿਰ, ਤੇ ਕੌਣ ਤੇ ਕਿੱਥੇ ਕਿੱਥੋਂ ਗੱਲ ਕਰ ਰਹੇ ਹੋ ਇਹ ਦੱਸੋ ਪਹਿਲਾਂ।
2: ਕਾਲੂ ਸਿੰਘ ਜੀ, ਪਿੰਡ ਨਸੀਬਪੁਰਾ।
1: ਤੇ ਕਿੰਨੇ ਸਮੇਂ ਬਾਅਦ ਫੋਨ ਲੱਗਿਆ ਜੀ ਤੁਹਾਡਾ?
2: ਪੂਰੇ ਸਾਲ ਬਾਅਦ ਜੀ,
1: ਸਾਲ ਬਾਅਦ। ਚਲੋ ਜੀ, ਤੇ ਕਿਹੜਾ ਗੀਤ ਸੁਣੋਗੇ ਫਿਰ ਅੱਜ?
2: ਬੇਲਾ ਮਜਨੂੰ ਦਾ ਕੋਈ ਸੁਣਾ ਦਿਓ ਜੀ, ਕੋਈ ਪੱਥਰ ਸੇ ਨਾ ਮਾਰੋ ਮੇਰੇ ਦੀਵਾਨੇ ਕੋ।
1: ਠੀਕ ਹੈ ਜੀ, ਠੀਕ ਹੈ ਜੀ, ਤੁਹਾਡਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਫੋਨ ਕਰਨ ਲਈ।
2: ਸ਼ੁਕਰੀਆ ਜੀ, ਸ਼ੁਕਰੀਆ।
0: ਸੋ ਸੁਣਦੇ ਆ ਇਹਨਾਂ ਦੀ ਪਸੰਦ ਦਾ ਗੀਤ।

0: ਸਰੋਤਿਓ 0164-22-40-331 ਨੰਬਰ ਡਾਇਲ ਕਰਕੇ ਸਾਡੇ ਅਗਲੇ ਸਰੋਤੇ ਸਾਡੇ ਨਾਲ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲ ਕਰਦੇ ਹਾਂ।
1: ਹੈਲੋ,
2: ਨਮਸਕਾਰ ਸਰ, ਮੈਂ ਚਿਰਮਰੀ ਕੁਰਾਸਿਆ ਕਾਲਮੀ ਜ਼ਿਲ੍ਹਾ ਕੋਰੀਆ ਛੱਤੀਸਗੜ੍ਹ ਤੋਂ ਇੰਦਰਭਾਨ ਸਿੰਘ ਬੋਲ ਰਿਹਾ ਹਾਂ।
1: ਬਹੁਤ ਬਹੁਤ ਸਵਾਗਤ ਹੈ ਜੀ ਇੰਦਰਭਾਨ ਜੀ ਆਪਕਾ। ਤੇ ਕਿਹੜਾ ਗੀਤ ਸੁਣੋਗੇ ਫਿਰ ਅੱਜ?
2: ਅੱਜ ਮੈਂ ਸੁਣੂਗਾ ਸਰ, ਫਿਲਮ ਦਾ ਨਾਮ ਹੈ ਮਿਸਟਰ ਨਟਵਰ ਲਾਲ, ਗਾਣਾ ਹੈ ਪਰਦੇਸੀਆ ਸੱਚੇ ਪਿਆ, ਗਾਇਕ ਕਿਸ਼ੋਰ ਕੁਮਾਰ, ਲਤਾ ਮੰਗੇਸ਼ਕਰ। ਔਰ ਸਭ ਤੋਂ ਪਹਿਲੇ ਸਰ, ਆਪਕੋ ਗਣੇਸ਼ ਪੂਜਾ ਕੀ ਢੇਰ ਢੇਰ ਹਾਰਦਿਕ ਸ਼ੁਭਕਾਮਨਾ, ਸਭੀ ਆਕਾਸ਼ਵਾਣੀ ਹਿੰਦੀ ਮੇਂ ਜੁੜੇ ਸਭੀ ਲੋਗੋਂ ਕੋ।
1: ਆਪ ਸਭੀ ਕੋ ਵੀ ਗਣੇਸ਼ ਚਤੁਰਥੀ ਕੀ ਬਹੁਤ ਬਹੁਤ ਸਾਰੀ ਸ਼ੁਭਕਾਮਨਾਏ। ਤੋ ਸੁਣਤੇ ਹੈ ਆਪਕੀ ਪਸੰਦ ਕਾ ਗੀਤ। ਬਹੁਤ ਬਹੁਤ ਧੰਨਵਾਦ ਆਪਕਾ ਫੋਨ ਕਰਨੇ ਕੇ ਲੀਏ।
2: ਫੋਨ ਸ਼ਾਮਿਲ ਕੀਏ ਸਰ, ਆਪ ਵੀ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਸਰ।
0: ਸਰੋਤਿਓ ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਗੀਤ।

0: ਸਰੋਤਿਓ 0164-22-4341 ਨੰਬਰ ਡਾਇਲ ਕਰਕੇ ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਆਓ ਗੱਲ ਕਰਦੇ ਇਹਨਾਂ ਨਾਲ।
1: ਹੈਲੋ
2: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
1: ਸਤਿ ਸ਼੍ਰੀ ਅਕਾਲ, ਨਮਸਕਾਰ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਨਾ ਪਰਮਜੀਤ ਸਿੰਘ ਬੋਲ ਰਿਹਾ, ਪਿੰਡ ਫੱਤਾ ਮਾਲਕ, ਜ਼ਿਲ੍ਹਾ ਮਾਨਸਾ ਜੀ।
1: ਠੀਕ ਹੈ ਜੀ, ਤੇ ਅੱਜ ਕਿਹੜਾ ਗੀਤ ਸੁਣੋਗੇ ਫਿਰ?
2: ਸੁਣਾ ਦਿਓ ਜੀ, ਧੜਕਣ ਗੱਲ ਨੂੰ ਦੱਸੋ ਜੀ, ਸੁਣਾ ਦਿਓ ਜੀ। ਬਾਕੀ ਸਾਰੇ ਸਰੋਤਿਆਂ ਨੂੰ ਵੀ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਬਾਰਕਾਂ ਵੀ ਕਰ ਰਹੇ ਹਾਂ ਜੀ।
1: ਜੀ, ਸਾਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੇ ਹਾਂਜੀ, ਸੁਣਦੇ ਆ ਤੁਹਾਡੀ ਪਸੰਦ ਦਾ ਗੀਤ, ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ।
2: ਠੀਕ ਹੈ ਸਰ, ਓਕੇ ਸਰ।
0: ਸਰੋਤੇ ਸੁਣਦੇ ਆ ਇਹਨਾਂ ਦੀ ਪਸੰਦ ਦਾ ਗੀਤ।

0: ਸਰੋਤਿਓ ਸਾਡੇ ਨਾਲ ਪ੍ਰੋਗਰਾਮ ਦੇ ਆਖਰੀ ਸਰੋਤਾ ਸਾਡੇ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲ ਕਰਦੇ ਆ। ਹੈਲੋ
1: ਜੀ, ਗੁੱਡ ਆਫਟਰਨੂਨ ਸਰ।
0: ਗੁੱਡ ਆਫਟਰਨੂਨ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਤੇ ਕੌਣ ਤੇ ਕਿੱਥੋਂ ਗੱਲ ਕਰ ਰਹੇ ਜੀ?
1: ਮੈਂ ਹੀਰਾ ਸਿੰਘ ਡਾਇਮੰਡ ਫਰੋਮ ਤਲਵੰਡੀ ਸਾਬੋ ਸਰ।
0: ਠੀਕ ਹੈ ਜੀ, ਤੇ ਅੱਜ ਕਿਹੜਾ ਗੀਤ ਸੁਣੋਗੇ ਫਿਰ?
1: ਸਰ ਸਨਾਈ ਫਿਲਮ ਦਾ ਹੈ, ਆਸਾ ਭੋਸਲੇ ਦੀ ਜੀ ਆਵਾਜ਼ ਹੈ।
0: ਠੀਕ ਹੈ ਜੀ,
1: ਤੋੜਾ ਮੇਰਾ ਦਿਲ।
0: ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਫੋਨ ਕਰਨ ਲਈ।
1: ਬਹੁਤ ਥੈਂਕ ਯੂ, ਥੈਂਕ ਯੂ ਸੋ ਮਚ ਸਰ।
0: ਸੋ ਤੇ ਸੁਣਦੇ ਆ ਇਹਨਾਂ ਦੀ ਪਸੰਦ ਦਾ ਗੀਤ।

ਸਰੋਤਿਓ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਹੁਣ ਮੈਨੂੰ ਅੰਮ੍ਰਿਤ ਢਿੱਲੋਂ ਨੂੰ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਆ ਗਿਆ। ਨਮਸਕਾਰ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ। ਸਰੋਤਿਓ ਸਮਾਂ ਹੋ ਰਿਹਾ ਜੀ ਠੀਕ 1:09 ਅਤੇ 22 ਸੈਕਿੰਡ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼, ਅਤੇ 2:15 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹਾਂਜੀ ਸਰੋਤਿਓ, ਸੁਰੀਲੀ ਦੁਪਹਿਰ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਰੇਡੀਓ ਦੋਸਤ ਅੰਮ੍ਰਿਤ ਢਿੱਲੋਂ। ਤੇ ਸਰੋਤਿਓ, ਤੁਹਾਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਤੁਹਾਡੇ ਖਤਾਂ ਅਤੇ ਵਟਸਐਪ ਮੈਸੇਜਸ ਤੇ ਆਧਾਰਿਤ ਹੈ। ਸੋ ਤੁਹਾਡੇ ਭੇਜੇ ਖਤ ਸਾਡੇ ਕੋਲ ਨੇ ਤੇ ਤੁਸੀਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰ ਸਕਦੇ ਹੋ ਵਟਸਐਪ ਮੈਸੇਜ ਦੇ ਜ਼ਰੀਏ। ਤੇ ਵਟਸਐਪ ਮੈਸੇਜ ਭੇਜਣ ਲਈ ਤੁਸੀਂ ਡਾਇਲ ਕਰਨਾ ਹੋਵੇਗਾ ਸਾਡਾ ਸਟੂਡੀਓ ਦਾ ਨੰਬਰ 77 173 73 146। ਦੁਬਾਰਾ ਨੋਟ ਕਰਿਓ ਜੀ, 77 173 73 146 'ਤੇ ਤੁਸੀਂ ਵਟਸਐਪ ਮੈਸੇਜ ਕਰਨਾ ਹੋਏਗਾ। ਅਤੇ ਸਾਡੇ ਕੋਲ ਖਤ ਪਹੁੰਚ ਚੁੱਕੇ ਨੇ ਅਤੇ ਤੁਹਾਡੇ ਵਟਸਐਪ ਮੈਸੇਜਸ ਦਾ ਸਾਨੂੰ ਵਟਸਐਪ 'ਤੇ ਇੰਤਜ਼ਾਰ ਹੈ। ਅਤੇ ਸ਼ੁਰੂ ਕਰਦੇ ਹਾਂ ਇਸ ਪ੍ਰੋਗਰਾਮ ਨੂੰ। ਸਾਡੇ ਕੋਲ ਖਤ ਪਹੁੰਚ ਚੁੱਕੇ ਨੇ ਜੀ, ਸਤਿੰਦਰ ਸਰਤਾਜ ਦੇ ਸੌਂਗ ਦੇ ਗੀਤ ਦੇ ਲਈ ਫਰਮਾਇਸ਼ ਭੇਜੀਆਂ ਨੇ ਜੀ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ ਰੱਖੜਾ, ਪੋਤਰਾ ਤੇਗ ਫਤਿਹ ਸਿੰਘ ਰੱਖੜਾ, ਪੋਤਰੀ ਜਸ ਗੁਣ ਕੌਰ ਰੱਖੜਾ। ਅਤੇ ਇਸੇ ਹੀ ਗੀਤ ਦੀ ਸਾਡੇ ਕੋਲ ਫਰਮਾਇਸ਼ ਪਹੁੰਚੀ ਹੈ ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਂਵੀਰ ਸੰਧੂ ਅਤੇ ਰਮੇਸ਼ ਮਿਗਲਾਨੀ। ਅਤੇ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਛੱਤੀਸਗੜ੍ਹ ਤੋਂ ਦਤਰੇਂਗੀ ਸੇ ਭਾਗਵਤ ਵਰਮਾ, ਲੇਵੀ ਸੇ ਗੁਲਾਬ ਦਾਸ ਮਾਣਿਕਾਪੁਰੀ, ਲੱਛਣਪੁਰ ਸੇ ਵਿਵਿਧਨਾਥ ਸਾਹੂ, ਚੰਡੋਗਰੀ ਪਿਪਰੀਆ ਸੇ ਦੁਰਗਾ ਰਾਮ ਸਾਹੂ। ਇਹਨਾਂ ਨੇ ਸਤਿੰਦਰ ਸਰਤਾਜ ਦੇ ਗੀਤ ਦੀ ਫਰਮਾਇਸ਼ ਕੀਤੀ ਹੈ। ਵਟਸਐਪ 'ਤੇ ਜਾਂਦੇ ਹਾਂ ਜੀ, ਵਟਸਐਪ 'ਤੇ ਸਾਨੂੰ ਫਰਮਾਇਸ਼ਾਂ ਭੇਜੀਆਂ ਨੇ ਜੀ ਸਾਡੇ ਸਰੋਤਿਆਂ ਨੇ। ਰਿੰਗਣੀ ਛੱਤੀਸਗੜ੍ਹ ਅਤੇ ਛੱਤੀਸਗੜ੍ਹ ਸੇ ਦਿਨੇਸ਼ ਵਰਮਾ, ਕਰੁਣਾ ਵਰਮਾ, ਰਮੇਸ਼ ਬਿੱਲਾ ਚਾਵਲਾ, ਪਿੰਡ ਡਾਕਖਾਨਾ ਖੂਹੀਆਂ ਸਰਵਰ, ਤਹਿਸੀਲ ਅਬੋਹਰ, ਜ਼ਿਲ੍ਹਾ ਫਾਜ਼ਿਲਕਾ ਤੋਂ ਆਸਥਾ, ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਾਇਜਲ, ਹੇਜਲ, ਵਿਹਾਨ ਚਾਵਲਾ, ਰਿਜੂ, ਬੱਬੂ, ਵੀਹੂ ਚਾਵਲਾ, ਚਾਵਲਾ ਪਰਿਵਾਰ ਵੱਲੋਂ ਫਰਮਾਇਸ਼ ਭੇਜੀ ਗਈ ਹੈ ਜੀ। ਅਤੇ ਇਸੇ ਗੀਤ ਦੀ ਫਰਮਾਇਸ਼ ਕਰਦੇ ਨੇ ਜੀ ਪਿੰਡ ਮਿੱਡੂ ਖੇੜਾ, ਬਲਾਕ ਲੰਬੀ, ਨੇੜੇ ਮੰਡੀ ਡੱਬਵਾਲੀ ਤੋਂ। ਅਤੇ ਇਹਨਾਂ ਨੇ ਭੇਜਿਆ ਹੈ ਜੀ ਕਿ ਇਸੇ ਗੀਤ ਨੂੰ ਚਲਾਉਣਾ ਹੈ। ਅਤੇ ਇਹ ਮੈਸੇਜ ਕਰ ਰਹੇ ਨੇ ਜੀ ਡੱਬਵਾਲੀ, ਕ੍ਰਿਸ਼ਨਪੁਰ ਡੱਬਵਾਲੀ ਤੋਂ ਕਰ ਰਹੇ ਨੇ ਜੀ ਮੈਸੇਜ ਇਹ। ਅਤੇ ਨਾਮ ਨੇ ਇਹਨਾਂ ਦੇ ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ। ਅਤੇ ਇਸੇ ਹੀ ਗੀਤ ਦੀ ਇਹਨਾਂ ਨੇ ਫਰਮਾਇਸ਼ ਭੇਜੀ ਹੈ ਜੀ ਪਿੰਡ ਵੜਿੰਗ ਖੇੜਾ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਭੂਰਾ ਸਿੰਘ ਗਹਿਲੋਤ, ਵਕੀਲ ਸਿੰਘ ਚਾਹਲ, ਪਿੰਡ ਸੰਤਪੁਰਾ ਰਾਜਸਥਾਨ ਤੋਂ ਟੇਕ ਸਿੰਘ ਸਿੱਧੂ, ਪਿੰਡ ਲੈਪੋ ਗਹਿਰੀ ਤੋਂ ਗੁਰਮੀਤ ਸਿੰਘ, ਪਿੰਡ ਵਜੀਤਪੁਰ ਭੋਮਾ ਤੋਂ ਬਲਜੀਤ ਸਿੰਘ। ਅਤੇ ਸੁਣਾਉਣੇ ਆ ਜੀ ਇਹਨਾਂ ਦੀ ਪਸੰਦ ਦਾ ਇਹ ਗੀਤ।

ਸਰੋਤਿਓ ਪ੍ਰੋਗਰਾਮ ਚੱਲ ਰਿਹਾ ਸੁਰੀਲੀ ਦੁਪਹਿਰ ਅਤੇ ਤੁਹਾਡੇ ਭੇਜੇ ਗਏ ਖਤ ਸਾਡੇ ਕੋਲ ਨੇ ਅਤੇ ਤੁਹਾਡੇ ਵਟਸਐਪ ਸੁਨੇਹੇ ਵੀ ਸਾਡੇ ਕੋਲ ਆ ਰਹੇ ਨੇ ਤੁਹਾਡੇ ਗੀਤਾਂ ਦੀ ਫਰਮਾਇਸ਼ਾਂ ਦੇ ਅਤੇ ਖਤ ਤੋਂ ਪੜ੍ਹਦੇ ਹਾਂ ਜੀ ਨਾਮ ਅਤੇ ਨਾਮ ਨੇ ਜੀ ਅਲੀਕਾ ਮੰਡੀ ਡੱਬ ਵਾਲੀ ਤੋਂ ਰੂਪ ਸਿੰਘ ਲਖੋਤਰਾ ਕਰਮਜੀਤ ਲਖੋਤਰਾ ਸਰਵਜੀਤ ਲਖੋਤਰਾ ਰਾਣੀ ਸੋਨੂੰ ਅਤੇ ਰਜਨੀ ਅਤੇ ਅਗਲਾ ਖਤ ਹੈ ਜੀ ਸਾਡਾ ਜਿਹੜੇ ਕਿ ਕਰ ਰਹੇ ਨੇ ਫਰਮਾਇਸ਼ ਜਸਬੀਰ ਜੱਸੀ ਦੀ ਆਵਾਜ਼ ਵਿੱਚ ਗੀਤ ਦੀ ਅਤੇ ਇਹ ਭੇਜਿਆ ਖਤ ਮਸੀਤਾਂ ਡੱਬ ਵਾਲੀ ਤੋਂ ਦਰਸ਼ਨ ਲੋਟ ਸਰਗੁਣ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਅਤੇ ਹਨੀ ਲੋਟ ਅਤੇ ਇਸੇ ਹੀ ਗੀਤ ਦੀ ਫਰਮਾਇਸ਼ ਕਰ ਰਹੇ ਨੇ ਜੀ ਪਿੰਡ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ੰਮੀ ਰਜਨੀ ਆਕਾਸ਼ਦੀਪ ਅਨਹਦ ਅਤੇ ਪੋਤਰਾ ਗੁਰਸ਼ਬਦ ਅਤੇ ਇਸੇ ਗੀਤ ਦੀ ਫਰਮਾਇਸ਼ ਕੀਤੀ ਹੈ ਕ੍ਰਿਸ਼ਨਾ ਨਗਰ ਟੀ ਵੀ ਟਾਵਰ ਸਿਮਨੇਰੀ ਹਿਲਸ ਨਾਗਪੁਰ ਨਾਨਾ ਡੋਂਗਰ ਦੇਵੇ ਰਮਾ ਤਾਈ ਡੋਂਗਰ ਦੇਵੇ ਸੀਮਾ ਤਾਈ ਡੋਂਗਰ ਦੇਵੇ ਰੀਮਾ ਤਾਈ ਡੋਂਗਰ ਦੇਵੇ ਦੀਕਸ਼ਾ ਤਾਈ ਡੋਂਗਰ ਦੇਵੇ ਰਾਹੁਲ ਡੋਂਗਰ ਦੇਵੇ ਅਤੇ ਸਾਡੇ ਕੋਲ ਇਸੇ ਹੀ ਗੀਤ ਦੀ ਫਰਮਾਇਸ਼ ਭੇਜ ਰਹੇ ਨੇ ਵਟਸਐਪ 'ਤੇ ਪਿੰਡ ਬਾਂਡੀ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਗੜੀਆ ਯੋਗੇਸ਼ ਬਗੜੀਆ ਓਮ ਬਗੜੀਆ ਰਜਤ ਅਤੇ ਬੇਬੀ ਗਰੀਮਾ ਬਗੜੀਆ ਅਤੇ ਇਸੇ ਗੀਤ ਦੀ ਫਰਮਾਇਸ਼ ਭੇਜ ਰਹੇ ਨੇ ਜੀ ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ ਅਮਰਜੀਤ ਕੌਰ ਮਾਨ ਗੁਰਪ੍ਰੀਤ ਸਿੰਘ ਮਾਨ ਕਿਰਪਾ ਸਿੰਘ ਮਾਨ ਅਤੇ ਇਸੇ ਗੀਤ ਦੀ ਜਿਹੜੀ ਫਰਮਾਇਸ਼ ਭੇਜੀ ਹੈ ਜੀ ਮੁਹੱਲਾ ਹਲਵਾਇਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵੱਕਾਰ ਫਰੀਦੀ ਮੁਹੰਮਦ ਇਕਬਾਲ ਫਰੀਦੀ ਸਿਤਾਰਾ ਬੇਗਮ ਨਸਰੀਨ ਬੇਗਮ ਰੋਜ਼ੀ ਪਰਵੀਨ ਬਿੱਟੂ ਭਈਆ ਸਾਜਿਦਾ ਰਾਣੀ ਹੀਨਾ ਕੌਸਰ ਅਤੇ ਇਹਨਾਂ ਦੀ ਪਸੰਦ ਦਾ ਗੀਤ ਸੁਣਾਉਂਦੇ ਹਾਂ ਜੀ ਜਸਬੀਰ ਜੱਸੀ ਦੀ ਆਵਾਜ਼ ਵਿੱਚ

ਮਾਂ ਨੇ ਪੁੱਤ ਤੋਰਿਆ ਸੀ ਤਿਰੰਗੇ ਦੀ ਛਾਂ ਹੇਠ, ਪਰ ਉਹ ਮੁੜਿਆ ਨਹੀਂ, ਤਿਰੰਗੇ ਵਿੱਚ ਸਮਾ ਕੇ ਆ ਗਿਆ। ਇਸ ਐਤਵਾਰ ਜਾਣੀ ਕਿ 13 ਸਤੰਬਰ 2026 ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ।

0: ਮਾਂ ਨੇ ਪੁੱਤ ਤੋਰਿਆ ਸੀ ਤਿਰੰਗੇ ਦੀ ਛਾਂ ਹੇਠ, ਪਰ ਉਹ ਮੁੜਿਆ ਨਹੀਂ, ਤਿਰੰਗੇ ਵਿੱਚ ਸਮਾ ਕੇ ਆ ਗਿਆ। ਇਸ ਐਤਵਾਰ ਜਾਣੀ ਕਿ 13 ਸਤੰਬਰ 2026 ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋ ਗੱਲ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੇ, ਜੋ ਕਿ ਅਧਾਰਤ ਹੋਵੇਗਾ ਸੂਬੇਦਾਰ ਜੋਗਿੰਦਰ ਸਿੰਘ ਦੀ ਅਮਰ ਗਾਥਾ। ਪੇਸ਼ ਕਰਾਂਗਾ ਮੈਂ ਕੁਲਜੀਤ ਚਹਿਲ।
1: ਜਾਂ ਤੋਂ ਵੱਧ ਸਾਨੂੰ ਪਿਆਰੀ ਸਾਡੀ ਧਰਤੀ ਮਾਂ।
0: ਸੋ ਸੁਣਨਾ ਨਾ ਭੁੱਲਣਾ ਮਿਤੀ 13 ਸਤੰਬਰ ਸ਼ਾਮ 5:30 ਵਜੇ ਸਿਲਸਿਲਾ ਰਾਖੇ।

ਜਿੱਥੇ ਪਿੰਡ ਦੀ ਮਿੱਟੀ ਬੋਲੇ ਉੱਥੇ ਹਰ ਕਹਾਣੀ ਖਾਸ ਹੁੰਦੀ ਹੈ। ਜੀ ਸਰੋਤਿਓ, ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਦੇ ਤਹਿਤ ਸੁਖਮਾਨ ਸਿੰਘ ਅਤੇ ਅਮਨਦੀਪ ਕੌਰ ਪਹੁੰਚੇ ਨੇ ਪਿੰਡ ਕੋਟਲੀ ਅਤੇ ਤੁਸੀਂ ਜਾਣੋਗੇ ਇਸ ਪਿੰਡ ਦੇ ਬਾਰੇ। ਮਿਤੀ 13 ਸਤੰਬਰ ਦਿਨ ਐਤਵਾਰ ਦੁਪਹਿਰ 2:30 ਵਜੇ।

ਹੋਰ ਹੈ ਜੀ ਠੀਕ 2:59 ਤੇ 27 ਸੈਕਿੰਡ ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 3 ਵਜੇ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 3:30 ਵਜੇ ਮਨ ਚਾਹੇ ਗੀਤ ਅਤੇ 4 ਵਜੇ ਬੋਂਬੇ ਟਾਕੀਜ਼, ਜਿਸ ਦਾ ਆਨੰਦ ਤੁਸੀਂ 5 ਵਜੇ ਤੱਕ ਮਾਣ ਸਕੋਗੇ। ਪ੍ਰੋਗਰਾਮਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨਾਂ ਦਾ। ਸਟੂਡੀਓ ਦੇ ਘੜੀ ਤੇ ਸਮਾਂ

ਹੁਣੇ ਤੁਸੀਂ ਸੁਣ ਰਹੇ ਸੀ ਪਵਿੱਤਰ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੈ ਜੀ ਸ਼ਾਮ ਦੇ 5:30। ਹੁਣ ਪੇਸ਼ ਕਰਿਆ ਕਿਸਾਨ ਵੀਰਾਂ ਅਤੇ ਭੈਣਾਂ ਦਾ ਪ੍ਰੋਗਰਾਮ ਕਿਸਾਨ ਵਾਣੀ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਖਾਸ ਗੱਲਬਾਤ ਕਿਸਾਨ ਮੇਲਿਆਂ ਦਾ ਮਹੱਤਵ। ਜਾਣਕਾਰੀ ਦੇਣਗੇ ਡਾਕਟਰ ਗੁਰਦੀਪ ਸਿੰਘ, ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਕੁਲਵਿੰਦਰ ਔਲਖ। ਸੋ ਸੁਣਦੇ ਆ ਪ੍ਰੋਗਰਾਮ ਕਿਸਾਨ ਵਾਣੀ।

0: ਪ੍ਰੋਗਰਾਮ ਕਿਸਾਨਬਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਮੇਰੇ ਵੱਲੋਂ ਯਾਨੀ ਕੁਲਵਿੰਦਰ ਔਲਖ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਅਦਾਬ, ਸਲਾਮ। ਕਿਸਾਨ ਬਾਣੀ ਲੈ ਕੇ ਕਿਸਾਨ ਵੀਰੋ, ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦਾ ਜਿਹੜਾ ਵਿਸ਼ਾ ਹੈ ਉਹ ਹੈ ਕਿਸਾਨ ਮੇਲਿਆਂ ਦਾ ਪੰਜਾਬ ਦੀ ਖੇਤੀਬਾੜੀ ਦੇ ਵਿੱਚ ਮਹੱਤਵ ਯੋਗਦਾਨ। ਜੇ ਗੱਲ ਕਰੀਏ ਨਾ ਪੰਜਾਬ ਦੀ ਧਰਤੀ ਦੀ, ਤੇ ਪੰਜਾਬ ਦੀ ਧਰਤੀ ਮੇਲਿਆਂ, ਤਿਉਹਾਰਾਂ ਤੇ ਰੰਗਲੇ, ਪੰਜਾਬ ਦੀ ਧਰਤੀ ਹੈ ਜਿੱਥੇ ਮੇਲਿਆਂ, ਤਿਉਹਾਰਾਂ ਤੇ ਸੱਭਿਆਚਾਰ ਸਾਡਾ ਬੜਾ ਪ੍ਰਫੁੱਲਿਤ ਹੈ। ਔਰ ਸਾਡੇ ਜਿਹੜੇ ਮੇਲੇ ਆ ਉਹ ਸਾਡਾ ਸਿਰਫ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਮੇਲੇ ਸਾਡੀ ਰਵਾਇਤ, ਸਾਡੀ ਸਾਂਝ ਤੇ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ। ਸੋ ਕਿਸਾਨ ਵੀਰੋ, ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਮੇਲਿਆਂ ਨਾਲ ਸੰਬੰਧਿਤ। ਪਿੰਡਾਂ ਦੇ ਵਿੱਚ ਲੱਗਣ ਵਾਲੇ ਮੇਲੇ ਆ ਜਿਹੜੇ ਉਹ ਸਾਨੂੰ ਜਿੱਥੇ ਸਾਡੀਆਂ ਜੜ੍ਹਾਂ ਦੇ ਨਾਲ ਜੋੜਦੇ ਆ ਉੱਥੇ ਸਾਨੂੰ ਸਾਡੇ ਸੱਭਿਆਚਾਰ ਬਾਰੇ ਗਿਆਨ ਦਿੰਦੇ ਆ। ਤੇ ਜੇਕਰ ਅਸੀਂ ਕਿਸਾਨ ਮੇਲਿਆਂ ਦੀ ਗੱਲ ਕਰੀਏ ਤਾਂ ਕਿਸਾਨ ਮੇਲੇ ਆ ਜਿਹੜੇ ਉਹ ਸਾਡੇ ਅੰਨਦਾਤਾ ਨੂੰ ਜੋੜਦੇ ਆ ਨਵੀਆਂ ਖੇਤੀਬਾੜੀ ਤਕਨੀਕਾਂ ਦੇ ਨਾਲ, ਨਵੇਂ ਗਿਆਨ ਦੇ ਨਾਲ, ਤਾਂ ਕਿ ਨਵੇਂ ਗਿਆਨ ਦੇ ਨਾਲ ਨਵੇਂ ਕੀਰਤੀਮਾਨ ਆ ਜਿਹੜੇ ਉਹ ਖੇਤੀਬਾੜੀ ਦੇ ਵਿੱਚ ਸਥਾਪਿਤ ਕੀਤੇ ਜਾ ਸਕਣ। ਕਹਿੰਦੇ ਆ ਵੀ ਪੰਜਾਬ ਦੀ ਖੁਸ਼ਹਾਲੀ ਦਾ ਰਾਹ ਹੈ ਨਾ ਜਿਹੜਾ ਉਹ ਖੇਤਾਂ ਦੀਆਂ ਵੱਟਾਂ ਦੇ ਵਿੱਚੋਂ ਹੀ ਹੋ ਕੇ ਲੰਘਦਾ। ਆਓ ਗੱਲਬਾਤ ਕਰਦੇ ਹਾਂ ਕਿਸਾਨ ਮੇਲਿਆਂ ਦਾ ਪੰਜਾਬ ਦੀ ਖੇਤੀ ਦੇ ਵਿੱਚ ਯੋਗਦਾਨ ਤੇ ਮਹੱਤਵ। ਸਾਡੇ ਨਾਲ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ ਪ੍ਰੋਫੈਸਰ ਡਾਕਟਰ ਗੁਰਮੀਤ ਸਿੰਘ ਢਿੱਲੋਂ, ਪ੍ਰੋਫੈਸਰ ਪਸਾਰ ਸਿੱਖਿਆ KVK ਬਠਿੰਡਾ। ਉਹਨਾਂ ਪਾਸੋਂ ਇਹ ਜਾਣਕਾਰੀਆਂ ਲਵਾਂਗੇ ਕਿਸਾਨ ਭਰਾਵੋ ਕਿ ਸਾਡੇ ਕਿਸਾਨੀ ਖੇਤੀਬਾੜੀ ਤੇ ਪੰਜਾਬ ਦੀ ਖੇਤੀ ਦੇ ਵਿੱਚ ਕੀ ਯੋਗਦਾਨ ਹੈ ਮੇਲਿਆਂ ਦਾ, ਆਉਣ ਵਾਲੇ ਮੇਲੇ ਕਿਹੜੇ ਆ, ਤੁਹਾਨੂੰ ਇਹ ਤਰੀਕਾ ਵੀ ਦੱਸਾਂਗੇ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
2: ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ
1: ਜੀ। ਤਾਂ ਡਾਕਟਰ ਸਾਹਿਬ, ਬਿਨਾਂ ਸ਼ੱਕ ਮੇਲਿਆਂ ਦਾ ਖੇਤੀਬਾੜੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ, ਜਿੱਥੇ ਨਵਾਂ ਗਿਆਨ ਕਿਸਾਨ ਭਰਾਵਾਂ ਨੂੰ ਸਾਡੇ ਅੰਨਦਾਤੇ ਨੂੰ ਮਿਲਦਾ, ਨਵੀਆਂ ਤਕਨੀਕਾਂ ਦੇ ਨਾਲ ਜੁੜਨ ਦਾ ਜਿਹੜਾ ਕੰਮ ਕਰਦੇ ਆ ਮੇਲੇ
2: ਜੀ।
1: ਦੱਸ ਦਈਏ ਸਾਡੇ ਕਿਸਾਨ ਭਰਾਵਾਂ ਨੂੰ ਕਿ ਇਹ ਮੇਲੇ ਕੀ ਆ ਜੀ, ਕਦੋਂ ਤੇ ਕਿੱਥੇ ਕਿੱਥੇ ਇਹ ਕਿਸਾਨ ਮੇਲੇ ਆ ਜਿਹੜੇ ਉਹ ਲੱਗ ਰਹੇ ਆ, ਤਾਂ ਕਿ ਸਾਡੇ ਕਿਸਾਨ ਭਰਾ ਹੁਣੇ ਪ੍ਰੋਗਰਾਮ ਸ਼ੁਰੂ ਦੇ ਵਿੱਚ ਹੀ ਉਹ ਤਰੀਕਾ ਨੋਟ ਕਰ ਲੈਣ। ਕਈ ਵਾਰੀ ਕੋਈ ਪਹਿਲਾਂ ਜਿਹੜੇ ਮੇਲੇ ਹੋ ਚੁੱਕੇ ਆ, ਲੱਗ ਚੁੱਕੇ ਆ, ਉਹਨਾਂ 'ਤੇ ਕੋਈ ਕਿਸਾਨ ਭਰਾ ਗਿਆ ਹੁੰਦਾ, ਕੋਈ ਤਜਰਬਾ ਹੀ ਉਹਨੇ ਸਾਡੇ ਨਾਲ ਸਾਂਝਾ ਕਰਨਾ ਹੁੰਦਾ, ਤਾਂ ਉਹ ਕਰ ਸਕਦਾ, ਕੋਈ ਸਵਾਲ ਪੁੱਛ ਸਕਦਾ ਮੇਲਿਆਂ ਦੇ ਨਾਲ ਸੰਬੰਧਿਤ 0164-22-40-331 ਨੰਬਰ ਡਾਇਲ ਕਰਕੇ
2: ਜੀ। ਡਾਕਟਰ ਸਾਹਿਬ, ਕੁਲਵਿੰਦਰ ਜੀ, ਜਿਵੇਂ ਤੁਸੀਂ ਗੱਲ ਕਰੀ ਕਿਸਾਨ ਮੇਲੇ ਦੂਜਿਆਂ ਮੇਲਿਆਂ ਵਾਂਗ ਹੀ ਇੱਕ ਆਪਣਾ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਹੈ, ਜਿੱਥੇ ਜਿੱਥੋਂ ਕਿਸਾਨ ਕਿਤੇ ਕਿਸਾਨ ਬੀਬੀਆਂ ਨੌਜਵਾਨ ਸੇਧ ਲੈ ਕੇ ਆਪਣੀ ਕਿਹੜੀ ਖੇਤੀ ਦੇ ਵਿੱਚ ਅੱਗੇ ਤਰੱਕੀ ਉੱਨਤੀ ਕਰਦੇ ਨੇ। ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਖੇਤੀ ਯੂਨੀਵਰਸਿਟੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਹੈ ਜਿਹਨੇ ਇਹ ਮੇਲੇ ਲਾਉਣੇ ਸ਼ੁਰੂ ਕੀਤੇ ਸੀ। 1967 'ਚ ਪਹਿਲਾ ਕਿਸਾਨ ਮੇਲਾ ਲਾਇਆ ਗਿਆ ਸੀਗਾ। ਸੋ ਇਸ ਟਾਈਮ ਸੀਜ਼ਨ ਦੇ ਵਿੱਚ ਜਿਵੇਂ ਚਾਹੇ ਹਾੜੀ ਦੇ ਮੇਲੇ ਹੋਣ, ਚਾਹੇ ਸਾਉਣੀ ਦੇ, ਜਿਵੇਂ ਹੁਣ ਅੱਗੇ ਹਾੜੀ ਦੀਆਂ ਫਸਲਾਂ ਦਾ ਸੀਜ਼ਨ ਆ ਰਿਹਾ, ਤਾਂ ਸਾਡੀ ਯੂਨੀਵਰਸਿਟੀ ਵੱਲੋਂ ਕੁੱਲ 7 ਕਿਸਾਨ ਮੇਲੇ ਲਾਏ ਜਾਂਦੇ ਨੇ। ਜੇ ਆਪਾਂ ਇਹਨਾਂ ਮੇਲਿਆਂ ਦੀ ਗੱਲ ਕਰੀਏ, ਇਹਨਾਂ 'ਚ ਦੋ ਮੇਲੇ ਜਿਹੜੇ ਅੰਮ੍ਰਿਤਸਰ, ਨਾਗਕਲਾਂ ਅਤੇ ਬਲਵਲ ਸੰਖੜੀ ਲੱਗ ਚੁੱਕੇ ਨੇ, ਕੱਲ੍ਹ ਮੇਲਾ ਸੀਗਾ। ਸੋ ਆਉਣ ਵਾਲੇ ਮੇਲਿਆਂ ਦੀ ਆਪਾਂ ਜੇ ਗੱਲ ਕਰੀਏ ਤਾਂ 15 ਸਤੰਬਰ ਨੂੰ ਰੌਣੀ, ਸਾਡਾ ਕ੍ਰਿਸ਼ੀ ਵਿਗਿਆਨ ਕੇਂਦਰ ਉੱਥੇ ਜ਼ਿਲ੍ਹਾ ਪਟਿਆਲਾ 'ਚ ਉੱਥੇ ਮੇਲਾ ਲੱਗ ਰਿਹਾ। ਉਸ ਤੋਂ ਬਾਅਦ ਜਿਹੜਾ ਸਾਡਾ ਮੁੱਖ ਮੇਲੇ ਆ ਲੁਧਿਆਣੇ ਵਾਲੇ ਕਿਸਾਨ ਮੇਲੇ, 18 ਅਤੇ 19 ਸਤੰਬਰ, ਯਾਨੀ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਜਿਹੜੇ ਕਿਸਾਨ ਮੇਲੇ ਉੱਥੇ ਲੁਧਿਆਣਾ ਵਿਖੇ ਲੱਗ ਰਹੇ ਹੈ। ਅਤੇ 22 ਸਤੰਬਰ ਨੂੰ ਜਿਹੜਾ ਸਾਡਾ ਫਰੀਦਕੋਟ ਹੈ ਕਿਸਾਨ ਮੇਲਾ ਲੱਗਣਾ ਹੈਗਾ। ਉਸ ਤੋਂ ਬਾਅਦ ਜਿਹੜਾ ਆਪਣਾ ਇਸ ਇਲਾਕੇ ਦਾ ਕਿਸਾਨ ਮੇਲਾ ਜਿਹੜਾ 25 ਸਤੰਬਰ ਨੂੰ ਡਾਬੇ ਰੋਡ ਬਠਿੰਡਾ 'ਤੇ ਲੱਗਣਾ ਹੈ, ਅਤੇ ਉਸ ਤੋਂ ਬਾਅਦ ਜਿਹੜਾ ਲਾਸਟ ਜਿਹੜਾ ਮੇਲਾ ਉਹ 29 ਸਤੰਬਰ ਨੂੰ ਗੁਰਦਾਸਪੁਰ ਲਿਖਣਾ ਹੈ। ਸੋ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਫਿਰ ਯਾਦ ਕਰਾਉਂਦਾ, ਕਿਉਂਕਿ ਸਾਡੇ ਜਿਹੜੇ ਆਉਣ ਵਾਲੇ ਮੇਲੇ ਆ ਜਿਹਦੇ ਵਿੱਚ ਆਪਣੇ ਨੇੜੇ ਇਲਾਕੇ ਵਿੱਚ 15 ਸਤੰਬਰ ਨੂੰ ਰੌਣੀ ਪਟਿਆਲਾ, ਉਸ ਤੋਂ ਬਾਅਦ ਲੁਧਿਆਣੇ ਦਾ ਮੁੱਖ ਮੇਲਾ 18 ਅਤੇ 19 ਸਤੰਬਰ ਨੂੰ, ਅਤੇ 22 ਸਤੰਬਰ ਨੂੰ ਫਰੀਦਕੋਟ, 25 ਸਤੰਬਰ ਨੂੰ ਬਠਿੰਡਾ ਡਾਬੇ ਰੋਡ ਵਿਖੇ, ਅਤੇ 29 ਸਤੰਬਰ ਨੂੰ ਗੁਰਦਾਸਪੁਰ ਖੇਡ ਕਿਸਾਨ ਮੇਲੇ ਲਾਏ ਜਾ ਰਹੇ ਨੇ। ਸੋ ਤੁਹਾਡੇ ਮਾਧਿਅਮ ਦੇ ਜ਼ਰੀਏ ਕਿਸਾਨ ਵੀਰਾਂ ਨੂੰ, ਕਿਸਾਨ ਬੀਬੀਆਂ ਅਤੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਮੇਲਿਆਂ ਵਿੱਚ ਵੱਧ ਤੋਂ ਵੱਧ ਪਹੁੰਚ ਕੇ ਜਿਹੜਾ ਗਿਆਨ ਦੇ ਵਿੱਚ ਉਹ ਵਾਧਾ ਕਰਨ
1: ਜੀ। ਤਾਂ ਡਾਕਟਰ ਸਾਹਿਬ, ਹਾਲੇ ਵੀ ਜੇ ਮੇਲੇ ਲੱਗ ਗਏ ਹੈ ਤਾਂ ਬਹੁਤ ਸਾਰੇ ਮੇਲਿਆਂ ਦੀ ਕੜੀ ਦੀ ਲੜੀ ਦੇ ਵਿੱਚ ਡਾਕਟਰ ਸਾਹਿਬ ਨੇ ਜਿਹੜੇ ਮੇਲੇ ਦੱਸੇ ਹੈ ਉਹ ਮੇਲੇ ਕਿਸਾਨ ਭਰਾਵੋ ਹਜੇ ਲੱਗਣ ਵਾਲੇ ਹੈ, ਤੁਸੀਂ ਉਹਨਾਂ ਮੇਲਿਆਂ ਦਾ ਹਿੱਸਾ ਬਣ ਸਕਦੇ ਹੋ।

0: ਪਰ ਸਭ ਇਹਨਾਂ ਕਿਸਾਨ ਮੇਲਿਆਂ ਦਾ ਲਾਉਣ ਦਾ ਮੁੱਖ ਉਦੇਸ਼ ਕੀ ਹੈ ਜੀ, ਇਹ 'ਤੇ ਵੀ ਚਾਨਣਾ ਪਾਓ ਜੀ।
1: ਜੀ, ਜਿਵੇਂ ਕਿ ਆਪਾਂ ਗੱਲ ਕਰੀਏ, ਇਹਨਾਂ ਦਾ ਮੁੱਖ ਉਦੇਸ਼ ਜਿਹੜਾ ਖੋਜ, ਸਿੱਖਿਆ ਅਤੇ ਪਸਾਰ ਕਾਰਜਾਂ ਰਾਹੀਂ ਕਿਸਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਭਲਾਈ ਲਈ ਕੰਮ ਕਰਨਾ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ, ਕੋਈ ਵੀ ਯੂਨੀਵਰਸਿਟੀ ਵੱਲੋਂ ਖੋਜ ਕੀਤੀ ਜਾਂਦੀ ਹੈ ਤਾਂ ਇਹਨਾਂ ਮੇਲਿਆਂ ਦੇ ਵਿੱਚ ਉਹਨੂੰ ਪ੍ਰਦਰਸ਼ਿਤ ਕਰਕੇ ਲਾਗੇ ਕਿਸਾਨਾਂ ਤੱਕ ਜਿਹੜਾ ਕੋਈ ਤਕਨੀਕ ਪਹੁੰਚਾਈ ਜਾਂਦੀ ਹੈ। ਇਹਦੇ ਵਿੱਚ ਮੇਲਿਆਂ 'ਚ ਗੱਲ ਕਰੀਏ, ਕਿਸਾਨਾਂ ਨੂੰ ਸੋਧੀਆਂ ਕਿਸਮਾਂ, ਫਸਲਾਂ ਦੀਆਂ, ਖੇਤੀ ਮਸ਼ੀਨਰੀ ਦੀਆਂ ਪ੍ਰਦਰਸ਼ਨੀਆਂ, ਖੇਤੀ ਸਾਹਿਤ ਅਤੇ ਯੂਨੀਵਰਸਿਟੀ ਵੱਲੋਂ ਵੱਖ ਵੱਖ ਜਿਹੜੇ ਪ੍ਰਮਾਣਿਤ ਬੀਜ ਮੁਹੱਈਆ ਕਰਾਏ ਜਾਂਦੇ ਹਨ। ਇਹ ਕਿਸਾਨ ਮੇਲੇ ਜਿਹੜੇ ਬੀਬੀਆਂ ਅਤੇ ਹੁਨਰ ਅਤੇ ਮਿਹਨਤ ਦਾ ਪ੍ਰਤੱਖ ਸਬੂਤ ਪੇਸ਼ ਕਰਦੇ ਹਨ। ਵੱਖ ਵੱਖ ਵਿਭਾਗਾਂ ਦੁਆਰਾ, ਕ੍ਰਿਸ਼ੀ ਵਿਗਿਆਨ ਕੇਂਦਰਾਂ ਦੁਆਰਾ ਤੁਹਾਡੇ ਜਿਹੜੇ ਇਹ ਪਸਾਰ ਸਿੱਖਿਆ ਦੀਆਂ ਟ੍ਰੇਨਿੰਗਾਂ ਲੈ ਕੇ ਜਿਹੜੇ ਸਾਡੀਆਂ ਕਿਸਾਨ ਬੀਬੀਆਂ, ਕਿਸਾਨ ਵੀਰ ਜਿਹੜੇ ਆਪਣੇ ਉਹ ਸਥਾਪਿਤ ਹੋ ਚੁੱਕੇ ਨੇ, ਜਿਹੜੇ ਆਪਣੇ ਉਤਪਾਦ ਵੀ ਉੱਥੇ ਸਟਾਲਾਂ 'ਤੇ ਵੇਖਣ ਯੋਗ ਹੁੰਦੇ ਹਨ। ਸੋ ਇਹਦਾ ਮੁੱਖ ਮੇਲਾ, ਮੁੱਖ ਮਕਸਦ ਜੇ ਆਪਾਂ ਗੱਲ ਕਰੀਏ ਕਿਸਾਨ ਮੇਲੇ, ਤਾਂ ਇਹੀ ਹੈ ਵੀ ਜੋ ਵੀ ਸਾਡੀ ਸਮੇਂ ਦੇ ਵਿੱਚ ਖੋਜ ਕੀਤੀ ਜਾਂਦੀ ਆ ਉਹਨੂੰ ਅਸੀਂ ਵੱਖ ਵੱਖ ਮਾਧਿਅਮ ਰਾਹੀਂ ਪ੍ਰਦਰਸ਼ਿਤ ਕਰਕੇ, ਚਾਹੇ ਉਹ ਤਕਨੀਕੀ ਜਾਣਕਾਰੀ, ਚਾਹੇ ਸਟਾਲਾਂ ਲਾ ਕੇ, ਚਾਹੇ ਪ੍ਰਦਰਸ਼ਨੀ ਪਲਾਟ ਲਾ ਕੇ ਕਿਸਾਨਾਂ ਤੱਕ ਜਿਹੜੀ ਨਵੀਂ ਜਾਣਕਾਰੀ ਉਹ ਮੁਹੱਈਆ ਕਰਾਉਣਾ ਸਾਡਾ ਜਿਹੜਾ ਇਸ ਮੇਲਿਆਂ ਦਾ ਮੁੱਖ ਉਦੇਸ਼ ਹੈ।
0: ਜੀ, ਤਾਂ ਡਾਕਟਰ ਸਾਹਿਬ, ਇਹ ਬੜੀਆਂ ਤਕਨੀਕੀ ਸੈਸ਼ਨ ਦੇ ਵਿੱਚ ਬੜੀਆਂ ਵਧੀਆ ਜਾਣਕਾਰੀਆਂ ਸਾਡੇ ਕਿਸਾਨ ਭਰਾਵਾਂ ਵਾਸਤੇ ਹੁੰਦੀਆਂ। ਉੱਥੇ ਇਸ ਤਕਨੀਕੀ ਸੈਸ਼ਨ ਤੋਂ ਬਿਨਾਂ, ਪ੍ਰਦਰਸ਼ਨੀਆਂ ਤੋਂ ਬਿਨਾਂ ਜੀ, ਮੇਲੇ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਸਹੂਲਤਾਂ ਜਿਹੜੀਆਂ ਸਾਡੇ ਕਿਸਾਨ ਭਰਾਵਾਂ ਨੂੰ ਮਿਲਦੀਆਂ ਉਹਨਾਂ ਬਾਰੇ ਆਪਾਂ ਜ਼ਿਕਰ ਕਰਾਂਗੇ, ਪੁੱਛਾਂਗੇ ਤੁਹਾਡੇ ਤੋਂ। ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜ ਗਏ ਆ, ਆਪਾਂ ਉਹਨਾਂ ਦਾ ਸਵਾਲ ਵੀ ਲੈ ਲੈਂਦੇ ਹਾਂ।
2: ਹਾਂਜੀ, ਰਜੌਰਾ ਸਾਹਿਬ ਬੋਲਦੇ ਆ
0: ਜੀ। ਕੁਲਵਿੰਦਰ ਔਲਖ ਗੱਲ ਕਰ ਰਹੇ ਹਾਂ ਜੀ, ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਤੁਹਾਡਾ ਸਵਾਗਤ ਹੈ। ਹੈਲੋ, ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਗੱਲਬਾਤ ਅਸੀਂ ਕਰ ਰਹੇ ਹਾਂ ਕਿਸਾਨ ਮੇਲਿਆਂ ਦਾ ਪੰਜਾਬ ਦੀ ਖੇਤੀ ਦੇ ਵਿੱਚ ਮਹੱਤਵ, ਡਾਕਟਰ ਗੁਰਮੀਤ ਸਿੰਘ ਢਿੱਲੋਂ, ਪ੍ਰੋਫੈਸਰ ਪ੍ਰਸਾਰ ਸਿੱਖਿਆ, KVK ਬਠਿੰਡਾ ਸਾਡੇ ਨਾਲ ਗੱਲਬਾਤ ਕਰ ਰਹੇ ਨੇ। ਤਾਂ ਡਾਕਟਰ ਸਾਹਿਬ, ਕਿਹੜੀਆਂ ਕਿਹੜੀਆਂ ਹੋਰ ਸਹੂਲਤਾਂ ਜਿਹੜੀਆਂ ਸਾਡੇ ਕਿਸਾਨ ਭਰਾਵਾਂ ਨੂੰ ਮੇਲਿਆਂ ਦੇ ਵਿੱਚ ਮਿਲਣ ਵਾਲੀਆਂ?
1: ਜੀ, ਜੇ ਆਪਾਂ ਗੱਲ ਕਰੀਏ, ਸਭ ਤੋਂ ਪਹਿਲਾਂ ਕਿਸਾਨ ਵੀਰ, ਜਦੋਂ ਵੀ ਮੇਲੇ ਦੀ ਅਸੀਂ ਗੱਲ ਕਰਦੇ ਹਾਂ ਤੁਹਾਡੇ ਮਾਧਿਅਮ ਜ਼ਰੀਏ ਜਾਂ ਅਖਬਾਰਾਂ ਦੇ ਜ਼ਰੀਏ ਜਾਂ ਕੁਛ ਟ੍ਰੇਨਿੰਗਾਂ, ਸਿਖਲਾਈ ਕੋਰਸਾਂ 'ਤੇ ਜਦੋਂ ਅਸੀਂ ਮੇਲੇ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਕਿਸਾਨ ਵੀਰ ਦਾ ਸਵਾਲ ਹੁੰਦਾ ਵੀ ਇਸ ਡਾਕਟਰ ਸਾਹਿਬ ਇਸ ਵਾਰ ਸੁਧਰੇ ਬੀਜ ਕਿਹੜੇ ਕਿਹੜੇ ਹੈ?
0: ਜੀ,
1: ਕਿਉਂਕਿ ਇੱਕ ਖਿੱਚ ਬਣੀ ਹੁੰਦੀ ਹੈ, ਇੱਕ ਰਾਸ਼ਟਰੀ ਬਣੀ ਹੁੰਦੀ ਹੈ, ਪੰਜਾਬ ਖੇਤੀ ਯੂਨੀਵਰਸਿਟੀ ਦਾ ਇੱਕ ਬੜਾ ਵੱਡਾ ਨਾਮ ਹੈ, ਕਿਉਂਕਿ ਬੀਜ ਤਾਂ ਭਾਵੇਂ ਬਾਹਰੋਂ ਵੀ ਲੋਕ ਲੈਂਦੇ ਪਰ ਕਿਸਾਨ ਮੇਲੇ ਜਿਹੜੇ ਮੁੱਖ, ਜਿਹੜਾ ਆਪਾਂ ਜੇ ਗੱਲ ਕਰੀਏ ਇਹਦੇ ਵਿੱਚ ਖਿੱਚ ਦਾ ਕੇਂਦਰ ਦਾ, ਉਹ ਜਿਹੜੇ ਸਾਡੇ ਸੁਧਰੇ ਬੀਜ ਹੈ। ਜਿਵੇਂ ਕੁਲਵਿੰਦਰ ਜੀ ਆਪਾਂ ਗੱਲ ਕਰੀਏ, ਜਿਹੜਾ ਸਾਡਾ ਆਉਣ ਵਾਲਾ ਹੁਣ ਮੇਲੇ ਲੱਗ ਰਹੇ ਹੈ, ਇਹਦੇ ਵਿੱਚ ਹਾੜੀ ਦੀਆਂ ਫਸਲਾਂ ਸੰਬੰਧੀ ਜਿਹੜੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਸਾਡੇ ਕੋਲ ਬੀਜ ਮੁਹੱਈਆ ਕਰਵਾ ਰਹੇ ਹਾਂ ਕਿਸਾਨਾਂ ਨੂੰ, ਜਿਨ੍ਹਾਂ ਦੇ ਵਿੱਚ ਆਪਾਂ ਮੁੱਖ ਤੌਰ 'ਤੇ ਜਿਹੜੀ ਆਪਣੀ ਪੰਜਾਬ ਦੀ ਗੱਲ ਕਰੀਏ, ਕਣਕ ਦੀ, ਕਿਉਂਕਿ 35 ਲੱਖ ਹੈਕਟੇਅਰ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ, ਤਾਂ ਪੰਜਾਬ ਖੇਤੀ ਯੂਨੀਵਰਸਿਟੀ ਵੱਲੋਂ ਜਿਹੜੀ ਸੁਧਰੀ ਕਿਸਮ ਹੈ ਅਤੇ ਜਿਹਦੇ ਵਿੱਚ ਕਿਸਾਨਾਂ 'ਚ ਬੜਾ ਉਤਸ਼ਾਹ ਹੈ, ਉਹ ਕਿਸਮ ਨਵੀਂ ਸਾਡੀ ਗਈ PV 008
0: ਜੀ।
1: ਇਹਦੇ ਵਿੱਚ ਬੀ ਭਾਵੇਂ ਸਾਡੇ ਯੂਨੀਵਰਸਿਟੀ ਵੱਲੋਂ ਥੋੜ੍ਹਾ ਥੋੜ੍ਹਾ ਮੁਹੱਈਆ ਕਰਾਇਆ, ਜੋ 20 ਕਿਲੋ ਅਤੇ 40 ਕਿਲੋ ਦੀ ਪੈਕਿੰਗ ਦੀ, ਕਿਉਂਕਿ 40 ਕਿਲੋ 1 ਕਿਲੇ ਦੀ ਸਿਫਾਰਿਸ਼ ਹੈ, ਅੱਧੇ ਕਿਲੇ ਦਾ ਬੀ ਅਤੇ ਕਿਲੇ ਦੋਨੇ ਸਾਈਜ਼ ਸਾਡੇ ਕੋਲ ਆਉਣਗੇ। ਜਿਹੜੀ ਇਹਦੀ ਕੀਮਤ ਹੈਗੀ ਉਹ ਅੱਧੇ ਕਿਲੇ ਦੀ ਹੈਗੀ 20 ਕਿਲੋ ਦੀ 1250 ਰੁਪਏ ਦੀ, ਅਤੇ 40 ਕਿਲੋ ਦੀ ਪੈਕਿੰਗ ਹੈ 2500 ਰੁਪਏ ਦੀ। ਸੋ ਜੇ ਸਭ ਤੋਂ ਵੱਧ ਜੇ ਆਪਾਂ ਕਿਸਾਨ ਵੀਰਾਂ ਦੀ ਜਾਣਕਾਰੀ ਹੈ, ਤਾਂ ਇਹ ਕਿਸਮ ਨਵੀਂ ਹੈ। ਇਸ ਤੋਂ ਇਲਾਵਾ ਸਾਡੀਆਂ ਪਿਛਲੇ ਸਾਲ ਜਿਹੜੀਆਂ ਸੁਧਰੀਆਂ ਕਿਸਮਾਂ ਸੀ, PV 008 PV 008 826 627 ਅਤੇ Zinc 2, ਇਹ ਵੀ ਕਿਸਮਾਂ ਜਿਹੜੀਆਂ ਸਾਡੀ ਵੀ ਮੁਹੱਈਆ ਕਰਾਵਾਂਗੇ। ਇਸ ਤੋਂ ਇਲਾਵਾ ਜਿਹੜੀਆਂ ਹੈਪੀ ਸੀਡਰ ਨਾਲ, ਜਿਹੜਾ ਆਪਾਂ ਜੇ ਮੈਂ ਗੱਲ ਕਰੀਏ ਝੋਨੇ ਦੀ ਪਰਾਲ ਤੋਂ ਬਾਅਦ ਜਿਹੜੇ ਸਿੱਧੇ ਆਪਾਂ ਬਿਜਾਈ ਕਰਦੇ ਉਹਨਾਂ ਲਈ ਜਿਹੜੀ ਕਿਸਮ ਹੈ PW869 ਹੈ, ਉਹਦੀ ਵੀ ਹੈ। ਅਤੇ ਜੇ ਆਪਾਂ ਖਾਣ ਵਾਲੀ ਕਿਸਮਾਂ ਦੀ ਗੱਲ ਕਰੀਏ, ਕਿਉਂਕਿ ਅੱਜ ਕੱਲ੍ਹ ਬੜਾ ਲੋਕਾਂ ਨੂੰ ਜਾਗਰੂਕ, ਸਿਹਤ ਪ੍ਰਤੀ ਜਾਗਰੂਕ ਕਿਸਾਨ ਵੀਰ, ਕਿਸਾਨ ਬੀਬੀਆਂ ਵੀ, ਤਾਂ PW 84 ਅਤੇ PW 1 ਅਤੇ PW RS1 ਰਜਿਸਟੈਂਟ ਟੂ ਸ਼ੂਗਰ, ਜਿਹੜੇ ਆਪਾਂ ਸ਼ੂਗਰ ਦੇ ਮਰੀਜ਼ਾਂ ਲਈ ਜਿਹੜਾ ਆਪਾਂ ਕਹਿ ਸਕਦੇ ਹਾਂ ਉਹ ਕਿਸਮ ਦੀ ਜਿਹੜਾ ਬੀਜ ਹੈ ਮੁਹੱਈਆ ਕਰਵਾਵਾਂਗੇ।
0: ਜੀ ਬਿਲਕੁਲ, ਬਹੁਤ ਵਧੀਆ ਜਿਹੜਾ ਬੀਜ ਹੈ ਨਵੇਂ, ਉਹਨਾਂ ਬਾਰੇ ਜਿੱਥੇ ਤੁਹਾਨੂੰ ਜਾਣਕਾਰੀ ਮਿਲਣੀ ਹੈ ਉੱਥੇ ਤੁਹਾਨੂੰ ਨਵੇਂ ਆ ਜਿਹੜੀਆਂ ਕਿਸਮਾਂ ਉਹਨਾਂ ਬਾਰੇ ਜਾਣਨ ਦਾ ਵੀ ਜਿਹੜਾ ਹੈਗਾ ਉਹ ਮੇਲਿਆਂ ਦੇ ਵਿੱਚੋਂ ਜਾਣਕਾਰੀ ਮਿਲਦੀ ਹੈ।
1: ਕਿਉਂਕਿ ਇਹ ਇਸ ਤੋਂ ਇਲਾਵਾ ਕਣਕ ਜਿਹੜੀ ਆਪਣੀ ਮੁੱਖ ਫਸਲ ਹੈ, ਇਸ ਤੋਂ ਇਲਾਵਾ ਸਾਡੇ ਇਲਾਕੇ ਦੇ ਵਿੱਚ ਜਿਹੜਾ ਜੌਂ ਹੈ ਉਹ ਵੀ ਕਾਫੀ ਕਿਸਾਨ ਵੀਰ ਬੀਜਦੇ ਨੇ। ਅਤੇ ਜੇ ਆਪਾਂ ਜੌਂਆਂ ਦੀ ਸੁਧਰੀ ਕਿਸਮ ਦੀ ਗੱਲ ਕਰੀਏ ਤਾਂ PL 807 ਹੈ ਜਿਹੜੀ, ਅਤੇ PL 842 ਹੈ, ਅਤੇ PL 891 ਜਿਹੜੀ ਛਿਲਕਾ ਰਹਿਤ ਹੈ। ਆਮ ਲੋਕ ਜਿਹੜੇ ਕਹਿੰਦੇ ਵੀ ਬਿਨਾਂ ਛਿਲਕ ਤੁਸੀਂ ਜੇ ਕਣਕ ਦੇ ਵਿੱਚ ਆਟਾ ਮਿਲਾ ਕੇ ਖਾਂਦੇ ਹਾਂ ਤਾਂ ਉਹ PL 891 ਛਿਲਕ ਰਹਿਤ ਵੀ ਹੈ। ਇਹਦੀ 5-10 ਕਿਲੋ ਦੀ ਪੈਕਿੰਗ ਹੈਗੀ, ਇਹਦੀ 200-400 ਰੁਪਏ ਦੀ ਕੀਮਤ ਹੈ। ਇਸ ਤੋਂ ਇਲਾਵਾ ਛੋਲਿਆਂ ਦੀ ਕਿਸਮ ਦੀ ਜੇ ਆਪਾਂ ਜੇ ਗੱਲ ਕਰੀਏ ਤਾਂ ਸਾਡੇ ਕੋਲ ਸੁਧਰੀ ਕਿਸਮ ਜਿਹੜੀ PVG 10 ਅਤੇ PVG 8 ਹੈ। ਮੱਸਰ ਦੀਆਂ ਕਿਸਮਾਂ ਜੇ ਆਪਾਂ LL 13 73 ਅਤੇ LL 16-13 ਦੀ ਕਿਸਮ ਦੀ ਵੀ ਜਿਹੜੀ, ਇਸ ਤੋਂ ਇਲਾਵਾ ਰਾਇਆ ਸਰੋਂ PVR 813 ਅਤੇ RLC 3 ਅਤੇ PHR 127 ਹਾਈਬ੍ਰਿਡ ਕਿਸਮਾਂ ਦਾ ਬੀਜ ਜਿਹੜਾ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ।
0: ਜੀ, ਤਾਂ ਡਾਕਟਰ ਸਾਹਿਬ, ਇਹ ਸਾਰੇ ਜਿਹੜੇ ਬੀਜ ਹੈਗੇ ਆ ਉਹ ਇਹਨਾਂ ਚਾਰੇ ਜਿਹੜੇ ਤੁਸੀਂ ਗਿਣਾਏ ਆ ਸਾਨੂੰ ਮੇਲੇ ਆਉਣ ਵਾਲੇ ਉਹਨਾਂ ਵਿੱਚ ਮੁਹੱਈਆ ਕਰਵਾਏ ਜਾਣਗੇ?
1: ਬਿਲਕੁਲ ਜੀ, ਕਿਉਂਕਿ ਇਹ ਲਿਸਟ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ ਅਤੇ ਸਾਰੀਆਂ ਕਿਸਮਾਂ ਦੀ ਆਪਾਂ ਚਾਹੇ ਬਰਸੀਨ ਦੀ ਗੱਲ ਕਰੀਏ, ਜਮੀ ਦੀ ਗੱਲ ਕਰੀਏ, ਗੋਭੀ ਸਰੋਂ ਦੀ ਗੱਲ ਕਰੀਏ,

0: ਕੇ ਕਣਕ ਦੀ ਗੱਲ ਕਰਕੇ, ਛੋਲਿਆਂ ਦੀ ਕਰਕੇ, ਸਰ੍ਹੋਂ ਦੀ ਕਰਕੇ, ਸਾਰਿਆਂ ਦੇ ਜਿਹੜੇ ਬੀਜ ਹੈ ਇਹ ਮੁਹੱਈਆ ਕਰਵਾਏ ਰਹੇ ਨੇ। ਅਤੇ ਜੇ ਕਿਸਾਨ ਵੀਰ ਪੁੱਛ ਵੀ ਰਹਿੰਦੇ ਵੀ 887 ਨਵੀਂ ਕਿਸਮ, ਉਹ ਬਿਲਕੁਲ ਬਠਿੰਡਾ ਕਿਸਾਨ ਮੇਲੇ 'ਤੇ ਇਹਦਾ ਬੀਜ ਆਊਗਾ। ਸੋ ਥੋੜ੍ਹੀ ਸਾਡੀ ਬੇਨਤੀ ਹੁੰਦੀ, ਕਿਉਂਕਿ ਬੀਜ ਹੁੰਦਾ ਲਿਮਿਟਡ ਮਾਤਰਾ ਦੇ ਵਿੱਚ, ਅਤੇ ਥੋੜ੍ਹੀ ਜਿਹੀ ਕਿਸਾਨ ਵੀਰਾਂ ਨੂੰ ਸਾਡੀ ਗੁਜ਼ਾਰਿਸ਼ ਹੈ ਤੁਹਾਡੇ ਮਾਧਿਅਮ ਨਾਲ ਇਹ ਵੀ ਆਪਦਾ ਭਾਈ ਉਹ ਲੈਣ ਦੇ ਵਿੱਚ ਜ਼ਰੂਰ ਲੱਗ ਕੇ ਮਿਲੂਗਾ ਬੀਜ, ਤੋ ਆਪਦਾ ਜਿਹੜੇ ਵੀ ਕਿਸਾਨ ਵੀਰ ਇੱਥੇ ਪਹੁੰਚਣਗੇ ਉਹਨਾਂ ਨੂੰ ਪਹਿਲਾਂ ਉਹ ਪਹਿਲਾਂ ਪਾਓ ਦੇ ਆਧਾਰ 'ਤੇ ਜਿਹੜਾ ਬੀਜ ਉਹ ਮੁਹੱਈਆ ਕਰਾਇਆ ਜਾਊਗਾ। 887 ਕਿਸਮ, 20 ਕਿਲੋ 40 ਕਿਲੋ ਦੀ ਪੈਕਿੰਗ ਹੈ, 1250 ਰੁਪਏ ਅਤੇ 2500 ਰੁਪਏ ਦੋਨਾਂ ਦੀ ਕੀਮਤ ਹੈ। ਸੋ 62 ਰੁਪਏ ਜੇ ਆਪਾਂ ਗੱਲ ਕਰੀਏ ਪ੍ਰਤੀ ਕਿਲੋ ਹੈ। ਸੋ ਕਿਸਾਨ ਵੀਰਾਂ ਨੂੰ ਬੇਨਤੀ ਹੈ ਕੋਈ ਸਮੇਂ ਸਿਰ ਆ ਕੇ ਜਿਹੜਾ ਪਹਿਲਾਂ ਉਹ ਅਤੇ ਪਹਿਲਾਂ ਪਾਓ ਵਾਲਾ ਕੰਮ।
1: ਜੀ, ਇੱਕ ਫੋਨ ਕਾਲ 'ਤੇ ਸਾਡੇ ਨਾਲ ਸਰੋਤਾ ਜੁੜ ਚੁੱਕੇ ਹੈ, ਆਓ ਉਹਨਾਂ ਦਾ ਸਵਾਲ ਲੈ ਲਈਏ। ਹੈਲੋ।
2: ਹੈਲੋ
1: ਜੀ, ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਸਵਾਗਤ ਹੈ ਜੀ। ਆਪਣਾ ਨਾਮ ਤੇ ਗ੍ਰਾਮ ਦੱਸ ਦਿਓ।
2: ਪਤੰਗੀ ਸਿੰਘ ਨਾਂ ਜੀ, ਪਥਰਾਲਾ ਪਿੰਡ ਹੈ ਜੀ, ਬਠਿੰਡਾ ਜ਼ਿਲ੍ਹਾ ਜੀ।
1: ਜੀ, ਕੀ ਸਵਾਲ ਹੈ ਜੀ ਤੁਹਾਡਾ?
2: ਸਵਾਲ ਸਾਡਾ ਜੀ, ਮੇਲਾ ਕਿੱਦੋਂ ਲੱਗੂਗਾ ਆਹ ਬਠਿੰਡਾ?
1: ਜੀ
0: ਜੀ, ਇਹ ਤੁਹਾਡਾ ਜਿਹੜਾ ਲੱਗੂਗਾ ਜੀ ਬਠਿੰਡਾ ਜਿਹੜਾ ਕਿਸਾਨ ਮੇਲਾ 25 ਸਤੰਬਰ ਨੂੰ, ਅਗਲੇ ਸ਼ੁੱਕਰਵਾਰ, ਤੋ ਇੱਕ ਤਾਂ ਹੁਣ ਸ਼ੁੱਕਰਵਾਰ ਆ, ਇੱਦੋ ਅਗਲੇ 25 ਸਤੰਬਰ ਨੂੰ ਜਿਹੜਾ ਬਠਿੰਡਾ ਵਿਖੇ ਕਿਸਾਨ ਮੇਲਾ ਲੱਗੇਗਾ।
1: ਜੀ, 25 ਸਤੰਬਰ ਨੂੰ ਬਠਿੰਡਾ ਮੇਲਾ ਲੱਗਣ ਜਾ ਰਿਹਾ ਕਿਸਾਨ ਭਰਾਵੋ, ਇਹ ਨੋਟ ਕਰ ਲਓ। ਉਸ ਤੋਂ ਪਹਿਲਾਂ 15 ਸਤੰਬਰ ਰੌਣੀ ਪਟਿਆਲਾ ਦੇ ਵਿੱਚ ਹੈ, 18 ਤੇ 19 ਸਤੰਬਰ ਨੂੰ ਲੁਧਿਆਣਾ ਦੇ ਵਿੱਚ ਹੈ, ਅਤੇ 29 ਸਤੰਬਰ ਨੂੰ ਗੁਰਦਾਸਪੁਰ ਦੇ ਵਿੱਚ ਵੀ ਮੇਲਾ ਇਹ ਲੱਗਣ ਜਾ ਰਿਹਾ ਕਿਸਾਨ ਮੇਲਾ। ਤਾਂ ਡਾਕਟਰ ਸਾਹਿਬ, ਜਿੱਥੇ ਕਿਸਾਨ ਵੀਰ ਬੜੇ ਹੁੰਮ ਹੁਮਾ ਕੇ ਇਹਨਾਂ ਮੇਲਿਆਂ ਦੇ ਵਿੱਚ ਹਿੱਸਾ ਲੈਂਦੇ ਹੈ ਵੱਧ ਚੜ ਕੇ, ਉੱਥੇ ਸਾਡੀਆਂ ਕਿਸਾਨ ਬੀਬੀਆਂ ਵੀ ਬਹੁਤ ਵੱਡੀ ਸ਼ਮੂਲੀਅਤ ਆ ਅੱਜ ਕੱਲ੍ਹ ਉਹਨਾਂ ਦੀ ਕਿਸਾਨ ਮੇਲਿਆਂ ਦੇ ਵਿੱਚ। ਤਾਂ ਇਹਨਾਂ ਕਿਸਾਨ ਮੇਲਿਆਂ ਦੇ ਵਿੱਚ ਤੁਸੀਂ ਕਿਸਾਨ ਬੀਬੀਆਂ ਦੀ ਸ਼ਮੂਲੀਅਤ ਅਤੇ ਉਹਨਾਂ ਦੇ ਯੋਗਦਾਨ ਸੰਬੰਧੀ ਜੀ ਜ਼ਰੂਰ ਜਾਣਕਾਰੀ ਦਿਓ, ਤਾਂ ਕਿ ਸਾਡੀਆਂ ਕਿਸਾਨ ਬੀਬੀਆਂ ਜਿਹੜੀਆਂ ਇਹ ਸੋਚਦੀਆਂ ਕਿ ਕਿਸਾਨ ਮੇਲਿਆਂ ਦਾ ਹਿੱਸਾ ਬਣਿਆ ਜਾਵੇ, ਉੱਥੇ ਸਟਾਲ ਲਾਈ ਜਾਵੇ। ਬਹੁਤ ਸਾਰੀਆਂ ਕਿਸਾਨ ਬੀਬੀਆਂ ਤੱਕ ਇਹ ਇਨਫੋਰਮੇਸ਼ਨ ਕਈ ਵਾਰੀ ਨਹੀਂ ਵੀ ਹੁੰਦੀ, ਤਾਂ ਇਹਨਾਂ ਦੇ ਯੋਗਦਾਨ ਨੂੰ ਤੁਸੀਂ ਕੀ ਸਮਝਦੇ ਹੋ ਜੀ, ਇਹਦੀ ਜਾਣਕਾਰੀ ਵੀ ਦਿਓ।
0: ਜੀ ਕੁਲਵਿੰਦਰ ਜੀ, ਜਿਵੇਂ ਆਪਾਂ ਗੱਲ ਕਰਦੇ ਹਾਂ ਜਿਹੜੀ ਕਿਸਾਨੀ ਦਾ ਧੁਰਾ, ਕਿਸਾਨ ਦੇ ਨਾਲ ਨਾਲ ਕਿਸਾਨ ਬੀਬੀਆਂ ਦਾ ਯੋਗਦਾਨ ਵੀ ਉਨਾ ਹੀ ਹੈ। ਜੇ ਆਪਾਂ ਗੱਲ ਕਰੀਏ ਖੇਤੀ ਸਹਾਇਕ ਧੰਦਿਆਂ ਦੀ, ਤਾਂ ਇਹਦੇ ਵਿੱਚ ਅਸੀਂ ਜੋ ਸਾਡੇ ਕੋਲ ਸਿਖਿਆਰਥੀ ਟ੍ਰੇਨਿੰਗ ਲੈ ਰਹੇ ਹਾਂ, ਉਹ 'ਚ ਬੀਬੀਆਂ ਦੀ ਗਿਣਤੀ ਜਿਹੜੀ ਜ਼ਿਆਦਾ ਦਿਨੋਂ ਦਿਨ ਵੱਧ ਰਹੀ ਹੈ। ਸੋ ਇਹਨਾਂ ਕਿਸਾਨ ਬੀਬੀਆਂ ਦਾ ਜਿਹੜਾ ਮੇਲਿਆਂ 'ਚ ਬਹੁਤ ਵੱਡਾ ਰੋਲ ਹੈ, ਇੱਕ ਬੜੀ ਕੜੀ ਹੈ। ਇਹਦੇ ਤਹਿਤ ਜਿਹੜਾ ਕਿਸਾਨ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਵੱਖ ਵੱਖ ਤਰ੍ਹਾਂ ਦੇ ਜਿਹੜੇ ਸਿਖਲਾਈ ਕੋਰਸ ਲੈ ਕੇ ਕਿਸਾਨ ਬੀਬੀਆਂ ਆਪਣੇ ਉਤਪਾਦ ਹੈ, ਚਾਹੇ ਉਹ ਮੁਰੱਬਾ, ਜੈਮ, ਜੈਲੀ ਆ, ਚਟਨੀ ਹੈ, ਜਾਂ ਹੋਰ ਸਿਲਾਈ ਕਢਾਈ ਦੇ ਸੂਟ ਆ, ਦੁਪੱਟਾ, ਵਰਾਇਟੀ ਦਾ ਜਿਹੜਾ ਸਮਾਨ ਆ ਉੱਥੇ ਪ੍ਰਦਰਸ਼ਿਤ ਕਰਦੀਆਂ ਨੇ, ਤਾਂ ਕਿ ਉਹਨਾਂ ਤੋਂ ਸੇਧ ਲੈ ਕੇ ਜਿਹੜੇ ਹੋਰ ਕਿਸਾਨ ਬੀਬੀਆਂ ਇਹਨਾਂ ਧੰਦਿਆਂ ਵੱਲ ਆ ਜਾਣ। ਡੇਅਰੀ ਦੇ ਪ੍ਰੋਡਕਟ ਆਉਂਦੇ ਨੇ, ਬਿਸਕੁਟ ਵਗੈਰਾ, ਜਿਹੜੇ ਹੋਮ ਮੇਡ ਪ੍ਰੋਡਕਟ ਹੈ, ਕਿਉਂਕਿ ਅੱਜ ਕੱਲ੍ਹ ਔਰਗੈਨਿਕ ਦੇ ਵਿੱਚ ਬੜਾ ਜ਼ੋਰ ਚੱਲਿਆ ਪਿਆ। ਸੋ ਸਾਰੀਆਂ ਕਿਸਾਨ ਬੀਬੀਆਂ ਦੁਆਰਾ ਜਿਹੜੇ ਪ੍ਰਦਰਸ਼ਿਤ ਪ੍ਰੋਡਕਟ ਆ ਉੱਥੇ ਕੀਤੇ ਜਾਂਦੇ ਨੇ, ਤਾਂ ਜੋ ਕਿਸਾਨ ਬੀਬੀਆਂ ਨੂੰ ਉਹਨਾਂ ਨੂੰ ਜਿਹੜੇ ਸਾਡੇ ਸਵੈ ਸਹਾਇਤਾ ਗਰੁੱਪ ਹੈ, ਇਸ ਤੋਂ ਇਲਾਵਾ ਉਹਨਾਂ ਨੂੰ ਅਸੀਂ ਟੈਕਸਟਾਈਲ ਵਗੈਰਾ ਦਿੰਦੇ ਹਾਂ, ਤਾਂ ਕਿ ਜਿਹੜਾ ਆਪਣੇ ਵਧੀਆ ਇੱਕ ਮੰਡੀਕਰਨ ਤਰੀਕੇ ਦੇ ਪਲੇਟਫਾਰਮ 'ਤੇ ਮੰਡੀਕਰਨ ਕਰ ਸਕਣ, ਅਤੇ ਤਾਂ ਵੱਧ ਤੋਂ ਵੱਧ ਹੋਰ ਕਿਸਾਨ ਬੀਬੀਆਂ ਨੂੰ ਇਹਨਾਂ ਨਾਲ ਜੋੜ ਕੇ ਜਿਹੜਾ ਆਪਣੇ ਧੰਦਿਆਂ ਨੂੰ ਗਾਹਾਂ ਅਪਣਾਉਣ, ਕਿਉਂਕਿ ਸਿਆਣੇ ਵੀ ਕਹਿੰਦੇ ਵੀ ਜੇ ਘਰ 'ਚ ਨਾਲ ਔਰਤ ਵੀ ਕਮਾਉਂਦੀ ਤਾਂ ਉਹ ਘਰ ਬਹੁਤ ਜ਼ਿਆਦਾ ਤਰੱਕੀ ਕਰਦਾ। ਸੋ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹਾਂ, ਕਿਸਾਨ ਬੀਬੀਆਂ ਲਈ ਜਿਹੜੇ ਵੱਖਰੇ ਉੱਥੇ ਸਟਾਲ ਲਗਾਏ ਜਾਂਦੇ ਹਨ, ਤਾਂ ਜੋ ਕਿਸਾਨ ਵੀਰਾਂ ਬੀਬੀਆਂ ਆਪਣੀਆਂ ਨਿਵੇਸ਼ਾਂ ਜੋ ਪ੍ਰੋਡਕਟ ਆਪਣੇ ਤਿਆਰ ਕੀਤੇ ਨੇ ਉਹਨਾਂ ਨੂੰ ਉੱਥੇ ਵੇਚ ਸਕਣ, ਅਤੇ ਕਾਫ਼ੀ ਜਿਹੜੀ ਇਹਦੀ ਆਮਦਨ 'ਚ ਵਾਧਾ ਹੋ ਰਿਹਾ। ਸੋ ਸਾਡੇ ਤੁਹਾਡੇ ਮਾਧਿਅਮ ਜ਼ਰੀਏ ਅਸੀਂ ਉਹਨਾਂ ਕਿਸਾਨ ਬੀਬੀਆਂ ਨੂੰ ਵੀ ਬੇਨਤੀ ਕਰਦੇ ਜੋ ਪਹਿਲੀ ਵਾਰੀ ਆਉਣਾ ਚਾਹੁੰਦੇ ਤਾਂ ਇੱਥੇ ਬਿਲਕੁਲ ਆਓ, ਅਤੇ ਸਿੱਖਣ ਲਈ ਬੜਾ ਵਧੀਆ, ਅਤੇ ਸਾਡੇ ਕ੍ਰਿਸ਼ੀ ਕੇਂਦਰ ਤੋਂ ਸਿਖਲਾਈ ਲੈ ਕੇ ਜਿਹੜਾ ਆਪਣੇ ਰੁਜ਼ਗਾਰ ਨੂੰ ਜਿਹੜਾ ਅੱਗੇ ਵਧਾਓ।
1: ਜੀ ਬਿਲਕੁਲ ਜੀ, ਤਾਂ ਡਾਕਟਰ ਸਾਹਿਬ ਮੇਲਿਆਂ ਦੇ ਵਿੱਚ ਅਸੀਂ ਦੇਖਿਆ ਵੀ ਬਹੁਤ ਤਰ੍ਹਾਂ ਦੀਆਂ ਭਾਂਤ ਭਾਂਤ ਦੀਆਂ ਪ੍ਰਦਰਸ਼ਨੀਆਂ ਲੱਗੀਆਂ ਹੁੰਦੀਆਂ, ਇਹਨਾਂ ਪ੍ਰਦਰਸ਼ਨੀਆਂ ਦੇ ਰਾਹੀਂ ਕਿਸ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਉਹ ਕਿਸਾਨ ਭਰਾਵਾਂ ਨੂੰ ਦਿੱਤੀ ਜਾਂਦੀ ਹੈ, ਅਤੇ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਦਾ ਗਿਆਨ ਹੈ ਉਹਦੇ ਵਿੱਚ ਵਾਧਾ ਹੁੰਦਾ ਜੀ?
0: ਜੀ, ਸੋ ਦੇਖੀ ਜੇ ਆਪਾਂ ਪ੍ਰਦਰਸ਼ਨ ਦੀ ਗੱਲ ਕਰੀਏ, ਤਾਂ ਕਿਉਂਕਿ ਆਪਾਂ ਦੇਖਦੇ ਹਾਂ, ਦੇਖਣ ਵਾਲੀ ਚੀਜ਼ ਹੈ, ਸੁਣਨ ਗੱਲ ਹੋਰ, ਦੇਖਣ ਚੀਜ਼ ਦਾ ਜਿਹੜੇ ਕਿਸਾਨ ਵੀਰ ਜਾਂ ਕਿਸਾਨ ਬੀਬੀ ਦਾ ਜਿਹੜਾ ਆਪਾਂ ਜਦੋਂ ਕੋਈ ਚੀਜ਼ ਪ੍ਰਦਰਸ਼ਨ ਜਿਹੜੀ ਦੇਖਦਾ ਤਾਂ ਉਹਦੇ ਜਿਹੜੇ ਮਨ ਦੇ ਸ਼ੰਕੇ ਉਹ ਦੂਰ ਹੋ ਜਾਂਦੇ ਨੇ। ਸਭ ਤੋਂ ਪਹਿਲਾਂ ਜੇ ਆਪਾਂ ਖੇਤੀ ਪ੍ਰਦਰਸ਼ਨੀ ਦੀ ਗੱਲ ਕਰੀਏ, ਕਿਉਂਕਿ ਖੇਤੀ ਪ੍ਰਦਰਸ਼ਨ ਦੇ ਵਿੱਚ ਅਸੀਂ ਗੱਲ ਕਰੀਏ, ਅਸੀਂ ਜਿਵੇਂ ਆਪਣਾ ਉਦਾਹਰਣ ਦੇ ਤੌਰ 'ਤੇ ਕੁਲਵਿੰਦਰ ਜੀ, ਪੰਜਾਬ ਖੇਤਰੀ ਯੂਨੀਵਰਸਿਟੀ ਜਿਹੜੀ ਕਹਿੰਦੀ ਝੋਨੇ ਵਿੱਚ ਤੁਸੀਂ 2 ਗੱਟੇ ਹੀ ਖਾਦ ਦੇ ਪਾਓ, ਯੂਰੀਆ ਖਾਦ ਦੇ ਪਾਓ
1: ਜੀ,
0: ਤਾਂ ਆਮ ਦੇਖਣ ਵਿੱਚ ਆਇਆ ਕਿਸਾਨਾਂ 'ਚ ਰੁਝਾਨ ਹੈ, ਕਿਉਂਕਿ ਉਹ ਫਸਲੀ ਚੱਕਰ ਦੇ ਵਿੱਚ 3-3 ਫਸਲ ਲੈ ਕੇ ਜਿਹੜਾ ਆਪਣਾ ਉਹ ਯੂਰੀਆ ਹੋਰ ਖਾਦਾਂ ਦੀ ਥੋੜ੍ਹੀ ਵੱਧ ਵਰਤੋਂ ਕਰ ਰਹੇ। ਤਾਂ ਅਸੀਂ ਉਹਨਾਂ ਕਿਸਾਨ ਵੀਰਾਂ ਨੂੰ ਖੇਤੀ ਪ੍ਰਦਰਸ਼ਨ ਦੇ ਮਾਧਿਅਮ ਜ਼ਰੀਏ ਇਹ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਕੋਲ ਵੱਖ ਵੱਖ ਖੇਤੀ ਪ੍ਰਦਰਸ਼ਨ ਦੀਆਂ, ਜਿਵੇਂ ਹੁਣ ਆਪਾਂ ਇਸ ਟਾਈਮ ਆਪਾਂ ਸਾਉਣੀ ਦੀ ਫਸਲ ਹੈ, ਜਿਵੇਂ ਸਾਡੇ ਖੇਤ 'ਚ ਝੋਨਾ ਖੜ੍ਹੇ ਹੈ, ਨਰਮਾ ਹੈ, ਦੇਸੀ ਕਪਾਹ ਹੈ, ਇਸ ਤੋਂ ਇਲਾਵਾ ਇਹ ਫਸਲਾਂ ਦੇ ਵਿੱਚ ਅਸੀਂ ਦਿਖਾ ਦਿੰਦੇ ਹਾਂ ਕਿਸਾਨ ਨੂੰ ਵੀਰ ਨੂੰ ਵੀ ਅਸੀਂ ਇੱਥੇ 2 ਗੱਟੇ ਪਾਏ ਹੈ, ਜੋ PAU ਖੇਤੀ ਏਜੰਸੀ ਦੀਆਂ ਸਿਫਾਰਸ਼ਾਂ ਨੇ ਉਹ ਸਿਫਾਰਸ਼ਾਂ ਮੁਤਾਬਕ ਹੀ ਅਸੀਂ ਖਾਦਾਂ ਦੀ ਵਰਤੋਂ, ਕੀੜੇ ਮਾਰ ਦਵਾਈਆਂ ਦੀ ਵਰਤੋਂ ਅਤੇ ਹੋਰ ਉੱਲੀ ਨਾਸ਼ਕ ਦਵਾਈਆਂ ਦੀ ਵਰਤੋਂ ਕਰਕੇ

0: ਵੱਲੋਂ ਜਿਹੜੀ ਸਿਫਾਰਿਸ਼ ਹੈ ਖਾਦਾਂ ਚਾਹੇ ਕੀੜੇ ਮਾਰ ਚਾਰਾਂ ਜਾਂ ਹੋਰ ਜਿਹੜੇ ਇਨਪੁੱਟ ਹੈ ਉਹ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਮੁਤਾਬਕ ਪਾਉਣ। ਸੋ ਖੇਤੀ ਪ੍ਰਦਰਸ਼ਨ ਨੂੰ ਦੇਖ ਕੇ ਤਾਂ ਕਿਸਾਨ ਵੀਰਾਂ ਨੂੰ ਜਿਹੜੇ ਕੋਈ ਵੀ ਉਹਨਾਂ ਦੇ ਮਨ 'ਚ ਭੁਲੇਖਾ ਨਹੀਂ ਹੁੰਦਾ, ਕਿਉਂਕਿ ਜਿਹੜੇ ਵੱਧ ਖਾਦਾਂ ਪਾਉਣ ਦਾ ਜਾਂ ਉਹ ਹੋਰ ਜਿਹੜੇ ਆਪਣੇ ਡੀਲਰਾਂ ਦੇ ਮਗਰ ਲਾ ਕੇ ਹੋਰ ਗੈਰ ਮਨਜ਼ੂਰਸ਼ੁਦਾ ਜਿਹੜੀ ਦਵਾਈਆਂ ਵਰਤਦੇ ਉਹਨਾਂ ਤੋਂ ਉਹ ਪਰਹੇਜ਼ ਕਰਨ ਲੱਗ ਜਾਂਦੇ ਨੇ। ਸੋ ਖੇਤੀ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਬੜੀ ਇੱਕ ਅਹਿਮ ਕੜੀ ਹੈ ਜੋ ਸਾਡੇ ਜਿਹੜੇ ਗਿਆਨ ਨੂੰ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਮਦਦ ਕਰਦੀ ਹੈ।
1: ਜੀ ਤਾਂ ਡਾਕਟਰ ਸਾਹਿਬ, ਜਿੱਥੇ ਖੇਤੀ ਪ੍ਰਦਰਸ਼ਨੀਆਂ ਬਹੁਤ ਵੱਡਾ ਗਿਆਨ ਦਿੰਦੀਆਂ, ਉੱਥੇ ਖੇਤੀ ਮਸ਼ੀਨਰੀ ਬੜੀ ਅਹਿਮ ਹੈ
0: ਜੀ।
1: ਤਾਂ ਖੇਤੀ ਮਸ਼ੀਨਰੀ ਦੇ ਸੰਬੰਧੀ ਪ੍ਰਦਰਸ਼ਨੀਆਂ ਤੋਂ ਕਿਸਾਨ ਕਿਹੋ ਜਿਹਾ ਲਾਭ ਉਠਾ ਸਕਦੇ ਜੀ, ਤੇ ਕਿਹੋ ਜਿਹੀਆਂ ਖੇਤੀ ਮਸ਼ੀਨਰੀਆਂ ਜਿਹੜੀਆਂ ਉਹਨਾਂ ਦਾ ਆਮ ਤੌਰ 'ਤੇ ਇਹਨਾਂ ਮੇਲਿਆਂ ਦੇ ਵਿੱਚ ਉਹਨਾਂ ਬਾਰੇ ਦੱਸਿਆ ਜਾਂਦਾ, ਜ਼ਿਕਰ ਕੀਤਾ ਜਾਂਦਾ ਜੀ?
0: ਜੀ ਜੇ ਆਪਾਂ ਗੱਲ ਕਰੀਏ ਇਹ ਜਿਹੜੇ ਹਾੜੀ ਰੁੱਤ ਦੀਆਂ ਜਿਹੜੀਆਂ ਮੇਲਿਆਂ ਦੀ, ਤਾਂ ਖੇਤੀ ਪ੍ਰਦਰਸ਼ਨੀ, ਕਿਉਂਕਿ ਆਪਾਂ ਕੁਲਵਿੰਦਰ ਜਾਣਦੇ ਜਿਹੜੀ ਪੰਜਾਬ ਦੀ ਖੇਤੜੀ ਹੈ ਟੋਟਲੀ ਉਹ ਮਸ਼ੀਨੀਕਰਨ ਹੋ ਚੁੱਕਾ ਹੈ। ਜੇ ਆਪਾਂ ਹੁਣ ਚਾਹੇ ਜੇ ਆਪਾਂ ਝੋਨੇ ਦੀ ਵਢਾਈ ਤੋਂ ਗੱਲ ਕਰ ਲਈਏ ਤਾਂ ਕੰਬਾਈਨਾਂ ਵੱਲੋਂ ਵੱਖ ਵੱਖ ਜਿਹੜੇ ਮਾਡਲ ਆ ਉਹ ਡਿਜ਼ਾਇਨ ਉੱਥੇ ਲਿਆਉਂਦੇ ਜਾਂਦੇ ਨੇ। ਇਸ ਤੋਂ ਇਲਾਵਾ ਜਿਹੜਾ ਝੋਨਾ ਕੱਟਣ ਲਈ ਜਿਹੜੇ ਪਰਾਲੀ ਪ੍ਰਬੰਧ ਹੈ, ਜਿਹਦੇ ਵਿੱਚ ਪੰਜਾਬ ਸਰਕਾਰ, ਭਾਰਤ ਸਰਕਾਰ ਅਤੇ ਸਾਡੇ ਜਿਹੜੇ ਵਾਤਾਵਰਨ ਪ੍ਰੇਮੀਆਂ ਦਾ ਬੜਾ ਜ਼ੋਰ ਲੱਗਿਆ ਹੋਇਆ ਵੀ ਉਹ ਖੇਤੀ ਮਸ਼ੀਨਰੀ ਜਿਵੇਂ ਹੈਪੀ ਸੀਡਰ ਹੈ, ਸੁਪਰ ਸੀਡਰ ਹੈ, ਸਮਾਰਟ ਸੀਡਰ ਹੈ, ਸਰਫੇਸ ਸੀਡਰ ਹੈ, ਸੋ ਇਹਨਾਂ ਮਸ਼ੀਨਰਾਂ ਨੂੰ ਚਾਹੇ ਉਹ ਬੇਲਰ ਹੈ, ਵੱਡੇ ਛੋਟੇ ਬੇਲਰ ਚੱਲ ਰਹੇ ਹੈ, ਸੋ ਇਹਨਾਂ ਖੇਤੀ ਮਸ਼ੀਨਰੀ ਨੂੰ ਬੜੀ ਵਧੀਆ ਤਰੀਕੇ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ। ਇੱਕ ਵੱਖਰਾ ਵਿੰਗ ਬਣਾਇਆ ਜਾਂਦਾ ਜਿੱਥੇ ਸਾਡੀ ਖੇਤੀ ਮਸ਼ੀਨਰੀ ਸਾਰੀ ਪ੍ਰਦਰਸ਼ਿਤ ਕੀਤੀ ਜਾਂਦੀ, ਚਾਹੇ ਕੰਪਿਊਟਰ ਕਰਾ ਹੈ, ਚਾਹੇ ਉਹ ਟਰੈਕਟਰ ਹੈ, ਚਾਹੇ ਛੋਟੇ ਰੋਟਾਵੇਟਰ ਹੈ, ਇੱਥੋਂ ਤੱਕ ਜਿਹੜੇ ਬਾਗਾਂ 'ਚ ਗੋਡੀ ਕਰਨ ਵਾਲੀ ਮਸ਼ੀਨਰੀ ਹੈ, ਸਾਰੀ ਉੱਥੇ ਮਸ਼ੀਨਰੀ ਹੁੰਦੀ ਹੈ ਖੇਤ ਵਿੱਚ, ਕਿਸਾਨ ਦੇ ਨੂੰ ਵਰਤਣ ਵਾਲੀ ਸਾਰੀ ਮਸ਼ੀਨਰੀ ਪ੍ਰਦਰਸ਼ਨ ਲਾਈ ਜਾਂਦੀ ਹੈ, ਤਾਂ ਜੋ ਨਵੇਂ ਜਿਹੜੇ ਮਾਡਲ ਹੈ ਉਹਨੂੰ ਦੇਖ ਕੇ ਕਿਸਾਨ ਵੀਰ ਉਹਨਾਂ ਪ੍ਰਤੀ ਕੋਈ ਜਾਣਕਾਰੀ ਛੰਕ ਕੇ ਸਵਾਲ ਹੈ ਉਹ ਦੂਰ ਕਰ ਸਕਣ, ਕਿਉਂਕਿ ਬਿਨਾਂ ਮਸ਼ੀਨਰੀ ਦੇ ਖੇਤੀ ਸੰਭਵ ਨਹੀਂ। ਸੋ ਖੇਤੀ ਦਾ ਜੇ ਆਪਾਂ ਗੱਲ ਕਰੀਏ ਤਾਂ ਮਸ਼ੀਨਰੀ ਦਾ ਬਹੁਤ ਵੱਡਾ ਯੋਗਦਾਨ ਹੈ। ਨਵੀਂ ਤਕਨੀਕ ਦੀ ਜਿਹੜੇ ਜੋ ਮਸ਼ੀਨਰੀ ਕਿਸਾਨ ਨਾਲ ਸੰਬੰਧਿਤ ਹੁੰਦੀ ਹੈ ਸਾਰੀ ਉੱਥੇ ਪ੍ਰਦਰਸ਼ਿਤ ਕੀਤੀ ਜਾਂਦੀ ਹੈ, ਤਾਂ ਜੋ ਕਿਸਾਨ ਵੀਰ ਇਹਦੇ ਜਿਹੜਾ ਇਹਨੂੰ ਖਰੀਦ ਸਕਣ, ਲੋੜ ਮੁਤਾਬਕ ਜਿਹੜੇ ਉਹਨਾਂ ਦੇ ਸਵਾਲ ਹੈ ਉਹਦੇ ਜਵਾਬ ਵੀ ਉੱਥੇ ਦਿੱਤੇ ਜਾਂਦੇ ਹੈ।
1: ਜੀ ਡਾਕਟਰ ਸਾਹਿਬ, ਇਹਨਾਂ ਮੇਲਿਆਂ ਦੇ ਵਿੱਚ ਸਭ ਤੋਂ ਅਹਿਮ ਤਕਨੀਕੀ ਸੈਸ਼ਨ ਹੁੰਦਾ ਜੀ। ਤਕਨੀਕੀ ਸੈਸ਼ਨ ਦੇ ਦੌਰਾਨ ਮਾਹਰ ਬਹੁਤ ਕੀਮਤੀ ਜਾਣਕਾਰੀ ਸਾਡੇ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਕਰਦੇ ਹੈ, ਤਾਂ ਕਿਹੋ ਜਿਹੀਆਂ ਜਾਣਕਾਰੀਆਂ ਜਿਹੜੀਆਂ ਉਹ ਕਿਸਾਨ ਭਰਾਵਾਂ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ
0: ਜੀ? ਕਿਉਂਕਿ ਕੁਲਵਿੰਦਰ ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹ ਖੇਤੀ ਜਿਹੜੀ ਆਮ ਤੌਰ ਦੇਖਿਆ ਨਾ, ਕਿਸਾਨ ਵੀ ਜਿਹੜਾ ਬੀਜ ਖਰੀਦਣ ਤੋਂ ਬਾਅਦ ਕਾਫੀ ਅਸੀਂ ਦੇਖ ਰਹੇ ਹੁੰਦੇ ਹਾਂ ਤਾਂ ਉਹ ਬੀਜ ਖਰੀਦ ਕੇ ਜਿਹੜਾ ਵਾਪਸ ਚਲੇ ਜਾਂਦੇ ਆ। ਅਸੀਂ ਕਹਿੰਦੇ ਹਾਂ ਚਲੋ, ਕਿਉਂਕਿ ਸਮਾਂ ਥੋੜ੍ਹਾ ਹੁੰਦਾ ਹੈ ਤਾਂ ਨਵੇਂ ਬੀਜ ਪ੍ਰਤੀ ਲੋਕਾਂ 'ਚ ਕਿਸਾਨਾਂ 'ਚ ਖਿੱਚ ਵੀ ਹੁੰਦੀ ਹੈ, ਤਾਂ ਕਿਸਾਨ ਵੀਰਾਂ ਨੂੰ ਅਸੀਂ ਗੁਜ਼ਾਰਿਸ਼ ਕਰਦੇ ਸਮੇਂ ਸਿਰ ਆ ਕੇ ਆਪਣੀ ਉਹ ਪਰਚੀ ਕਟਾ ਕੇ ਬੀਜ ਭਾਵੇਂ ਬਾਅਦ ਚੱਕ ਲੈਣ, ਕਿਸੇ ਵੀ ਕਿਸਮ ਦਾ ਬੀਜ ਲੈਣਾ, ਪਰ ਜਿਹੜੀ ਜਿੰਨਾ ਚਿਰ ਤਕਨੀਕੀ ਜਾਣਕਾਰੀ ਨਹੀਂ ਲੈਂਦੇ, ਕਿਉਂਕਿ ਇਸ ਵਾਰੀ ਜਿਵੇਂ ਆਪਾਂ ਗੱਲ ਕਰੀਏ ਅੱਜ ਕੱਲ੍ਹ ਜਿਵੇਂ ਤੁਸੀਂ ਜਾਣਕਾਰੀ ਕਿਸਾਨਾਂ ਵੀਰਾਂ ਦੀ ਸਮੱਸਿਆ ਆ ਰਹੀ, ਮਤਲਬ ਉਦਾਹਰਨ ਤੌਰ 'ਤੇ ਕਾਫੀ ਸਾਨੂੰ ਫੋਨ ਆ ਰਿਹਾ ਵੀ ਪੱਤਾ ਲਪੇਟ ਸੁੰਡੀ ਜਾਂ ਗੋਭ ਦੀ ਸੁੰਡੀ ਦਾ ਕਾਫੀ ਹਮਲਾ ਹੈ, ਪਰ ਦੂਜੇ ਪਾਸੇ ਨਰਮੇ ਦੀ ਫਸਲ ਦੇ ਵਿੱਚ ਜਾਂ ਕਪਾਹ ਦੀ ਫਸਲ 'ਚ ਕੋਈ ਇਹੋ ਜਿਹੀ ਸਮੱਸਿਆ ਨਹੀਂ ਆਈ। ਸੋ ਜੇ ਆਪਾਂ ਤਕਨੀਕੀ ਜਾਣਕਾਰੀ ਲੱਗੇ ਵੀ ਕੀ ਕਾਰਨ ਰਹੇ ਨੇ, ਕਿਉਂ ਸਾਡੀ ਇਹ ਫਸਲ 'ਤੇ ਹਮਲਾ ਹੋ ਰਿਹਾ, ਅਤੇ ਜਾਂ ਅਗਲੀ ਜਿਹੜੀ ਅਸੀਂ ਹਾੜੀ ਦੀ ਫਸਲ ਬੀਜਣੀ, ਚਾਹੇ ਉਹ ਕਣਕ ਦੀ ਹੈ, ਸਰ੍ਹੋਂ ਦੀ ਹੈ, ਛੋਲਿਆਂ ਦੀ ਹੈ, ਚਾਹੇ ਤੋਰੀਏ ਦੀ ਹੈ, ਤਾਂ ਉਹਦੀ ਜਿਹੜੀ ਉਹ ਬੀਜ ਦੀ ਚੋਣ ਕਰਕੇ ਆਪਦੀ ਜ਼ਮੀਨ ਦੇ ਹਿਸਾਬ ਨਾਲ, ਮਿੱਟੀ ਪਰਖ ਦੇ ਹਿਸਾਬ ਨਾਲ ਚੋਣ ਕਰਕੇ ਬੀਜ ਦੀ ਚੋਣ ਕਰਨੀ ਹੈ, ਉਹਨੂੰ ਬੀਜ ਸੋਧ ਕਿਵੇਂ ਕਰਨੀ ਹੈ, ਕਿੰਨਾ ਬੀਜ ਪਾਉਣਾ, ਕਿਹੜੀ ਰੇਹ ਸਪਰੇਅ ਪਾਉਣੀ ਹੈ, ਕਿੰਨੀਆਂ ਖਾਦਾਂ ਪਾਉਣੀਆਂ ਹੈ, ਕਿਹੜੇ ਕਿਹੜੇ ਸਮੇਂ 'ਤੇ ਉਹਦੀ ਸਿੰਚਾਈ ਕਰਨੀ ਹੈ, ਅਤੇ ਕਦੋਂ ਉਹਦੀ ਕਟਾਈ ਕਰਨੀ, ਅਤੇ ਕਿਵੇਂ ਉਹਦਾ ਮੰਡੀਕਰਨ ਕਰਨਾ। ਸੋ ਆਪਾਂ ਇਹ ਸਾਰਾ ਗਿਆਨ ਹੈ ਜਿਹੜਾ, ਇੱਕ ਪੂਰਾ ਗਿਆਨ ਦਾ ਕੁਝ ਹੈ ਜਿਹੜਾ, ਉਹ ਸਾਡੇ ਤਕਨੀਕੀ ਸੈਸ਼ਨ ਦੇ ਵਿੱਚ ਹੀ ਮੁਹੱਈਆ ਕਰਾਇਆ ਜਾਂਦਾ ਹੈ। ਵੱਖ ਵੱਖ ਜਿਹੜੇ ਸਾਡੇ ਚੋਟੀ ਦੇ ਮਾਹਰ ਹੈ, ਸਾਇੰਸਦਾਨ, ਵਿਗਿਆਨੀ, ਜਿਨ੍ਹਾਂ ਦਾ ਇਹਨਾਂ ਨੂੰ ਤਜਰਬਾ ਹੈ, ਉਹਨਾਂ ਦੁਆਰਾ ਤਕਨੀਕੀ ਜਾਣਕਾਰੀ ਜਿਹੜੀ ਕਿਸਾਨਾਂ ਨੂੰ ਮੁਹੱਈਆ ਕਰਾਈ ਜਾਂਦੀ ਹੈ। ਪਰ ਆਮ ਤੌਰ 'ਤੇ ਹੀ ਤੁਹਾਨੂੰ ਫਿਰ ਕਿਸਾਨ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਸਮੇਂ ਸਿਰ 'ਤੇ ਆ ਕੇ ਜਿਹੜਾ ਪਰਚੀ ਕਟਵਾ ਕੇ ਉਸ ਤੋਂ ਬਾਅਦ ਤਕਨੀਕੀ ਸੈਸ਼ਨ ਦਾ ਵੱਧ ਤੋਂ ਵੱਧ ਲਾਭ ਉਠਾਉਣ, ਕਿਉਂਕਿ ਤਕਨੀਕੀ ਜਾਣਕਾਰੀ ਹੀ ਤੁਹਾਡੀ ਆਉਣ ਵਾਲੀ 6 ਮਹੀਨਿਆਂ ਦੀ ਫਸਲ ਨੂੰ ਜਿਹੜਾ ਉਹਨੂੰ ਬਚਾਉਣ ਵਿੱਚ ਮਦਦ ਕਰਦੀ ਹੈ।
1: ਜੀ ਬਿਲਕੁਲ ਜੀ, ਜਿਹੜਾ ਤਕਨੀਕੀ ਸੈਸ਼ਨ ਦੇ ਦੌਰਾਨ ਆਪਸ ਵਿੱਚ ਜਿਹੜੀ ਗੱਲਬਾਤ ਹੈ, ਡਾਇਰੈਕਟ ਗੱਲਬਾਤ ਹੈ ਡਾਕਟਰ ਸਾਹਿਬ, ਬੜਾ ਉਹ ਬਹੁਤ ਵਧੀਆ ਨਤੀਜਾ ਸਾਹਮਣੇ ਆਉਂਦਾ ਜਦੋਂ ਕਿਸਾਨ ਭਰਾ ਤਕਨੀਕੀ ਸੈਸ਼ਨ ਦੇ ਵਿੱਚ ਤਕਨੀਕੀ ਮਾਹਰਾਂ ਨੂੰ ਸਿੱਧੇ ਸਵਾਲ ਕਰਕੇ ਸੰਵਾਦ ਕਰਦੇ।
0: ਇਹਦੇ ਵਿੱਚ ਕੁਲਵਿੰਦਰ ਜੀ ਤੁਹਾਡੀ ਮੈਂ ਗੱਲ ਇੱਕ ਹੋਰ ਵਿੱਚ ਐਡ ਕਰਦਾ, ਕਿਉਂਕਿ ਤਕਨੀਕੀ ਜਾਣਕਾਰੀ ਦੇ ਵਿੱਚ ਸਾਡੇ ਜਿਹੜੇ ਸਵਾਲਾਂ ਜਵਾਬ ਦਾ ਇੱਕ ਸੈਸ਼ਨ ਹੁੰਦਾ, ਬਹੁਤ ਸਾਰੇ ਸਵਾਲ ਜਿਹੜੇ ਸ਼ੰਕੇ ਹੁੰਦੇ ਕਿਸਾਨਾਂ ਦੇ ਉਹ ਇੱਥੇ ਦੂਰ ਕੀਤੇ ਜਾਂਦੇ ਨੇ, ਤਾਂ ਕਿ ਉਹਨੂੰ ਕੋਈ ਵੀ ਖੇਤੀ ਸੰਬੰਧੀ ਸਮੱਸਿਆ ਆਉਂਦੀ ਹੈ ਜਾਂ ਆ ਰਹੀ ਹੋਵੇ ਜਾਂ ਭਵਿੱਖ 'ਚ ਆਉਣ ਦੀ ਸ਼ੰਕਾ ਹੁੰਦੀ ਹੈ, ਤਾਂ ਉਹਦਾ ਉੱਥੇ ਨਿਵਾਰਨ ਕੀਤਾ ਜਾਂਦਾ।
1: ਡਾਕਟਰ ਸਾਹਿਬ, ਹੋਰ ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਵਸਤਾਂ ਹੈ ਜੀ ਜਿਹੜੀਆਂ ਮੇਲੇ ਦੇ ਵਿੱਚ ਆਮ ਤੌਰ 'ਤੇ ਖਿੱਚ ਦਾ ਕੇਂਦਰ ਬਣਦੀਆਂ ਜੀ, ਉਹਨਾਂ ਬਾਰੇ ਜ਼ਰੂਰ ਦੱਸੋ
0: ਜੀ? ਮੈਂ ਤੁਹਾਨੂੰ ਦੱਸਿਆ ਜਿਵੇਂ ਬੀਜਾਂ ਦਾ ਤੋਂ ਇਲਾਵਾ ਜੇ ਆਪਾਂ ਗੱਲ ਕਰ ਲਈਏ ਆਪਾਂ ਨਾਲ ਇਸ ਤੋਂ ਜਿਹੜਾ ਮੁੱਖ ਇੱਧਰ ਖਿੱਚ ਕੇਂਦਰ ਦਾ ਬੀਜਾਂ ਦੀ ਕਿੱਟ ਆ ਜਿਹੜੀ ਖੇਤੀ ਯੂਨੀਵਰਸਿਟੀ

0: ਕੁਲਵਿੰਦਰ ਜੀ, ਅੱਜ ਕੱਲ੍ਹ ਨਾ ਲੋਕਾਂ ਦਾ ਬਹੁਤ ਰੁਝਾਨ ਵੱਧ ਗਿਆ, ਖਾਸ ਕਰਕੇ ਸ਼ਹਿਰਾਂ ਦੇ ਵਿੱਚ ਵੀ, ਪਿੰਡਾਂ ਦੇ ਵਿੱਚ ਵੀ ਲੋਕਾਂ ਦਾ ਫਲਦਾਰ ਬੂਟਿਆਂ ਦੀ ਇੰਨੀ ਸਾਡੀ ਜਿਹੜੀ ਮੰਗ ਆ ਉਹ ਇੱਥੇ ਵੱਖ ਵੱਖ ਤਰ੍ਹਾਂ ਦੇ ਫਲਦਾਰ ਬੂਟੇ ਜਿਹੜੇ ਹੁਣ ਲਾਏ ਜਾਂਦੇ ਉਹ ਦਿੱਤੇ ਹਨ। ਇਸ ਤੋਂ ਇਲਾਵਾ ਜਵਾਣੂ ਟੀਕੇ ਬਹੁਤ ਜ਼ਰੂਰੀ ਹੈ ਕਣਕ ਮੱਕੀ ਗੰਨੇ ਆਲੂ ਵਾਸਤੇ, ਅਤੇ ਤੇਲ ਬੀਜ ਫਸਲਾਂ ਜਵਾਣੂ ਟੀਕੇ, ਧਾਤਾਂ ਦਾ ਚੂਰਾ, ਕਿਉਂਕਿ ਮਨੁੱਖਾਂ ਦੀ ਵੀ ਗੱਲ ਕਰ ਲਈ ਆਪਾਂ, ਖੇਤੀ ਦੀ ਗੱਲ ਵੀ ਕਰ ਲਈ, ਅਤੇ ਪਸ਼ੂਆਂ ਲਈ ਧਾਤਾਂ ਦਾ ਚੂਰਾ ਜਿਹੜਾ ਸਾਡਾ 10 ਕਿਲੋ ਦਾ ਗੁਰੂ ਅੰਗਦ ਦੇ ਵੈਟਨਰੀ ਯੂਨੀਵਰਸਿਟੀ ਤੋਂ ਮੰਗਾ ਕੇ ਇੱਥੇ ਜਿਹੜਾ ਵੇਚਿਆ ਜਾਂਦਾ, ਉਹਦੇ 'ਚ 10 ਕਿਲੋ ਦਾ ਪੈਕਿੰਗ 900 ਰੁਪਏ ਦੀ ਹੈ। ਸੋ ਇਸ ਚੀਜ਼ਾਂ ਜਿਵੇਂ ਸਬਜ਼ੀਆਂ ਦੀ ਕਿੱਟ, ਤੇਲ ਬੀਜਾਂ ਦੀ ਕਿੱਟ, ਧਾਤਾਂ ਦਾ ਚੂਰਾ, ਇਹ ਬੜਾ ਅਹਿਮ ਕਿਸਾਨ ਦੀ ਕੜੀ ਦਾ ਜ਼ਰੂਰੀ ਹੈ, ਅਤੇ ਸੋ ਕਿਸਾਨ ਵੀਰਾਂ ਦਾ ਫਾਇਦਾ ਉਠਾਉਂਦੇ ਹੈ। ਇਸ ਤੋਂ ਇਲਾਵਾ ਜਿਹੜੇ ਆਪਾਂ ਪਹਿਲਾਂ ਗੱਲ ਕਰੀਏ ਸੁਧਰੇ ਬੀਜ ਵੀ ਹੈ, ਤਾਂ ਹੋਰ ਬਹੁਤ ਸਾਰੀ ਖੇਤੀ ਵਸਤਾਂ ਜਿਹੜੀਆਂ ਆਪਾਂ ਨੂੰ ਡੇਲੀ ਚੀਜ਼ਾਂ ਦੀ ਲੋੜ ਪੈਂਦੀ ਹੈ, ਖਾਣ ਪਕੀਨ ਆਪਣੇ ਜਿਵੇਂ ਚੀਜ਼ਾਂ ਔਰਗੈਨਿਕ ਪ੍ਰੋਡਕਟ ਤਿਆਰ ਕੀਤੀਆਂ, ਸਾਰੇ ਉਹ ਚੀਜ਼ਾਂ ਉਹ ਵਸਤ ਖਿੱਚ ਦਾ ਕੇਂਦਰ ਹੁੰਦੀਆਂ। ਸੋ ਸਾਡੀ ਕਿਸਾਨਾਂ ਨੂੰ, ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਕਿ ਉਹ ਆ ਕੇ ਇਹਨਾਂ ਤੋਂ ਲਾਭ ਉਠਾਉਣ
1: ਜੀ। ਵੈਸੇ ਡਾਕਟਰ ਸਾਹਿਬ, ਇਹਨਾਂ ਮੇਲਿਆਂ ਦੇ ਵਿੱਚ ਪਹਿਲਾਂ ਆਓ ਅਤੇ ਪਹਿਲਾਂ ਪਾਓ ਦੇ ਆਧਾਰ 'ਤੇ ਇਹ ਸਾਰੀਆਂ ਹੀ, ਚਾਹੇ ਉਹ ਬੀਜ ਕਿੱਟਾਂ ਹੋਣ, ਚਾਹੇ ਬੀਜ ਤੋਂ ਇਲਾਵਾ ਸਬਜ਼ੀਆਂ ਦੇ ਬੀਜ ਜਾਂ ਫਿਰ ਤੇਲ ਬੀਜ ਹੋਣ, ਚਾਰਾ ਬੀਜ ਹੋਣ, ਤਾਂ ਇਹ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਹੁੰਦਾ ਜੀ। ਪਰ ਕਈ ਵਾਰੀ ਬਹੁਤ ਸਾਰੇ ਕਿਸਾਨ ਵੀਰ ਆ ਜਿਹੜੇ ਉਹ ਖੁੰਝ ਵੀ ਜਾਂਦੇ ਆ ਜੀ ਵੇਲੇ ਤੋਂ, ਕਈ ਵਾਰੀ ਮੇਲੇ 'ਤੇ ਪਹੁੰਚਿਆ ਨਹੀਂ ਜਾਂਦਾ ਜੀ, ਕਿ ਇਹ ਬੀਜ ਕਿੱਟਾਂ, ਬੀਜ ਜਿਵੇਂ ਇੱਕ ਨਵੀਂ ਕਿਸਮ ਹੈ ਜੀ PBW 887 ਕਣਕ ਦੀ ਬੀਜ ਆ, ਨਵੇਂ ਬੀਜਾਂ ਦੇ ਪ੍ਰਤੀ ਉਤਸ਼ਾਹ ਬੜਾ ਹੁੰਦਾ ਜੀ ਸਾਡੇ ਕਿਸਾਨ ਭਰਾਵਾਂ ਦੇ ਵਿੱਚ, ਅਤੇ ਕਈ ਵਾਰੀ ਬੰਦਾ ਖੁੰਝ ਜਾਂਦਾ ਜੀ ਮੇਲੇ 'ਤੇ ਨਹੀਂ ਪਹੁੰਚਿਆ ਜਾਂਦਾ ਜੀ, ਤਾਂ ਕੀ ਇਹ ਬੀਜ ਜਾਂ ਬੀਜ ਕਿੱਟਾਂ ਵੀ ਉਸ ਤੋਂ ਬਾਅਦ ਵੀ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਜਾਂ ਕਿੱਥੋਂ ਇਹ ਮਿਲ ਸਕਣਗੀਆਂ ਜੀ?
0: ਜੀ, ਤੁਸੀਂ ਬਹੁਤ ਢੁਕਵਾਂ ਸਵਾਲ ਪੁੱਛਿਆ, ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਕੋਸ਼ਿਸ਼ ਹੁੰਦੀ ਆ ਅਸੀਂ ਮੇਲੇ 'ਤੇ ਹੈਗੇ, ਪਰ ਉਹ ਕੁਝ ਕਾਰਨਾਂ ਕਰਕੇ ਜਿਹੜਾ ਉਹ ਉੱਥੇ ਪਹੁੰਚ ਨਹੀਂ ਸਕਦੇ। ਸੋ ਜੇ ਉਸ ਤਰ੍ਹਾਂ ਕੁਲਵਿੰਦਰ ਜੀ ਬੀਜ ਸਾਡੇ ਕੋਲ ਵੱਧ ਜਾਂਦਾ, ਜਿਵੇਂ ਤੁਸੀਂ ਖਾਸ ਤੌਰ 'ਤੇ ਜ਼ਿਕਰ ਕੀਤਾ ਹੈ PBW 887 ਕਿਸਮ ਦਾ, ਇਹਦਾ ਬੀਜ ਲਿਮਿਟਡ ਮਾਤਰਾ ਦੇ ਵਿੱਚ ਤਿਆਰ ਕੀਤਾ ਗਿਆ, ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ ਕਿਸਾਨ ਵੀਰ ਮੇਲਿਆਂ 'ਤੇ ਆਉਣ ਉਹਨਾਂ ਨੂੰ, ਸਾਰਿਆਂ ਨੂੰ ਇਹ ਮਿਲ ਜਾਵੇ, ਪਰ ਫਿਰ ਵੀ ਜਦੋਂ ਵੱਧ ਜਾਂਦਾ ਤਾਂ ਸਾਡੇ ਉਹ ਉਸ ਤੋਂ ਬਾਅਦ ਵੀ ਸਾਡੇ ਜਿਹੜੇ ਖੇਤਰੀ ਖੋਜ ਕੇਂਦਰਾਂ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਸਾਡੀ ਬੀਜਾਂ ਦੀ ਦੁਕਾਨ ਹੈ ਉੱਥੇ ਮਿਲਦੇ ਹੈ। ਅਤੇ ਜੇ ਗੱਲ ਕਰੀਏ ਬਾਕੀ ਸਾਡੇ ਯੂਨਿਟ ਦੇ ਉਤਪਾਦਾਂ ਦੀ, ਚਾਹੇ ਸਬਜ਼ੀ ਦੀ ਕਿੱਟ, ਧਾਤਾਂ ਦਾ ਚੂਰਾ ਹੈ ਜਾਂ ਹੋਰ ਬੀਜ ਹੈ, ਜਿਹੜੇ ਪਿਛਲੇ ਸਾਲ ਰਿਲੀਜ਼ ਕੀਤੇ ਸੀ, ਉਦਾਹਰਨ ਤੌਰ 'ਤੇ 872 826 ਕਣਕ ਦਾ ਬੀਜ ਹੈ, ਸਰ੍ਹੋਂ ਦਾ ਛੋਲਿਆਂ ਦਾ ਬੀਜ ਹੈ, ਉਹ ਸਾਡਾ ਕੁਲਵਿੰਦਰ ਜੀ ਸਾਡੇ ਕ੍ਰਿਸ਼ੀ ਵਿਗਿਆਨ ਦੀ ਦੁਕਾਨ ਤੋਂ, ਖੇਤਰੀ ਖੋਜਾਂ ਦੀ ਦੁਕਾਨ ਤੋਂ ਲਗਾਤਾਰ ਜਿਹੜੇ ਕਿਸਾਨਾਂ ਨੂੰ ਸੀਜ਼ਨ ਦੇ ਤੱਕ, ਨਵੰਬਰ ਮਹੀਨੇ ਤੱਕ ਉਹ ਮੁਹੱਈਆ ਕਰਵਾਏ ਜਾਂਦੇ ਨੇ। ਸੋ ਇਸ ਤਰ੍ਹਾਂ ਦੀ ਗੱਲ ਨਹੀਂ ਵੀ, ਕੋਸ਼ਿਸ਼ ਤਾਂ ਇਹ ਹੁੰਦੀ ਹੈ ਵੀ ਜਿਹੜੇ ਕਿਸਾਨ ਵੀਰ ਮੇਲੇ 'ਤੇ ਆ ਕੇ ਤਕਨੀਕੀ ਜਾਣਕਾਰੀ ਲੈ ਜਾਣ, ਬੀਜ ਤਾਂ ਚਲੋ ਬਾਅਦ 'ਚ ਵੀ ਕੋਸ਼ਿਸ਼ ਹੁੰਦੀ ਅਸੀਂ ਮੰਗਾਉਂਦੇ ਰਹਿੰਦੇ, ਅਤੇ ਬੀਜ ਦਾ ਸਿਲਸਿਲਾ ਨਵੰਬਰ ਦਸੰਬਰ ਤੱਕ ਚੱਲਦਾ ਹੀ ਰਹਿੰਦਾ, ਕਿਉਂਕਿ ਪਛੇਤੀ ਕਣਕ ਦੀ ਕਿਸਮਾਂ ਦੀ ਜਿਹੜੀ ਬਿਜਾਈ ਦਸੰਬਰ ਤੱਕ ਵੀ ਚੱਲੀ ਜਾਂਦੀ ਹੈ, ਜਿਵੇਂ ਆਪਾਂ 752 770 ਕਿਸਮ ਦੀ ਗੱਲ ਕਰੀਏ। ਸੋ ਸਾਡੀ ਇੱਕ ਗੁਜ਼ਾਰਿਸ਼ ਹੁੰਦੀ ਕੋਸ਼ਿਸ਼ ਮੇਲੇ 'ਤੇ ਕਰਨ, ਜੇ ਫਿਰ ਵੀ ਕਿਸਾਨ ਵੀਰ ਖੁੰਝ ਜਾਣ ਤਾਂ ਉਹ ਉਸ ਤੋਂ ਬਾਅਦ ਤੋਂ ਆ ਕੇ ਵੀ ਆਪਣੇ ਬੀਜ ਪ੍ਰਾਪਤ ਕਰ ਸਕਦੇ ਨੇ।
1: ਜੀ ਬਿਲਕੁਲ ਜੀ, ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜ ਚੁੱਕੇ ਆ, ਆਓ ਉਹਨਾਂ ਨਾਲ ਗੱਲ ਕਰ ਲਈਏ। ਹੈਲੋ ਜੀ, ਪ੍ਰੋਗਰਾਮ ਕਿਸਾਨ ਬਾਣੀ ਵਿੱਚ ਤੁਹਾਡਾ ਸਵਾਗਤ ਹੈ ਜੀ।
2: ਹਾਂਜੀ ਹਾਂਜੀ ਡਾਕਟਰ ਸਾਹਿਬ।
1: ਹਾਂਜੀ, ਆਪਣਾ ਨਾਮ ਤੇ ਗ੍ਰਾਂ ਦੱਸ ਦਿਓ ਜੀ।
2: ਮੈਂ ਪਿੰਡ ਬੁਰਜ ਤੋਂ ਮੱਸਣ ਸਿੰਘ ਬੋਲਦਾ ਜੀ।
1: ਜੀ, ਆਪਣਾ ਸਵਾਲ ਰੱਖੋ ਜੀ, ਡਾਕਟਰ ਸਾਹਿਬ ਸੁਣ ਰਹੇ
2: ਆ। ਤਾਂ ਮੈਂ ਦੱਸਦਾ ਜੀ, ਕਿਸਾਨ ਮੇਲੇ ਤੇ ਸਾਨੂੰ ਸਬਸਿਡੀ ਬਾਰੇ, ਜਿਵੇਂ ਸਾਡੇ ਜਿੰਨੀ ਜ਼ਮੀਨ ਆ ਸਾਰੇ ਤਬਾਗ ਆ ਜੀ, ਨਾ ਕਣਕ ਬੀਜਣੀ ਨਾ ਅਸੀਂ ਝੋਨਾ ਲਾਉਣਾ। ਪਿੰਡ ਬੁਰਜ ਦਾ ਤੁਹਾਨੂੰ ਪਤਾ ਜੀ, ਸਾਡਾ ਬਾਗਾ ਚ ਮਸ਼ਹੂਰ ਆ ਜੀ।
1: ਜੀ ਜੀ
2: ਹਾਂਜੀ, ਇਹਦੇ ਬਾਰੇ ਦੱਸੋ ਵੀ ਸਾਨੂੰ, ਕਿਸਾਨ ਮੇਲੇ ਤੇ ਦੱਸੋ ਵੀ ਜਾਂ ਸਬਸਿਡੀ ਬਾਰੇ, ਜਾਂ ਸਾਨੂੰ ਕ੍ਰੇਟ ਜਾਂ ਹੋਰ ਦਵਾਈ ਤੁਸੀਂ ਸਰਕਾਰ ਤੋਂ ਪਹੁੰਚਾਓਗੇ ਜੀ? ਗੱਲ
0: ਤੁਹਾਡੀ ਜਿਹੜਾ ਗੱਲ ਇਹ ਹੈ ਵੀ ਬੁਰਜ ਤੁਹਾਡਾ ਪਿੰਡ ਹੈ, ਬੁਰਜ ਮਾਨਸਾ ਤਲਵੰਡੀ ਦੇ ਮੋੜ ਦੇ ਵਿਚਾਲੇ ਹੈ, ਕਾਫੀ ਬਾਗਾਂ ਵਾਸਤੇ ਮਸ਼ਹੂਰ ਹੈ, ਤਾਂ ਅਸੀਂ ਤਕਨੀਕੀ ਸੈਸ਼ਨ ਦੇ ਵਿੱਚ ਬਾਗਾਂ ਤੇ ਸਬਜ਼ੀਆਂ ਦੀ ਕਾਸ਼ਤ ਕਿਵੇਂ ਕਰਨੀ ਹੈ ਉਹਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਊ ਤੁਹਾਨੂੰ। ਜਿਹੜੀ ਗੱਲ ਤੁਹਾਡੀ ਰਹੀ ਸਬਸਿਡੀ ਦੀ, ਉਹ ਬਾਗਬਾਨੀ ਵਿਭਾਗ ਤੁਹਾਡੇ ਮੋੜ ਦਫ਼ਤਰ ਹੈ ਤਲਵੰਡੀ ਸਾਬੋ ਹੈ, ਬਠਿੰਡੇ ਹੈ, ਤੁਸੀਂ ਉੱਦਾਂ ਵੀ ਇੱਥੇ ਬਾਗਬਾਨੀ ਵਿਭਾਗ ਦੀ ਸਟਾਲ ਵੀ ਲੱਗੀ ਹੋਈ ਨਾਲ ਹੀ ਉੱਥੇ, ਤੁਸੀਂ ਉੱਥੋਂ ਵੀ ਇਹ ਜਾਣਕਾਰੀ ਪ੍ਰਾਪਤ ਕਰ ਸਕਦੇ। ਤੁਸੀਂ ਮੇਲੇ 'ਤੇ ਪਹੁੰਚੋ, ਤੁਹਾਨੂੰ ਜੀ ਆਇਆਂ ਨੂੰ ਅਤੇ ਤੁਹਾਡੀ ਜਿਹੜੀ ਤਕਨੀਕੀ ਜਾਣਕਾਰੀ ਸਾਰੇ ਤੁਹਾਡੀ ਦਿੱਤੀ ਜਾਵੇਗੀ
1: ਜੀ। ਤਾਂ ਡਾਕਟਰ ਸਾਹਿਬ, ਬਹੁਤ ਸਾਰੀਆਂ ਪ੍ਰਦਰਸ਼ਨੀਆਂ, ਬਹੁਤ ਸਾਰੀਆਂ ਸਟਾਲਾਂ ਕਿਸਾਨ ਮੇਲਿਆਂ ਦਾ ਹਿੱਸਾ ਬਣਦੀਆਂ, ਦੂਰੋਂ ਦੂਰੋਂ ਕਿਸਾਨ ਵੀਰ ਕਿਸਾਨ ਬੀਬੀਆਂ ਇੱਥੇ ਸਟਾਲਾਂ ਲਾਉਂਦੇ ਆ ਜੀ। ਇਹਨਾਂ ਸਟਾਲਾਂ ਦੀ ਬੁਕਿੰਗ ਬਾਰੇ ਵੀ ਸਾਡੇ ਕਿਸਾਨ ਵੀਰਾਂ ਜਾਂ ਸਾਡੇ ਜਿਹੜੇ ਸਵੈ ਸਹਾਇਤਾ ਗਰੁੱਪ ਹੈ ਜੀ, ਜਾਂ ਫਿਰ ਹੋਰ ਫਰਮ ਜਿਹੜੀਆਂ ਵੀ ਸਾਡੇ ਪ੍ਰੋਗਰਾਮ ਨੂੰ ਸੁਣ ਰਹੀਆਂ, ਉਹ ਕਿੱਦਾਂ ਤੁਹਾਡੇ ਨਾਲ ਸੰਪਰਕ ਕਰਕੇ, ਜੇ ਅਸੀਂ ਅੱਜ ਇਸੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਬਠਿੰਡਾ ਜ਼ਿਲ੍ਹਾ ਦੇ ਵਿੱਚ ਜਿਵੇਂ 25 ਸਤੰਬਰ ਦਾ ਮੇਲਾ ਜੀ, ਜਾਂ ਦੂਰੋਂ ਨੇੜੋਂ ਸੁਣ ਰਹੇ ਆ ਤਾਂ 15 ਸਤੰਬਰ ਪਟਿਆਲਾ ਰੌਣੀ ਦੇ ਵਿੱਚ ਹੈ ਜੀ, ਇਹਨਾਂ ਮੇਲਿਆਂ ਦੇ ਵਿੱਚ ਉਹਨਾਂ ਨੇ ਜੇਕਰ ਬੁੱਕ ਕਰਾਉਣੀ ਹੈ, ਖਾਸ ਕਰਕੇ ਜੇ ਬਠਿੰਡੇ ਦੀ ਗੱਲ ਕਰੀਏ ਤਾਂ ਜੀ, ਇਹਦੇ ਵਿੱਚ ਜੇ ਕਿਸੇ ਨੇ ਸਟਾਲ ਬੁੱਕ ਕਰਾਉਣੀ ਹੈ ਤਾਂ ਕਿਵੇਂ ਸੰਪਰਕ ਕੀਤਾ ਜਾ ਸਕਦਾ ਜੀ?
0: ਸੋ ਕੁਲਵਿੰਦਰ ਜੀ, ਆਪਾਂ ਸਟਾਲ ਬੁਕਿੰਗ ਦੀ ਗੱਲ ਕਰੀਏ, 2-3 ਤਰ੍ਹਾਂ ਦੇ ਸਾਡੇ ਸਟਾਲਾਂ ਹੁੰਦੀਆਂ ਨੇ
1: ਜੀ,
0: ਜਿਹੜੀ ਤੁਸੀਂ
1: ਆਪਾਂ ਸਟਾਲਾਂ ਦੀ ਗੱਲ ਕਰ ਲੈਂਦੇ

0: ਇੱਕ ਸਰੋਤਾ ਲੈ ਲਈਏ। ਜੀ ਪ੍ਰੋਗਰਾਮ ਕਿਸਾਨ ਵਾਣੀ ਵਿੱਚ ਸਵਾਗਤ ਹੈ ਜੀ।
1: ਹੈਲੋ
0: ਜੀ, ਪ੍ਰੋਗਰਾਮ ਕਿਸਾਨ ਵਾਣੀ ਵਿੱਚ ਸਵਾਗਤ ਹੈ ਜੀ, ਆਪਣਾ ਨਾਮ ਦੱਸ ਦਿਓ।
1: ਹਾਂਜੀ, ਬਲਵੀਰ ਸਿੰਘ ਜੀ, ਪਿੰਡ ਢੱਡਿਆਂ ਤੋਂ ਬੋਲਦੇ ਜੀ।
0: ਜੀ ਬਲਵੀਰ ਸਿੰਘ ਜੀ, ਪਿੰਡ ਢੱਡਿਆਂ ਤੋਂ ਆਪਣਾ ਸਵਾਲ ਰੱਖੋ ਜੀ।
1: ਹਾਂਜੀ, ਫਲਦਾਰ ਬੂਟੇ ਬੋਲਦਾ ਜਿਹੜੇ ਵੀ ਤੁਸੀਂ ਮੇਲੇ ਤੇ ਦਿੰਦੇ ਆ, ਉਦੋਂ ਬਾਅਦ ਚ ਵੀ ਮਿਲ ਸਕਦੇ ਸਾਰੇ ਦੇ ਸਾਰੇ ਜਿੰਨੇ ਵੀ ਮਿਲਦੇ।
2: ਹਾਂਜੀ ਬਲਵੀਰ ਸਿੰਘ ਜੀ, ਗੱਲ ਇਹ ਹੈ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਬਾਅਦ ਚ ਦੇ ਕੇ, ਪਰ ਕਈ ਵਾਰੀ ਮੰਗ ਇੰਨੀ ਵੱਧ ਜਾਂ ਰਸ਼ ਇੰਨਾ ਜ਼ਿਆਦਾ ਹੋ ਜਾਂਦਾ ਸੀ, ਉਹਨਾਂ ਨੂੰ ਆਇਆਂ ਨੂੰ ਮੋੜਦੇ, ਉਸ ਤੋਂ ਬਾਅਦ ਹੀ ਮਿਲ ਜਾਣਗੇ ਤੁਹਾਨੂੰ, ਇਹੋ ਜਿਹੀ ਕੋਈ ਦਿੱਕਤ ਨਹੀਂ, ਤੁਹਾਨੂੰ ਫਲਦਾਰ ਬੂਟੇ ਜਿਹੜੇ ਮਿਲਦੇ ਰਹਿਣਗੇ, ਬਾਅਦ 'ਚ ਤੁਸੀਂ ਲੈ ਸਕਦੇ ਹੋ। ਕੋਸ਼ਿਸ਼ ਕਰੋ ਤੇ ਸਾਡੇ ਕੋਲ, ਕਿਉਂਕਿ ਮੇਲੇ ਦੇ ਵਿੱਚ ਸਾਡੇ ਕੋਲ ਵੱਖ ਵੱਖ ਤਰ੍ਹਾਂ ਦੀਆਂ ਕਿਸਮਾਂ ਸਾਡੀਆਂ ਇੱਥੋਂ ਤਿਆਰ ਕਰਦੇ ਹਾਂ, ਕੁਛ ਅਬੋਹਰ ਤੋਂ ਤਿਆਰ ਕਰਦੇ ਹਾਂ ਬੂਟੇ, ਇੱਥੇ ਪਹੁੰਚੇ ਹੁੰਦੇ ਨੇ, ਸੋ ਕੋਸ਼ਿਸ਼ ਇਹੀ ਕਰੋ ਜੇ ਨਹੀਂ ਮਿਲਦੇ ਤੁਹਾਨੂੰ ਬਾਅਦ 'ਚ ਵੀ ਬੂਟੇ ਮਿਲ ਜਾਣਗੇ ਜੀ।
0: ਜੀ ਤਾਂ ਡਾਕਟਰ ਸਾਹਿਬ, ਸਟਾਲਾਂ ਦੀ ਬੁਕਿੰਗ ਬਹੁਤ ਅਹਿਮ ਸਵਾਲ ਹੁੰਦਾ ਜੀ, ਅਤੇ ਇਹਦੇ ਬਾਰੇ ਜ਼ਰੂਰ ਚਾਨਣਾ ਪਾਓ, ਕਿਵੇਂ ਸੰਪਰਕ ਕੀਤਾ ਜਾਵੇ
2: ਜੀ? ਜਿਵੇਂ ਆਪਾਂ ਗੱਲ ਕਰੀ ਸੀ ਕੁਲਵਿੰਦਰ ਜੀ, ਸਟਾਲ ਜਿਹੜੀ ਆ ਜਿੱਥੇ ਐਗਜੀਬਿਸ਼ਨ ਲਾਈ ਜਾਂਦੀ ਹੈ, ਜਿਵੇਂ ਖਾਸ ਤੌਰ 'ਤੇ ਵੱਡੀ ਮਸ਼ਖੇਤੀ ਮਸ਼ੀਨਰੀ ਜਾਂ ਹੋਰ ਉਤਪਾਦ ਹੈ, ਉਹਦੀ ਸਟਾਲ ਬੁਕਿੰਗ ਸਾਡੇ ਇੱਥੇ ਕੀਤੀ ਜਾਂਦੀ ਹੈ, ਜਿਹਦਾ ਕਿ 10,000 ਪਲੱਸ 1800 ਰੁਪਏ, 11,800 ਰੁਪਈਆ ਜਿਹੜਾ ਉਹਦਾ ਵੱਡੀ ਸਟਾਲ ਦਾ, ਜਿਹਦੇ 'ਚ 12 ਫੁੱਟ ਉਹ ਚੌੜੀ ਹੈ, 18 ਫੁੱਟ ਲੰਬੀ, 10 ਫੁੱਟ ਉੱਚੀ ਹੈਗੀ, ਉਹਦਾ ਜਿਹੜਾ 11,800 ਰੁਪਈਆ ਉਹਦੀ ਬੁਕਿੰਗ ਦਾ ਹੈਗਾ। ਤਾਂ ਉਹਦੇ ਜਿਹੜੀ ਬੁਕਿੰਗ ਲਈ ਨੰਬਰ ਤੁਹਾਡੇ ਮਾਧਿਅਮ ਜਿਹੜੇ ਅਸੀਂ ਅਨਾਊਂਸ ਕਰ ਦਿੰਦੇ, ਡਾਕਟਰ ਹਰਜੀਤ ਸਿੰਘ ਜੀ ਬਰਾੜ, 84-274-41-170। ਡਾਕਟਰ ਹਰਜੀਤ ਸਿੰਘ ਬਰਾੜ, 84-274-41-170, ਇਹਨਾਂ ਨਾਲ ਸੰਪਰਕ ਕਰ ਸਕਦੇ, ਤੁਸੀਂ ਸਟਾਲ ਬੁੱਕ ਕਰ ਸਕਦੇ ਹੋਗੇ। ਅਤੇ ਜਿਹੜੀ ਛੋਟੀ ਸਟਾਲ, ਤੁਸੀਂ ਸਵੈ ਸਹਾਇਤਾ ਗਰੁੱਪ ਦੀ ਗੱਲ ਕਰੀ ਸੀ, ਉਹਨਾਂ ਦੀ ਅਸੀਂ ਕੁਛ ਅਸੀਂ ਨੋਮੀਨਲ ਜੀ ਫੀਸ ਰੱਖੀ ਹੈ 1180 ਰੁਪਏ, ਤਾਂ ਕਿ ਜਿਹੜੇ ਕਿਸਾਨ ਵੀਰ ਹੈ ਉਹ ਆਪਣੇ ਉਤਪਾਦ ਨੂੰ ਉੱਥੇ ਵੇਚ ਸਕਣ। ਅਤੇ ਇਹਨਾਂ ਦੇ ਇਲਾਵਾ ਅਸੀਂ ਹੋਰ ਵੀ ਮੌਕੇ 'ਤੇ ਜਿਹੜੇ ਸਾਡੇ ਕੋਲ ਛੋਟੇ ਟੇਬਲ, ਉਹਨਾਂ ਦੀ ਥੋੜ੍ਹੀ ਫੀਸ ਹੁੰਦੀ ਹੈ, ਸੋ ਸਟਾਲ ਬੁੱਕ ਕਰਾ ਕੇ ਅਸੀਂ ਕੋਸ਼ਿਸ਼ ਕਰ, ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ, ਵੱਡੀਆਂ ਜਿਹੜੀਆਂ ਫਰਮਾਂ ਜਾਂ ਨਵੀਂ ਖੇਤੀ ਮਸ਼ੀਨਰੀ ਜਾਂ ਵੱਡੇ ਉਤਪਾਦ ਦਿਖਾਉਣੇ ਚਾਹੁੰਦੇ ਨੇ, ਉਹ ਸਟਾਲ ਬੁੱਕ ਕਰਾ ਸਕਦੇ ਨੇ, ਸੋ ਲਿਮਿਟਡ ਸਟਾਲਾਂ ਹੁੰਦੀਆਂ ਨੇ। ਸੋ ਇਹੀ ਬੇਨਤੀ ਕਿ ਆਪਣੀ ਸਮੇਂ ਸਿਰ 'ਤੇ ਜਿਹੜੀ ਸਟਾਲ ਬੁੱਕ ਕਰਾ ਕੇ ਜਿਹੜਾ ਆਪਣੇ ਉਹ ਖੇਤੀ ਪ੍ਰਦਰਸ਼ਨ ਕਰ ਸਕੇ।
0: ਇੱਕ ਵਾਰੀ ਫਿਰ ਤੋਂ ਜਿਹੜਾ ਨੰਬਰ ਅਸੀਂ ਸਾਡੇ ਸਰੋਤਿਆਂ ਨੂੰ ਨੋਟ ਕਰਾ ਦਈਏ, ਹਰਜੀਤ ਸਿੰਘ ਬਰਾੜ ਹੋਰਾਂ ਦਾ ਨੰਬਰ ਹੈ ਜੀ, 84-274-41-170 'ਤੇ ਤੁਸੀਂ ਸਟਾਲ ਬੁਕਿੰਗ ਹੈ ਜਿਹੜੀ ਉਹ ਕਰਾ ਸਕਦੇ ਹੋ ਜ਼ਿਲ੍ਹਾ ਬਠਿੰਡਾ ਦੇ ਵਿੱਚ ਲੱਗਣ ਵਾਲੇ ਮੇਲੇ ਦੇ ਲਈ। ਆਉਣ ਵਾਲਾ ਮੇਲਾ ਜਿਹੜਾ ਉਹ 15 ਸਤੰਬਰ ਰੌਣੀ ਪਟਿਆਲਾ ਦੇ ਵਿੱਚ ਲੱਗਣ ਜਾ ਰਿਹਾ ਹੈ, 18-19 ਸਤੰਬਰ ਲੁਧਿਆਣਾ ਦੇ ਵਿੱਚ ਹੈ, 22 ਸਤੰਬਰ ਨੂੰ ਫਰੀਦਕੋਟ ਅਤੇ 25 ਨੂੰ ਬਠਿੰਡਾ ਸਾਡੇ ਇੱਥੇ ਲੋਕਲ ਨੇੜੇ ਮੇਲਾ ਲੱਗਣ ਜਾ ਰਿਹਾ, 29 ਸਤੰਬਰ ਨੂੰ ਗੁਰਦਾਸਪੁਰ ਆ ਜਿਹੜਾ ਉਹ ਕਿਸਾਨ ਮੇਲਾ ਲਾਇਆ ਜਾਣਾ। ਡਾਕਟਰ ਸਾਹਿਬ, ਤੁਸੀਂ ਇਹ ਕੀਮਤੀ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਸਟੂਡੀਓ ਦੇ ਲਈ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਿੰਦਰ ਜੀ।
0: ਜੀ ਸਰੋਤੇ, ਤੁਸੀਂ ਜਾਣਕਾਰੀ ਲੈ ਰਹੇ ਸੀਗੇ ਡਾਕਟਰ ਗੁਰਮੀਤ ਸਿੰਘ ਢਿੱਲੋਂ, ਪ੍ਰੋਫੈਸਰ ਪਸਾਰ ਸਿੱਖਿਆ KVK ਬਠਿੰਡਾ ਔਰਾਂ ਪਾਸੋਂ, ਕਿਸਾਨ ਮੇਲਿਆਂ ਦਾ ਪੰਜਾਬ ਦੇ ਵਿੱਚ ਅਤੇ ਖੇਤੀ ਦੇ ਵਿੱਚ ਯੋਗਦਾਨ, ਇਸ ਵਿਸ਼ੇ 'ਤੇ ਅਸੀਂ ਗੱਲਬਾਤ ਕਰ ਲਈ ਸੀ। ਜਾਂਦੇ ਜਾਂਦੇ ਤੁਹਾਨੂੰ ਮੌਸਮ ਦਾ ਹਾਲ ਦੱਸ ਦਈਏ, ਆਉਣ ਵਾਲਾ ਜਾਣੀ ਕਿ ਕੱਲ੍ਹ ਘੱਟ ਤੋਂ ਘੱਟ ਤਾਪਮਾਨ 27 ਅਤੇ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਆਉਣ ਵਾਲੇ 4-5 ਦਿਨਾਂ ਦੇ ਵਿੱਚ ਮੌਸਮ ਆਮ ਤੌਰ 'ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪ੍ਰੋਗਰਾਮ ਕਿਸਾਨ ਵਾਣੀ ਦੇ ਵਿੱਚ ਇੰਨੀਆਂ ਹੀ ਜਾਣਕਾਰੀਆਂ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ, ਮੇਰੇ ਨਾਲ ਡਾਕਟਰ ਗੁਰਮੀਤ ਸਿੰਘ ਢਿੱਲੋਂ, ਦੋਨਾਂ ਨੂੰ ਦਿਓ ਆਗਿਆ, ਧੰਨਵਾਦ।
3: ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਵਾਣੀ। ਪ੍ਰੋਗਰਾਮ ਦੇ ਤਹਿਤ ਵਿਸ਼ਾ ਸੀ ਕਿਸਾਨ ਮੇਲਿਆਂ ਦੀ ਮਹੱਤਤਾ। ਮਹਿਮਾਨ ਸੀਗੇ ਖੇਤੀਬਾੜੀ ਦੇ ਐਕਸਪਰਟ ਡਾਕਟਰ ਗੁਰਦੀਪ ਸਿੰਘ ਅਤੇ ਮੇਜ਼ਬਾਨ ਸੀ ਕੁਲਵਿੰਦਰ ਔਲਖ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ

ਆਪਦੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੈ 5:31 ਤੇ 9 ਸਕਿੰਟ ਤੇ ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਦੀਪ ਗਿੱਲ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਅਰਦਾਸ ਦਰਸ਼ਨ ਰੂਪ ਅਭਿਆਸ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅੱਜ ਦਾ ਵਿਸ਼ਾ ਹੈ ਜੀ ਆਪਣਾ, ਵਾਹਿਗੁਰੂ ਨਾਮ ਚਿੱਤ ਆਵੇ।

ਸਿਮਰਨ ਤੇ ਅਰਦਾਸ ਦਾ ਟੁੱਟ ਰਿਸ਼ਤਾ ਹੈ। ਅਰਦਾਸ ਤਾਂ ਅਸਲੋਂ ਸਿਮਰਨ ਦੀ ਪਰਿਪੱਕਤਾ ਲਈ ਤਰਲਾ ਹੈ। ਇਸ ਲਈ ਸਰਬੱਤ ਖਾਲਸਾ ਜੀ ਵੱਲੋਂ ਅਰਦਾਸ ਵਿੱਚ ਜੋ ਮੰਗਾਂ ਮੰਗੀਆਂ ਜਾਂਦੀਆਂ ਨਾਮ ਚਿੱਤ ਆਵੇ, ਉਹਨਾਂ ਵਿੱਚ ਸਭ ਤੋਂ ਪਹਿਲੀ ਮੰਗ ਹੈ। ਇਸੇ ਲਈ ਦੁਬਾਰੇ ਨਾਮ ਨੂੰ ਦਾਨਾ ਸਿਰ ਦਾਨ ਆਖ ਕੇ ਇਸ ਦੀ ਯਾਚਨਾ ਕੀਤੀ ਜਾਂਦੀ ਹੈ। ਜਿੰਨਾ ਨਾਮ ਜਪਿਆ, ਨਾਮ ਕਮਾਈ ਵਾਲੇ ਐਸੇ ਜਪਿਆਂ ਨੂੰ ਅਰਦਾਸ ਵਿੱਚ ਸਭ ਤੋਂ ਪਹਿਲਾਂ ਧਿਆਇਆ ਜਾਂਦਾ ਹੈ। ਇਹ ਬੇਨਤੀ ਵੀ ਕੀਤੀ ਜਾਂਦੀ ਹੈ ਕਿ ਸੱਚੇ ਪਾਤਸ਼ਾਹ ਉਹ ਪਿਆਰੇ ਮੇਲੀ ਜਿੰਨਾ ਮਿਲਿਆ ਨਾਮ ਚਿੱਤ ਆਵੇ। ਅਰਦਾਸ ਦੀ ਅੰਤਲੀ ਤੁਕ ਵਿੱਚ ਨਾਮ ਦੀ ਚੜ੍ਹਦੀ ਕਲਾ ਲਈ ਯਾਚਨਾ ਕੀਤੀ ਜਾਂਦੀ ਹੈ। ਇਹੋ ਸਾਡੀ ਅਰਦਾਸ ਵਿੱਚ ਬਾਰ ਬਾਰ ਨਾਮ ਲਈ ਤਰਲਾ ਲਿਆ ਗਿਆ ਹੈ।

ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਵਾਲੀ ਪੰਕਤੀ ਵਿੱਚ ਸਿਮਰਨ ਦੇ ਵਰਦਾਨ ਦੀ ਕੇਵਲ ਜਾਚਨਾ ਹੀ ਨਹੀਂ ਸਿਮਰਨ ਦਾ ਅਭਿਆਸ ਵੀ ਹੈ। ਇਹ ਪੰਕਤੀ ਇਉਂ ਵੀ ਹੋ ਸਕਦੀ ਸੀ, ਸਰਬੱਤ ਖਾਲਸਾ ਜੀ ਨੂੰ ਨਾਮ ਚਿਤ ਆਵੇ, ਤੇ ਜੇਕਰ ਇਹ ਦੱਸਣਾ ਵੀ ਜ਼ਰੂਰੀ ਸੀ ਕਿ ਕਿਹੜਾ ਨਾਮ ਚਿਤ ਆਵੇ, ਤੇ ਇਉਂ ਕਿਹਾ ਜਾ ਸਕਦਾ ਸੀ ਸਰਬੱਤ ਖਾਲਸਾ ਜੀ ਨੂੰ ਵਾਹਿਗੁਰੂ ਨਾਮ ਚਿਤ ਆਵੇ, ਪਰ ਨਾਮ ਤੋਂ ਪਹਿਲਾਂ ਤਿੰਨ ਵਾਰੀ ਵਾਹਿਗੁਰੂ ਆਖ ਕੇ ਅਰਦਾਸ ਦੇ ਅੰਦਰ ਨਾਮ ਦਾ ਅਭਿਆਸ ਵੀ ਸ਼ਾਮਿਲ ਕਰ ਦਿੱਤਾ ਗਿਆ। ਇਹ ਅਭਿਆਸ ਕੇਵਲ ਇਸ ਪੰਕਤੀ ਤੱਕ ਹੀ ਮਹਿਦੂਦ ਨਹੀਂ, ਅਰਦਾਸ ਵਿੱਚ ਬਾਰ ਬਾਰ ਬੋਲੋ ਜੀ ਵਾਹਿਗੁਰੂ ਆਖ ਕੇ ਸਰਬੱਤ ਸੰਗਤ ਨੂੰ ਇਸ ਅਭਿਆਸ ਵਿੱਚ ਜੋੜਨ ਦਾ ਘੜੀ ਮੁੜੀ ਨਿਮੰਤਰਨ ਵੀ ਦਿੱਤਾ ਜਾਂਦਾ। ਜਦ ਸਾਰੀ ਸੰਗਤ ਇੱਕ ਆਵਾਜ਼ ਹੋ ਵਾਹਿਗੁਰੂ ਬੋਲ ਕੇ ਇਸ ਨਿਮੰਤਰਨ ਦਾ ਹੁੰਗਾਰਾ ਭਰਦੀ ਹੈ, ਜਾਂ ਵਿਚਾਰਧੀਨ ਪੰਕਤੀ ਵੇਲੇ ਅਰਦਾਸੀਏ ਦੇ ਨਾਲ ਆਪ ਵੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੋਲਦੀ ਹੈ, ਤਾਂ ਸਮੂਹਿਕ ਸਿਮਰਨ ਦੀ ਮਧੁਰ ਧੁਨੀ ਗੂੰਜ ਉੱਠਦੀ ਹੈ। ਜਿਤਨੀਆਂ ਆਵਾਜ਼ਾਂ ਇਕੱਠੀਆਂ ਹੁੰਦੀਆਂ ਨੇ ਉਤਨੀਆਂ ਹੀ ਕੰਨੀ ਪੈਂਦੀਆਂ ਨੇ, ਸੋ ਉਤਨਾ ਹੀ ਵੱਧ ਮਹਾਤਮ ਸਿਮਰਨ ਦਾ ਹੋ ਜਾਂਦਾ। ਇਸ ਲਈ ਅਰਦਾਸ ਵਿੱਚ ਖੜੋਤੇ ਹਰ ਪ੍ਰਾਣੀ ਦਾ ਧਰਮ ਬਣਦਾ ਕਿ ਉਹ ਅਰਦਾਸੀਏ ਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵੀ ਆਖੇ, ਤੇ ਹਰ ਵਾਰ ਬੋਲੋ ਜੀ ਵਾਹਿਗੁਰੂ ਦਾ ਹੁੰਗਾਰਾ ਵਾਹਿਗੁਰੂ ਬੋਲ ਕੇ ਦੇਵੇ। ਜਿਸ ਨੂੰ ਵਾਹਿਗੁਰੂ ਬੋਲਣ ਤੋਂ ਸੰਗ ਆਉਂਦੀ ਹੈ, ਉਸ ਨੇ ਵਾਹਿਗੁਰੂ ਨਾਲ ਗੱਲ ਕੀ ਕਰਨੀ। ਹਰ ਅਰਦਾਸ ਤਾਂ ਸਾਡੀ ਆਤਮਾ ਦੀ ਵਾਹਿਗੁਰੂ ਜੀ ਨਾਲ ਗੱਲਬਾਤ ਹੀ ਤਾਂ ਹੈ। ਵਾਹਿਗੁਰੂ ਸ਼ਬਦ ਹੀ ਸਾਡਾ ਗੁਰਮੰਤਰ ਹੈ, ਇਸ ਦਾ ਸਿਮਰਨ ਹੀ ਸਾਨੂੰ ਭਵ ਸਾਗਰ ਦੇ ਪਾਰ ਉਤਾਰ ਸਕਦਾ ਹੈ।

ਵਾਹਿਗੁਰੂ ਚਿੱਤ ਆਵੇ ਤਾਂ ਚਿੱਤ ਆਵਣ ਦਾ ਸਦਕਾ ਸਰਬ ਸੁਖ ਹੋਵੇ। ਨਾਮ ਚਿੱਤ ਆਵਣ ਸਦਕੇ ਹੀ ਸਰਬ ਸੁਖ ਦੀ ਪ੍ਰਾਪਤੀ ਹੁੰਦੀ ਹੈ, ਕਿਸੇ ਛੋਟੇ ਮੋਟੇ ਸੁਖ ਦੀ ਨਹੀਂ, ਸਰਬ ਸੁਖ ਦੀ। ਉਸ ਦੀ ਵੀ ਸੁਖ ਜਿਸ ਵਿਚ ਸੁਖ ਸਮਾਏ ਹੁੰਦੇ ਨੇ। ਐਸਾ ਸਰਬ ਸੁਖ ਕੇਵਲ ਸਿਮਰਨ ਤੋਂ ਹੀ ਪ੍ਰਾਪਤ ਹੁੰਦਾ। ਜਦੋਂ ਵਾਹਿਗੁਰੂ ਸਾਡੇ ਚੇਤੇ ਵਿਚ ਆਣ ਵਸਦਾ ਹੈ ਤਾਂ ਅੰਗ ਸੰਗ ਹੋ ਕੇ ਸਾਨੂੰ ਰੋਗਾਂ ਸੋਗਾਂ ਚਿੰਤਾ ਝੋਰਿਆਂ ਦੁੱਖਾਂ ਸੰਗਟਾਂ ਤੋਂ ਰੱਖ ਲੈਂਦਾ। ਦਰਅਸਲ ਸਿਮਰਨ ਵਾਲੇ ਅੰਦਰ ਇਤਨੀ ਆਤਮਿਕ ਸ਼ਕਤੀ ਆ ਜਾਂਦੀ ਹੈ ਕਿ ਉਹ ਗੁਰਮਤ ਅਨੁਸਾਰ ਤਾਂ ਮਨੁੱਖਾ ਜਨਮ ਹੀ ਵਾਹਿਗੁਰੂ ਦੀ ਪ੍ਰਾਪਤੀ ਦਾ ਅਵਸਰ ਹੈ। ਇਹ ਅਵਸਰ ਸਿਮਰਨ ਨਾਲ ਹੀ ਸਿਰੇ

ਇਸ ਲਈ ਸੰਗਤੋ ਜਿਸਨੇ ਨਾਮ ਨਹੀਂ ਜਪਿਆ ਤੇ ਅਫਸਰ ਗਵਾ ਲਿਆ ਉਸ ਨੂੰ ਗੁਰਬਾਣੀ ਵਿਚ ਆਤਮ ਘਾਤੀ ਤੇ ਕਮਜ਼ਾਤ ਕਿਹਾ ਜਾਂਦਾ ਹੈ। ਉਸ ਦੇ ਹਲਤ ਪਲਤ ਦੋਵੇਂ ਗਵਾਚ ਜਾਂਦੇ ਨੇ, ਪਰ ਜੋ ਨਾਮ ਜਪਦੇ ਨੇ ਉਹ ਜ਼ਿੰਦਗੀ ਦਾ ਹੱਜ ਉਠਾਉਂਦੇ ਨੇ। ਦਰਅਸਲ ਕੇਵਲ ਉਹ ਹੀ ਜਿਉਂਦੇ ਨੇ, ਦੂਜੇ ਨਹੀਂ। ਜੇ ਜਿਉਂਦੇ ਨੇ ਤਾਂ ਬੇਇੱਜ਼ਤ ਹੋ ਕੇ।

ਇਸੇ ਲਈ ਸਰੋਤਿਓ, ਵਾਹਿਗੁਰੂ ਨਾਮ ਦਾ ਅਭਿਆਸ ਸਤਿਗੁਰਾਂ ਸਾਨੂੰ ਦ੍ਰਿੜ ਕਰਵਾਇਆ ਤੇ ਇਸੇ ਲਈ ਇਸ ਅਭਿਆਸ ਨੂੰ ਅਰਦਾਸ ਦੇ ਸੁਗੜ ਰਚੈਤਿਆਂ ਅਰਦਾਸ ਦੇ ਅੰਦਰ ਵੀ ਸ਼ਾਮਲ ਕਰ ਲਿਆ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਇੱਕ ਸਿਲਸਿਲਾ ਦ ਅਰਦਾਸ ਦਰਸ਼ਨ ਰੂਪ ਅਭਿਆਸ।
1: ਸਰੋਤਿਓ, ਮਿਤੀ 13 ਸਤੰਬਰ ਦੇ ਐਤਵਾਰ ਸਵੇਰੇ 10:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਦੇ ਵਿੱਚ ਨੌਜਵਾਨ ਕਵਿਤਰੀ ਗੀਤਕਾਰਾ ਕੁਲਵਿੰਦਰ ਕੌਰ ਢਿੱਲੋਂ ਭਾਗ ਲੈਣਗੇ। ਇਹ ਇਹਨਾਂ ਦੇ ਨਾਲ ਮੁਲਾਕਾਤ ਦਾ ਦੂਜਾ ਭਾਗ ਹੋਵੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ ਸ਼ਾਮ ਦੇ 19:35 ਦਾ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਨਰਿੰਦਰ ਮੋਦੀ ਨੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ ਤੇ ਆਧਾਰਿਤ ਹੈ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨੂੰ ਉੱਚ ਸਿੱਖਿਆ, ਖੋਜ ਤੇ ਨਵੀਨਤਾ ਵਿੱਚ ਤਬਦੀਲੀ ਲਿਆਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ 9 ਹੋਰ ਅਜਿਹੇ ਅਪਰਾਧੀਆਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜੋ ਵਿਦੇਸ਼ਾਂ ਤੋਂ ਪੰਜਾਬ ਵਿੱਚ ਅਪਰਾਧਿਕ ਕਾਰਵਾਈਆਂ ਚਲਾ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ਪੂਰੀ ਧਾਰਮਿਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 18ਵਾਂ ਬ੍ਰਿਕਸ ਸਿਖਰ ਸੰਮੇਲਨ ਜਾਰੀ ਹੈ। ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਨੇ ਪਿਛਲੇ 20 ਸਾਲਾਂ ਵਿੱਚ ਵਿਸ਼ਵ ਪੱਧਰ ਤੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ ਤੇ ਆਧਾਰਿਤ ਹੈ ਜੋ ਮਨੁੱਖਤਾ ਨੂੰ ਪਹਿਲ ਦਿੰਦੀ ਹੈ। ਉਨ੍ਹਾਂ ਨੇ ਬ੍ਰਿਕਸ ਸਹਿਯੋਗ ਨੂੰ ਸਿੱਧੇ ਤੌਰ ਤੇ ਆਮ ਲੋਕਾਂ ਨਾਲ ਜੋੜਨ ਤੇ ਵਿਸ਼ੇਸ਼ ਜ਼ੋਰ ਦਿੱਤਾ।
1: ਭਾਰਤ ਦੀ ਬ੍ਰਿਕਸ ਅਧਿਕਤਾ पीपल सेंट्रिक और ह्यूमैनिटी फर्स्ट अप्रोच पर आधारित है। रिजिलियंस, इनोवेशन, कोऑपरेशन और सस्टेनेबिलिटी हमारी प्राथमिकताएं रही हैं। इन प्राथमिकताओं के साथ हमने ब्रिक्स सहयोग को सामान्य जन से जोड़ने का विशेष बल दिया है।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਿਕਸ ਕਿਸੇ ਵੀ ਦੇਸ਼ ਦੇ ਵਿਰੁੱਧ ਨਹੀਂ ਹੈ। ਉਨ੍ਹਾਂ ਨੇ ਵਧੇਰੇ ਪ੍ਰਤੀਨਿਧਤਾ ਵਾਲੀ ਅਤੇ ਸਮਾਵੇਸ਼ੀ ਵਿਸ਼ਵ ਸ਼ਾਸਨ ਪ੍ਰਣਾਲੀ ਦੀ ਲੋੜ ਤੇ ਜ਼ੋਰ ਦਿੱਤਾ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨੂੰ ਉੱਚ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਤਬਦੀਲੀ ਲਿਆਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਇਹ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ ਕਿ ਇਹ ਤਕਨਾਲੋਜੀ ਮਨੁੱਖ ਕੇਂਦਰਿਤ, ਨੈਤਿਕ, ਸਮਾਵੇਸ਼ੀ ਅਤੇ ਸਮਾਜਿਕ ਤੌਰ ਤੇ ਜ਼ਿੰਮੇਵਾਰ ਬਣੀ ਰਹੇ। ਪੰਜਾਬ ਲੋਕ ਭਵਨ ਵਿਖੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਉੱਚ ਸਿੱਖਿਆ ਵਿਸ਼ੇ ਤੇ ਉਪ ਕੁਲਪਤੀਆਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਕਟਾਰੀਆ ਨੇ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕ੍ਰਾਂਤੀ ਲੋਕਾਂ ਦੇ ਸਿੱਖਣ, ਕੰਮ ਕਰਨ, ਖੋਜ ਕਰਨ ਅਤੇ ਫੈਸਲੇ ਲੈਣ ਦੇ ਤਰੀਕਿਆਂ ਨੂੰ ਬਦਲ ਰਹੀ ਹੈ। ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਇੱਕ ਅਜਿਹੀ ਪਰਿਵਰਤਨਕਾਰੀ ਸ਼ਕਤੀ ਵਜੋਂ ਦਰਸਾਇਆ ਜੋ ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਦੀ ਆਰਥਿਕਤਾ ਅਤੇ ਸਮਾਜ ਨੂੰ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰ ਸਕਦੀ ਹੈ। ਰਾਜਪਾਲ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਸਿਰਫ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਦੇ ਵਿਸ਼ੇ ਵਜੋਂ ਹੀ ਨਹੀਂ ਦੇਖਣਾ ਚਾਹੀਦਾ, ਸਗੋਂ ਦਵਾਈ, ਖੇਤੀਬਾੜੀ, ਕਾਨੂੰਨ, ਵਿੱਤ, ਭਾਸ਼ਾਵਾਂ, ਸਮਾਜਿਕ ਵਿਗਿਆਨ ਅਤੇ ਹੋਰ ਖੇਤਰਾਂ ਵਿੱਚ ਵੀ AI ਸਿੱਖਿਆ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਸੰਸਥਾਵਾਂ ਨੂੰ ਖੇਤੀਬਾੜੀ, ਸਿਹਤ ਸੰਭਾਲ, ਪਾਣੀ ਦੀ ਸੰਭਾਲ, ਸ਼ਾਸਨ ਅਤੇ ਵਾਤਾਵਰਣ ਚੁਣੌਤੀਆਂ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਆਧਾਰਿਤ ਹੱਲ ਵਿਕਸਿਤ ਕਰਨ ਦਾ ਸੱਦਾ ਦਿੱਤਾ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਪੰਜਾਬ ਭਰ ਵਿੱਚ ਲੋਕ ਅਦਾਲਤਾਂ ਲਾਈਆਂ ਗਈਆਂ। ਇਹਨਾਂ ਲੋਕ ਅਦਾਲਤਾਂ ਦੌਰਾਨ ਰਾਜ਼ੀਨਾਮਾ, ਯੋਗ ਫੌਜਦਾਰੀ ਕੇਸ, ਚੈੱਕ ਬਾਊਂਸ ਕੇਸ, ਬੈਂਕ ਰਿਕਵਰੀ, ਵਿਵਹਾਰਿਕ ਝਗੜੇ, ਸਰਕਾਰੀ ਵਿਭਾਗਾਂ ਨਾਲ ਸੰਬੰਧਿਤ ਮਾਮਲੇ ਅਤੇ ਹਰ ਤਰ੍ਹਾਂ ਦੇ ਦੀਵਾਨੀ ਕੇਸ ਵਿਚਾਰੇ ਅਤੇ ਨਿਪਟਾਏ ਗਏ। ਅਜਿਹੇ ਕੇਸ ਜੋ ਅਜੇ ਕਿਸੇ ਵੀ ਅਦਾਲਤ ਵਿੱਚ ਦਾਇਰ ਨਹੀਂ ਕੀਤੇ ਗਏ ਅਤੇ ਉਪਰੋਕਤ ਸ਼੍ਰੇਣੀਆਂ ਅਧੀਨ ਆਉਂਦੇ ਨੇ ਉਹ ਵੀ ਲੋਕ ਅਦਾਲਤ ਵਿੱਚ ਟਾਰੇ ਲਈ ਲਿਆਂਦੇ ਗਏ। ਸੂਬੇ ਭਰ ਦੇ ਜ਼ਿਲ੍ਹਿਆਂ ਵਿੱਚ ਇਹ ਅਦਾਲਤਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਗਵਾਈ ਵਿੱਚ ਲਾਈਆਂ ਗਈਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @ANU ਜਲੰਧਰ, ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ 9 ਹੋਰ ਅਜਿਹੇ ਅਪਰਾਧੀਆਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜੋ ਵਿਦੇਸ਼ਾਂ ਵਿੱਚ ਬੈਠ ਕੇ ਪੰਜਾਬ ਵਿੱਚ ਅਪਰਾਧ ਕਰ ਰਹੇ ਨੇ। ਅੱਜ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅਜਿਹੇ 21 ਹੋਰ ਵਿਅਕਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਨੂੰ ਤਜਵੀਜ਼ਾਂ ਭੇਜੀਆਂ ਨੇ ਜੋ ਪੰਜਾਬ ਵਿੱਚ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਨੇ। ਇਸ ਦੌਰਾਨ ਪੰਜਾਬ ਪੁਲਿਸ ਦੇ ਐਂਟੀ ਗੈਂਗਸਟਰ ਟਾਸਕ ਫੋਰਸ AGTF ਅਤੇ ਵਿਦੇਸ਼ਾਂ 'ਚ ਭਗੌੜਿਆਂ ਦੀ ਭਾਲ ਕਰਨ ਵਾਲੇ ਵਿਭਾਗ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਮੋਲਦੋਵਾ ਗਣਰਾਜ ਤੋਂ ਅੰਮ੍ਰਿਤਪਾਲ ਸਿੰਘ ਉਰਫ ਅੰਮ੍ਰਿਤ ਦਾਲਮ ਨਾਮਕ ਫਰਾਰ ਅਪਰਾਧੀ ਨੂੰ ਦੇਸ਼ ਵਾਪਸ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਇੱਕ ਬਦਨਾਮ ਗੈਂਗ ਦਾ ਅਹਿਮ ਮੈਂਬਰ ਅਤੇ ਕਤਲ, ਕਤਲ ਦੀ ਕੋਸ਼ਿਸ਼, ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ UAPA, ਅਸਲਾ ਐਕਟ ਅਤੇ ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਅਪਰਾਧਾਂ ਦੇ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਇਹ ਪੰਜਾਬ ਪੁਲਿਸ ਵੱਲੋਂ ਕਿਸੇ ਯੂਰਪੀ ਦੇਸ਼ ਤੋਂ ਅਪਰਾਧੀ ਨੂੰ ਹਵਾਲਗੀ ਰਾਹੀਂ ਵਾਪਸ ਲਿਆਉਣ ਦਾ ਪਹਿਲਾ ਮਾਮਲਾ ਹੈ।

0: ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮਾਂ ਦੀ ਲੜੀ ਤਹਿਤ ਅੱਜ ਅੰਮ੍ਰਿਤਸਰ ਵਿੱਚ ਪੁਰਾਤਨ ਪਰੰਪਰਾ ਅਨੁਸਾਰ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੱਕ ਸਜਾਏ ਗਏ ਇਸ ਨਗਰ ਕੀਰਤਨ ਦੀ ਰਵਾਨਗੀ ਮੌਕੇ ਪੂਰਾ ਮਾਹੌਲ ਗੁਰਬਾਣੀ ਕੀਰਤਨ ਅਤੇ ਸਤਨਾਮ ਵਾਹਿਗੁਰੂ ਦੇ ਜਾਪ ਨਾਲ ਗੂੰਜ ਉੱਠਿਆ। ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਿਖੇ ਸਵੇਰ ਤੋਂ ਹੀ ਸੰਗਤਾਂ ਦੀ ਆਮਦ ਸ਼ੁਰੂ ਹੋ ਗਈ ਸੀ। ਗੁਰਬਾਣੀ ਕੀਰਤਨ, ਅਰਦਾਸ ਅਤੇ ਧਾਰਮਿਕ ਸਮਾਗਮਾਂ ਤੋਂ ਬਾਅਦ ਪੂਰੀ ਗੁਰਮਰਿਆਦਾ ਅਨੁਸਾਰ ਪਾਵਨ ਸਰੂਪ ਨੂੰ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕਰਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਰਵਾਨਗੀ ਕੀਤੀ ਗਈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਵਧਾਈ ਦਿੰਦਿਆਂ ਕਿਹਾ,
1: ਅੱਜ ਪਵਿੱਤਰ ਦਿਹਾੜਾ ਹੈ, ਗੁਰਪੁਰਬ ਹੈ, ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਹਰ ਘਰ ਦੇ ਵਿੱਚ ਸਤਿਗੁਰੂ ਮਹਾਰਾਜ ਖੁਸ਼ੀਆਂ ਖੇੜੇ। ਅੱਜ ਜਿੱਥੇ ਮੈਂ ਵਧਾਈ ਦਿੰਦਾ ਉੱਥੇ ਮੈਂ ਬੇਨਤੀ ਕਰਦਾ ਆਪਣੇ ਬੱਚਿਆਂ ਨੂੰ, ਜਿੱਥੇ ਤੁਸੀਂ ਮੋਬਾਈਲ ਕਰਾਉਂਦੇ ਹੋ ਉੱਥੇ ਨਾਲ ਗੁੱਟ ਕੇ ਪੋਥੀਆਂ ਤੇ ਨਾਲ ਸ੍ਰੀ ਗੁਰਬਾਣੀ ਦੀ ਸੰਥਿਆ ਕਰਵਾਈਏ ਤਾਂ ਕਿ ਬੱਚੇ ਮਾੜੀ ਸੰਗਤ ਤੋਂ, ਨਸ਼ਿਆਂ ਤੋਂ ਬਚੇ ਰਹਿਣ।
0: ਉਧਰ ਸ੍ਰੀ ਮੁਕਤਸਰ ਸਾਹਿਬ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ, ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਨੇ। ਪੰਜਾਬ ਵਿੱਚ ਸਾਰਾਗੜ੍ਹੀ ਦਿਵਸ ਮੌਕੇ ਅੱਜ ਫਿਰੋਜ਼ਪੁਰ ਸਥਿਤ ਯਾਦਗਾਰ ਵਿਖੇ ਸਾਰਾਗੜ੍ਹੀ ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅੰਮ੍ਰਿਤਸਰ ਵਿੱਚ 21 ਬਰਤਾਨਵੀ ਭਾਰਤੀ ਸਿੱਖ ਸੈਨਿਕਾਂ ਦੀ ਯਾਦ ਵਿੱਚ ਸਾਰਾਗੜ੍ਹੀ ਗੁਰਦੁਆਰੇ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਉਹਨਾਂ ਨੇ 12 ਸਤੰਬਰ 1897 ਨੂੰ ਵਜ਼ੀਰਿਸਤਾਨ ਵਿੱਚ ਸਾਰਾਗੜ੍ਹੀ ਕਿਲ੍ਹੇ ਦੀ ਰਾਖੀ ਕਰਦਿਆਂ 10,000 ਅਫਗਾਨ ਕਬਾਲੀਆਂ ਨਾਲ ਲੜਦਿਆਂ ਆਪਣੀ ਸਰਬਉੱਚ ਕੁਰਬਾਨੀ ਦਿੱਤੀ ਸੀ। ਹੋਰ ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
2: ਸਾਰਾਗੜ੍ਹੀ ਦੀ ਜੰਗ ਵਿਸ਼ਵ ਫੌਜੀ ਇਤਿਹਾਸ ਦੀਆਂ ਸਭ ਤੋਂ ਬੇਮਿਸਾਲ ਲੜਾਈਆਂ ਵਿੱਚੋਂ ਇੱਕ ਹੈ। ਅੱਜ ਤੋਂ 129 ਸਾਲ ਪਹਿਲਾਂ ਸਿੱਖ ਰੈਜੀਮੈਂਟ ਦੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਇਹਨਾਂ 21 ਬਹਾਦਰ ਸਿੱਖ ਸੈਨਿਕਾਂ ਨੇ ਮੌਜੂਦਾ ਪਾਕਿਸਤਾਨ ਵਿੱਚ ਸਥਿਤ ਖੈਬਰ ਪਖਤੂਨਖਵਾ ਦੇ ਸਮਾਨਾ ਪਿੰਡ ਵਿੱਚ ਅਫਗਾਨੀ ਕਬਾਇਲੀਆਂ ਵਿਰੁੱਧ ਆਪਣੇ ਆਖਰੀ ਸਾਹਾਂ ਤੱਕ ਲੜਾਈ ਲੜੀ ਸੀ। ਉਹਨਾਂ ਨੇ ਸੈਂਕੜੇ ਅਫਗਾਨੀ ਕਬਾਇਲੀਆਂ ਨੂੰ ਮਾਰ ਕੇ ਸਾਰਾਗੜ੍ਹੀ ਕਿਲ੍ਹੇ ਤੇ ਕਬਜ਼ਾ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਸੀ। ਇਸ ਯੁੱਧ ਵਿੱਚ ਮਰਨ ਵਾਲੇ ਇਹ ਬਹਾਦਰ ਜ਼ਿਆਦਾਤਰ ਪੰਜਾਬ ਦੇ ਮਾਝਾ ਖੇਤਰ ਦੇ ਸਨ। ਉਹਨਾਂ ਨੂੰ ਉਸ ਸਮੇਂ ਦੇ ਸਭ ਤੋਂ ਉੱਚੇ ਭਾਰਤੀ ਫੌਜੀ ਬਹਾਦਰੀ ਪੁਰਸਕਾਰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਪੁਰਸਕਾਰ ਵਰਤਮਾਨ ਵਿੱਚ ਪਰਮਵੀਰ ਚੱਕਰ ਦੇ ਬਰਾਬਰ ਹੈ। ਇਹ ਸੈਨਿਕ ਉਸ ਸਮੇਂ ਦੀ 36ਵੀਂ ਸਿੱਖ ਰੈਜੀਮੈਂਟ ਦਾ ਹਿੱਸਾ ਸਨ, ਜਿਸ ਨੂੰ ਹੁਣ ਭਾਰਤੀ ਫੌਜ ਦੀ 4ਵੀਂ ਸਿੱਖ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਹੈ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਚੀਨ ਦੇ ਮੋਕੀ ਵਿਖੇ ਖੇਡੇ ਗਏ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ 5-1 ਨਾਲ ਹਰਾਇਆ। ਭਾਰਤ ਵੱਲੋਂ ਸੁਪਰੀਆ ਨੇ ਹੈਟ੍ਰਿਕ ਲਾਈ, ਜਦੋਂ ਕਿ ਮਧੂ ਤੇ ਸੁਖਵੀਰ ਕੌਰ ਨੇ 1-1 ਗੋਲ ਕੀਤਾ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕੱਲ੍ਹ ਤੋਂ 15 ਸਤੰਬਰ ਤੱਕ ਕੁਝ ਥਾਵਾਂ ਤੇ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ 'ਚ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ ਤੇ ਹੁਸ਼ਿਆਰਪੁਰ ਸ਼ਾਮਲ ਨੇ। ਅੱਜ ਜਲੰਧਰ ਸਮੇਤ ਸੂਬੇ ਦੇ ਕਈ ਹਿੱਸਿਆਂ ਵਿੱਚ ਬਾਰਿਸ਼ ਹੋਈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ ਤੇ ਆਧਾਰਿਤ ਹੈ। ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨੂੰ ਉੱਚ ਸਿੱਖਿਆ, ਖੋਜ ਅਤੇ ਨਵੀਨਤਾ ਵਿੱਚ ਤਬਦੀਲੀ ਲਿਆਉਣ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ 9 ਹੋਰ ਅਜਿਹੇ ਅਪਰਾਧੀਆਂ ਨੂੰ ਦੇਸ਼ ਵਾਪਸ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ ਜੋ ਵਿਦੇਸ਼ਾਂ ਤੋਂ ਪੰਜਾਬ ਵਿੱਚ ਅਪਰਾਧਕ ਕਾਰਵਾਈਆਂ ਚਲਾ ਰਹੇ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਸ਼ਾਮੀ 7:30 ਵਜੇ ਹੋਏਗਾ। ਨਮਸਕਾਰ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੈ ਜੀ ਸ਼ਾਮ ਦੇ 6:31 ਅਤੇ 19 ਸਕਿੰਟ ਦਾ। ਹੁਣ ਪੇਸ਼ ਕਰੇ ਹਾਂ ਪ੍ਰੋਗਰਾਮ ਯੁਵ ਬਾਣੀ, ਸੰਚਾਲਨ ਕਰਨਗੇ

0: 100% से 100% तक का डिस्काउंट. विजिट द नियरेस्ट स्लीपवेल स्टोर टुडे.
1: महंगाई महंगाई, इस महंगाई में सुकून से कौन सो पाएगा?
0: वही जो स्लीपवेल स्टोर से मैट्रेसेस खरीद कर लाएगा, क्योंकि स्लीपवेल में चल रहा है ग्रेट स्लीपवेल फेस्टिवल, जहां आपको मिलेगा फ्लैट 21% से 100% तक का डिस्काउंट. विजिट द नियरेस्ट स्लीपवेल स्टोर टुडे.
2: छाती ਅਤੇ ਸਾਹ ਤਕਲੀਫਾਂ ਤੋਂ ਪਰੇਸ਼ਾਨ ਹੋ? ਬੜਿਆਲ ਹਸਪਤਾਲ ਬਠਿੰਡਾ ਲੈ ਕੇ ਆਇਆ ਹੈ ਛਾਤੀ ਦੇ ਰੋਗਾਂ ਦਾ ਸਫਲ ਇਲਾਜ. ਮਿਲੋ ਡਾਕਟਰ ਆਂਚਲ ਜੈਨ, MBBS, MD, ਪਲਮੋਨਰੀ ਮੈਡੀਸਿਨ, ਐਕਸ ਏਮਸ ਦਿੱਲੀ ਸੀਨੀਅਰ ਰਜਿਸਟਰਾਰ ਨੂੰ. ਦਮਾ, COPD, ਖੰਗ, ਸਾਹ ਚੜਨਾ ਅਤੇ ਐਲਰਜੀ ਦਾ ਸਹੀ ਅਤੇ ਆਧੁਨਿਕ ਇਲਾਜ. ਬੜਿਆਲ ਹਸਪਤਾਲ, ਨੇੜੇ DAV ਕਾਲਜ, BB ਵਾਲਾ ਰੋਡ, ਬਠਿੰਡਾ. ਕੰਟੈਕਟ 7527011711. ਬੜਿਆਲ ਹਸਪਤਾਲ, ਤੁਹਾਡੀ ਸਿਹਤ ਦਾ ਸੱਚਾ ਸਾਥੀ.
1: महंगाई महंगाई, इस महंगाई में सुकून से कौन सो पाएगा?
0: वही जो स्लीपवेल स्टोर से मैट्रेसेस खरीद कर लाएगा, क्योंकि स्लीपवेल में चल रहा है ग्रेट स्लीपवेल फेस्टिवल, जहां आपको मिलेगा फ्लैट 21% से 100% तक का डिस्काउंट. विजिट द नियरेस्ट स्लीपवेल स्टोर टुडे.
3: ਜਿੱਥੇ ਪਿੰਡ ਦੀ ਮਿੱਟੀ ਬੋਲੇ ਉੱਥੇ ਹਰ ਕਹਾਣੀ ਖਾਸ ਹੁੰਦੀ ਹੈ। ਜੀ ਸਰੋਤਿਓ, ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਨਿੰਦਾ ਦੇ ਤਹਿਤ ਸੁਖਮਾਨ ਸਿੰਘ ਅਤੇ ਅਮਨਦੀਪ ਕੌਰ ਪਹੁੰਚੇ ਨੇ ਪਿੰਡ ਕੋਟਲੀ, ਅਤੇ ਤੁਸੀਂ ਜਾਣੋਗੇ ਇਸ ਪਿੰਡ ਦੇ ਬਾਰੇ. ਮਿਤੀ 13 ਸਤੰਬਰ ਦਿਨ ਐਤਵਾਰ ਦੁਪਹਿਰ 2:30 ਵਜੇ.

0: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ, ਤੇ ਤੁਸੀਂ ਸੁਣ ਰਹੇ ਹੋ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੁਗ ਬਾਣੀ।
1: ਹੁਣ ਸਰੋਤਿਓ ਸਟੂਡੀਓ ਦੀ ਘੜੀ ਦੀ ਮੁਤਾ ਹੁਣ ਸਰੋਤਿਓ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਚੁੱਕਿਆ ਹੈ 6:39 ਦਾ। ਤੇ ਸਰੋਤਿਓ, ਕਈ ਵਾਰ ਸੜਕ ਹਾਦਸਾ, ਅਚਾਨਕ ਬੇਹੋਸ਼ੀ, ਸੜਨ, ਕੱਟ ਲੱਗਣਾ ਜਾਂ ਕੋਈ ਹੋਰ ਐਮਰਜੈਂਸੀ ਸਾਡੇ ਸਾਹਮਣੇ ਆ ਜਾਂਦੀ ਹੈ। ਅਜਿਹੇ ਸਮੇਂ ਡਾਕਟਰ ਜਾਂ ਐਂਬੂਲੈਂਸ ਦੇ ਪਹੁੰਚਣ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਸਹੀ ਅਤੇ ਤੁਰੰਤ ਮਦਦ ਕਿਸੇ ਵਿਅਕਤੀ ਦੀ ਜ਼ਿੰਦਗੀ ਬਚਾਉਣ ਵਿੱਚ ਮਹੱਤਵਪੂਰਨ ਹੋ ਸਕਦੀ ਹੈ। ਇਸ ਲਈ ਹਰ ਸਾਲ ਸਤੰਬਰ ਦੇ ਦੂਜੇ ਸ਼ਨੀਵਾਰ ਨੂੰ ਵਰਲਡ ਫਸਟ ਏਡ ਡੇ ਮਨਾਇਆ ਜਾਂਦਾ ਹੈ। ਫਸਟ ਏਡ ਡੇ ਦਾ ਮਤਲਬ ਕਿਸੇ ਬਿਮਾਰੀ ਜਾਂ ਸੱਟ ਦੀ ਸਥਿਤੀ ਵਿੱਚ ਮੈਡੀਕਲ ਮਦਦ ਮਿਲਣ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਤੁਰੰਤ ਅਤੇ ਮੁੱਢਲੀ ਸਹਾਇਤਾ। ਸਰੋਤਿਓ, ਫਸਟ ਏਡ ਸਿਰਫ ਡਾਕਟਰਾਂ ਜਾਂ ਨਰਸਾਂ ਲਈ ਹੀ ਨਹੀਂ ਹੈ, ਬੁਨਿਆਦੀ ਫਸਟ ਏਡ ਦੀ ਜਾਣਕਾਰੀ ਆਮ ਵਿਅਕਤੀ ਲਈ ਵੀ ਬਹੁਤ ਮਹੱਤਵਪੂਰਨ ਹੈ। ਇਸ ਜਾਣਕਾਰੀ ਨੂੰ ਮਹੱਤਵ ਦਿੰਦੇ ਹੋਏ ਹੁਣ ਸੁਣਦੇ ਹਾਂ ਇੱਕ ਗੱਲਬਾਤ ਜੋ ਕਿ ਨਰੇਸ਼ ਪਠਾਣੀਆ ਜੀ ਨਾਲ ਕੀਤੀ ਗਈ ਹੈ, ਜੋ ਕਿ ਫਸਟ ਏਡ ਟ੍ਰੇਨਰ ਹਨ। ਆਓ ਸੁਣੀਏ ਗੱਲਬਾਤ।
2: ਨਮਸਕਾਰ ਸਰ, ਤੁਹਾਡਾ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰੋਗਰਾਮ ਯੁਗ ਬਾਣੀ ਵਿੱਚ।
3: ਬਹੁਤ ਬਹੁਤ ਧੰਨਵਾਦ ਮੈਮ।
2: ਸਰ, ਫਸਟ ਏਡ ਤੋਂ ਕੀ ਭਾਵ ਹੈ, ਆਮ ਲੋਕਾਂ ਲਈ ਇਸ ਦੀ ਕੀ ਮਹੱਤਤਾ ਹੈ?
3: ਜੀ ਮੈਡਮ, ਮੈਂ ਸਭ ਤੋਂ ਪਹਿਲਾਂ ਤਾਂ ਜਿਹੜੇ ਵੀ ਆਕਾਸ਼ਵਾਣੀ ਬਠਿੰਡਾ ਐਫ ਐਮ ਨਾਲ ਜੁੜੇ ਹੋਏ ਤੁਹਾਡੇ ਸਾਰੇ ਸਰੋਤੇ ਨੇ, ਉਹਨਾਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਬਹੁਤ ਹੀ ਇੱਕ ਸੰਵੇਦਨਸ਼ੀਲ ਵਿਸ਼ੇ ਦੇ ਉੱਤੇ ਜਿਹੜੀ ਤੁਸੀਂ ਟਾਕ ਰੱਖੀ, ਇਸ ਲਈ ਮੈਂ ਆਕਾਸ਼ਵਾਣੀ ਬਠਿੰਡਾ ਦਾ ਵੀ ਬੜਾ ਥੈਂਕਫੁਲ ਹਾਂ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਸਾਲ ਸੈਕੰਡ ਸੈਟਰਡੇ ਜਿਹੜਾ ਹੁੰਦਾ ਹੈ ਸੈਪਟੈਂਬਰ ਮੰਥ ਦੇ ਵਿੱਚ, ਉਸ ਨੂੰ ਅਸੀਂ ਵਰਲਡ ਫਸਟ ਡੇ ਦੇ ਤੌਰ ਤੇ ਮਨਾਉਂਦੇ ਹੈਗੇ। ਰੈੱਡ ਕਰਾਸ ਸੋਸਾਇਟੀ ਜਿਹੜੀ ਵੀ ਦੁਨੀਆ ਭਰ ਵਿੱਚ ਕੰਮ ਕਰਦੀਆਂ ਨੇ, ਤਾਂ ਇਸ ਨੂੰ ਪੂਰੇ ਜੋਸ਼ੋ ਖਰੋਸ਼ ਨਾਲ ਅਸੀਂ ਮਨਾਉਂਦੇ ਹਾਂ। ਐਕਚੁਅਲ ਦੇ ਵਿੱਚ ਜਿਹੜਾ ਫਸਟ ਏਡ ਡੇ ਮਨਾਉਣ ਦਾ ਪਰਪਜ਼ ਇਹ ਹੈ ਕਿ ਆਮ ਜਿਹੜੇ ਲੋਕ ਨੇ, ਜਿਹੜੇ ਨਾਗਰਿਕ ਨੇ, ਉਹਨਾਂ ਨੂੰ ਫਸਟ ਏਡ ਬਾਰੇ ਬਹੁਤ ਘੱਟ ਗਿਆਨ ਹੁੰਦਾ, ਤੇ ਰੈੱਡ ਕਰਾਸ ਜਿਹੜੀ ਹੈ ਉਹਨਾਂ ਨੂੰ ਇਸ ਬਾਰੇ ਜਿਹੜੀ ਹੈ ਕੁਛ ਬੇਸਿਕ ਗੱਲਾਂ ਜਿਹੜੀਆਂ ਸਿਖਾਉਂਦੀ ਹੈ, ਤਾਂ ਕਿ ਕਿਸੇ ਵੀ ਐਮਰਜੈਂਸੀ ਦੇ ਦੌਰਾਨ ਜਿਹੜੀ ਹੈ ਕਿਸੇ ਬੰਦੇ ਦੀ ਜ਼ਿੰਦਗੀ ਬਚਾਈ ਜਾ ਸਕੇ। ਤੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਫਸਟ ਏਡ ਤੋਂ ਕੀ ਭਾਵ ਹੈ, ਐਕਚੁਅਲ ਵਿੱਚ ਫਸਟ ਏਡ ਕੀ ਹੁੰਦੀ ਹੈ ਕਿ ਜਦੋਂ ਵੀ ਕਿਤੇ ਕੋਈ ਐਮਰਜੈਂਸੀ ਆਉਂਦੀ ਹੈ, ਤੇ ਐਮਰਜੈਂਸੀ ਸਾਡੇ ਘਰ ਦੇ ਵਿੱਚ ਵੀ ਆ ਸਕਦੀ ਹੈ, ਰੋਡ ਦੇ ਉੱਤੇ ਹਰ ਰੋਜ਼ ਸੜਕਾਂ ਦੇ ਉੱਤੇ ਹਾਦਸੇ ਵਾਪਰ ਰਹੇ ਨੇ, ਬਹੁਤ ਸਾਰੇ ਲੋਕ ਜਿਹੜੇ ਨੇ ਬਿਮਾਰੀਆਂ ਕਰਕੇ ਜਿਹੜੇ ਨੇ ਤਕਲੀਫ ਦੇ ਵਿੱਚੋਂ ਗੁਜ਼ਰ ਰਹੇ ਨੇ, ਤਾਂ ਉਹਨਾਂ ਨੂੰ

0: ਨਾ ਕਦੇ ਕੋਈ ਤਕਲੀਫ਼ ਆਉਂਦੀ ਹੈ ਤਾਂ ਉਹਨਾਂ ਦੀ ਦੁੱਖ ਤਕਲੀਫ਼ ਨੂੰ ਘਟਾਉਣ ਵਾਸਤੇ, ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣ ਵਾਸਤੇ ਫਸਟ ਏਡ ਦਾ ਜਿਹੜਾ ਬੜਾ ਅਹਿਮ ਰੋਲ ਹੁੰਦਾ ਹੈ। ਐਕਚੁਅਲ ਵਿੱਚ ਫਸਟ ਏਡ ਕੀ ਹੁੰਦੀ ਹੈ? ਮੈਡੀਕਲ ਏਡ ਤੋਂ ਪਹਿਲਾਂ ਦਿੱਤੀ ਜਾਣ ਵਾਲੀ ਸਹਾਇਤਾ ਹੁੰਦੀ ਹੈ, ਅਤੇ ਜਿਸ ਨੂੰ ਦੁਨੀਆਂ ਭਰ ਦੇ ਸਿਰਫ ਰੈੱਡ ਕ੍ਰੋਸ ਜਿਹੜੀ ਹੈ ਉਹ ਨਾਗਰਿਕਾਂ ਨੂੰ ਸਿਖਾਉਂਦੀ ਹੈ।
1: ਹਾਦਸੇ ਦੇ ਸਮੇਂ ਫਸਟ ਏਡ ਦੇਣ ਤੋਂ ਪਹਿਲਾਂ ਕਿਹੜੀ ਗੱਲ ਦਾ ਧਿਆਨ ਸਾਨੂੰ ਰੱਖਣਾ ਚਾਹੀਦਾ ਹੈ?
0: ਜੀ ਬਿਲਕੁਲ, ਜਿਹੜਾ ਤੁਹਾਡਾ ਸਵਾਲ ਹੈ ਬੜਾ ਵਾਜਬ ਸਵਾਲ ਹੈ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਸਾਡੇ ਸਾਹਮਣੇ ਕਿਤੇ ਕੋਈ ਸੜਕੀ ਦੁਰਘਟਨਾ ਹੋ ਜਾਂਦੀ ਹੈ ਜਾਂ ਘਰ ਦੇ ਵਿੱਚ, ਸਕੂਲ ਕਾਲਜ ਦੇ ਵਿੱਚ, ਕਈ ਵਾਰੀ ਕੋਈ ਬੰਦਾ ਅਚਾਨਕ ਗਸ਼ ਖਾ ਕੇ ਡਿੱਗ ਜਾਂਦਾ, ਖੇਤਾਂ 'ਚ ਜੇ ਅਸੀਂ ਕੰਮ ਕਰਦੇ ਹਾਂ ਉੱਥੇ ਕੋਈ ਸਨੇਕ ਬਾਈਟ ਹੋ ਜਾਂਦੀ ਹੈ, ਜਾਂ ਇਸ ਤਰ੍ਹਾਂ ਦੇ ਕੋਈ ਵੀ ਐਮਰਜੈਂਸੀ ਸਿਨੈਰੀਓਜ਼ ਹੁੰਦੇ ਨੇ, ਤਾਂ ਇੱਕ ਆਮ ਨਾਗਰਿਕ, ਹਾਲਾਂਕਿ ਜਿਹੜੀ ਰੈੱਡ ਕ੍ਰੋਸ ਜਿਹੜੀ ਹੈ ਉਹਦੇ ਸਾਡਾ ਇਹ 8 ਦਿਨ ਦਾ ਇੱਕ ਕੋਰਸ ਹੁੰਦਾ, ਹਰ ਰੋਜ਼ ਸਾਡੇ ਕੋਲ 2 ਘੰਟੇ ਆਉਣਾ ਪੈਂਦਾ, ਤਾਂ ਉਸ ਪੂਰਾ ਇੱਕ ਸਿਲੇਬਸ ਕਵਰ ਕਰਦੇ ਹਾਂ ਜਿਸ 'ਚ ਸਾਰਾ ਕੁਝ ਪੱਟੀਆਂ ਕਰਨੀਆਂ, ਸਟੈਚਰ 'ਤੇ ਕਿਸ ਤਰ੍ਹਾਂ ਮਰੀਜ਼ ਨੂੰ ਲੋਡ ਕਰਨਾ, ਉਸ ਤੋਂ ਇਲਾਵਾ CPR ਮੈਥਡ ਸਿਖਾਏ ਜਾਂਦੇ ਨੇ। ਲੇਕਿਨ ਮੈਂ ਥੋੜ੍ਹੇ ਜਿਹੜੇ ਸਾਡੇ ਨਾਲ ਜੁੜੇ ਹੋਏ ਸਰੋਤੇ ਨੇ, ਕਿਉਂਕਿ ਇੰਨਾ ਪੋਸੀਬਲ ਨਹੀਂ ਹੈਗਾ ਆਪਣੇ ਕੋਲ ਸਮਾਂ ਨਹੀਂ, ਤਾਂ ਉਸ ਵਿੱਚ ਮੈਂ ਸਿਰਫ ਬੇਸਿਕ ਜਾਣਕਾਰੀ ਦੇਣਾ ਚਾਹਾਂਗਾ ਕਿ ਕੁਝ ਗੱਲਾਂ ਦਾ ਧਿਆਨ ਰੱਖਣਾ ਕਿ ਜਦੋਂ ਵੀ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਉੱਥੇ ਬਹੁਤਾ ਜ਼ਿਆਦਾ ਜਦੋਂ ਰਸ਼ ਹੋ ਜਾਂਦਾ ਤਾਂ ਤੁਸੀਂ ਉੱਥੇ ਜਾ ਕੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਜੇ ਤੁਹਾਨੂੰ ਫਸਟ ਏਡ ਦਾ ਗਿਆਨ ਹੈ ਤਾਂ ਥੋੜ੍ਹਾ ਆਪਣੇ ਆਪ ਨੂੰ ਇੰਟਰੋਡਿਊਸ ਕਰਾਓ ਕਿ ਜੀ ਮੈਨੂੰ ਇਸ ਬਾਰੇ ਪਤਾ ਹੈ, ਨੌਲੇਜ ਹੈ ਅਤੇ ਮੈਂ ਇਸ ਦੀ ਬੈਟਰ ਹੈਲਪ ਕਰ ਸਕਦਾ, ਫਿਰ ਉਸ ਤੋਂ ਬਾਅਦ ਭੀੜ ਨੂੰ ਜਿਹੜਾ ਸ਼ਾਂਤ ਕਰੋ, ਆਪਣੇ ਬਾਰੇ ਦੱਸੋ, ਫਿਰ ਉਸ ਤੋਂ ਬਾਅਦ ਜਿਹੜਾ ਤੁਸੀਂ ਸਭ ਨੂੰ ਪਹਿਲਾਂ ਡੇਂਜਰ ਦਾ ਧਿਆਨ ਰੱਖਣਾ ਕਿ ਮਰੀਜ਼ ਲਈ, ਹੋਰਨਾਂ ਲਈ ਅਤੇ ਮੇਰੇ ਲਈ ਕੋਈ ਖਤਰਾ ਤਾਂ ਨਹੀਂ, ਏਰੀਆ ਜਿਹੜਾ ਉਹ ਸੇਫ ਹੋਣਾ ਚਾਹੀਦਾ। ਉਸ ਤੋਂ ਬਾਅਦ ਜਿਹੜਾ ਸਾਡੀ ਫਸਟ ਪ੍ਰਾਇਰਟੀ ਜਿਹੜੀ ਹੁੰਦੀ ਹੈ ਕਿ ਅਸੀਂ ਇਹ ਚੈੱਕ ਕਰਨਾ ਕਿ ਉਹਦਾ ਸਾਹ ਅਤੇ ਦਿਲ ਦੀ ਧੜਕਣ ਚੱਲ ਰਹੀ ਹੈ, ਜੇ ਨਹੀਂ ਚੱਲ ਰਹੀ, ਜੇ ਉਸ ਨੂੰ ਸਾਹ ਨਹੀਂ ਆ ਰਿਹਾ ਤਾਂ ਫਿਰ ਅਸੀਂ ਫਸਟ ਏਡ ਦੀ CPR ਜਿਹੜੀ ਹੈ ਉਹ ਪ੍ਰੋਪਰ ਅਸੀਂ ਸਿਖਾਉਂਦੇ ਹਾਂ। ਦੂਜੀ ਗੱਲ ਕਿ ਵਗਦੇ ਹੋਏ ਫਿਰ ਖੂਨ ਨੂੰ ਰੋਕਣਾ ਹੁੰਦਾ ਹੈ, ਤੀਸਰਾ ਉਹਦੇ ਟੁੱਟੇ ਹੋਏ ਅੰਗਾਂ ਨੂੰ ਜਿਹੜੀ ਹੈ ਜਿਵੇਂ ਫ੍ਰੈਕਚਰ ਹੋ ਜਾਂਦੇ ਨੇ ਉਹਨਾਂ ਨੂੰ ਸਪੋਰਟ ਦੇਣੀ ਹੁੰਦੀ ਹੈ, ਠੀਕ ਹੈ, ਫਿਰ ਉਸ ਤੋਂ ਬਾਅਦ ਚੌਥਾ ਕੰਮ ਹੁੰਦਾ ਕਿ ਪ੍ਰੋਪਰ ਉਸਨੂੰ ਐਂਬੂਲੈਂਸ ਗੱਡੀ ਦੇ ਸ਼ਿਫਟ ਕਰਨਾ ਹੁੰਦਾ, ਕਿਸੇ ਵੀ ਨੇੜੇ ਮੈਡੀਕਲ ਸਟੈਬਲਿਸ਼ਮੈਂਟ ਦੇ ਵਿੱਚ ਡਾਕਟਰ ਕੋਲ ਪਹੁੰਚਾਉਣਾ ਹੁੰਦਾ। ਲੇਕਿਨ ਇੱਕ ਬੰਦਾ ਇਸ ਗੱਲ ਦਾ ਧਿਆਨ ਰੱਖੇ ਕਿ ਜਦੋਂ ਵੀ ਕੋਈ ਬੰਦਾ ਅਚਾਨਕ ਬੇਹੋਸ਼ ਹੋ ਜਾਂਦਾ, ਬੇਹੋਸ਼ੀ ਦੇ ਹਾਲ ਦੇ ਵਿੱਚ ਕਦੇ ਵੀ ਪਾਣੀ ਨਹੀਂ ਪਾਉਣਾ, ਮੂੰਹ ਦੇ ਵਿੱਚ ਪਾਣੀ ਨਹੀਂ ਪਾਉਣਾ, ਕਿਉਂਕਿ ਉਸ ਨਾਲ ਜਿਹੜਾ ਫਿਰ ਪਾਣੀ ਸਾਹ ਨਾਲ ਚਲਾ ਜਾਂਦਾ ਤੇ ਉਹਦੇ ਨਾਲ ਬੰਦੇ ਦੀ ਜਿਹੜੀ ਹੈ ਹਾਲਤ ਖਰਾਬ ਹੋ ਸਕਦੀ ਹੈ, ਈਵਨ ਡੈਥ ਵੀ ਹੋ ਸਕਦੀ ਹੈ। ਤੇ ਸਾਡੇ ਮਨ ਦੇ ਵਿੱਚ ਆਮ ਤੌਰ ਤੇ ਇਹ ਭਾਵਨਾ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਬੇਹੋਸ਼ ਬੰਦੇ ਨੂੰ ਦੇਖਦੇ ਹਾਂ ਉਹਦੇ ਵਿੱਚ ਪਾਣੀ ਪਾਉਂਦੇ ਹਾਂ, ਮੂੰਹ ਦੇ ਵਿੱਚ ਹੱਥਾਂ ਪੈਰਾਂ ਦੀਆਂ ਮਾਲਸ਼ਾਂ ਕਰਦੇ ਹਾਂ, ਇਹ ਇਸ ਤਰ੍ਹਾਂ ਦੇ ਕੰਮ ਜਿਹੜੇ ਆ ਉਹ ਨਹੀਂ ਕਰਨੇ ਚਾਹੀਦੇ, ਕਿਉਂਕਿ ਅਸੀਂ ਅਗਿਆਨਤਾ ਵਾਸਤੇ ਕੰਮ ਕਰਦੇ ਨੇ ਹੈਗੇ। ਫਿਰ ਉਸ ਤੋਂ ਬਾਅਦ ਜਿਹੜਾ ਕੋਈ ਵਗਦਾ ਹੋਇਆ ਖੂਨ ਹੈ, ਕੋਈ ਵੀ ਸਾਫ਼ ਕੱਪੜੇ ਰੁਮਾਲ ਨਾਲ ਉਸ ਨੂੰ ਵਗਦੇ ਹੋਏ ਖੂਨ ਨੂੰ ਰੋਕੋ। ਟੁੱਟੀਆਂ ਹੱਡੀਆਂ ਦੇ ਵਿੱਚ ਫ੍ਰੈਕਚਰ ਕੇਸ ਦੇ ਵਿੱਚ ਅਸੀਂ ਇਹ ਸਿਖਾਉਂਦੇ ਹਾਂ ਕਿ ਰੀੜ੍ਹ ਦੀ ਹੱਡੀ 'ਚ ਖਾਸ ਤੌਰ 'ਤੇ ਸੱਟ ਲੱਗੀ ਹੋਵੇ ਤਾਂ ਗਰਦਨ ਨੂੰ ਬਹੁਤਾ ਜ਼ਿਆਦਾ ਨਹੀਂ ਹਿਲਾਉਣਾ, ਗਰਦਨ ਨੂੰ ਸਪੋਰਟ ਦੇ ਕੇ ਰੱਖੋ ਅਤੇ ਉਸ ਨੂੰ ਕਿਸੇ ਸਖ਼ਤ ਫੱਟੇ ਦੇ ਉੱਤੇ, ਕਿਸੇ ਪਲਾਈ ਬੋਰਡ ਦੇ ਉੱਤੇ ਜਾਂ ਐਂਬੂਲੈਂਸ ਗੱਡੀ ਨੂੰ ਕਾਲ ਕਰਕੇ, ਸਪੈਸ਼ਲ ਸਟ੍ਰੈਚਰ ਹੁੰਦੇ ਨੇ ਉਹਦੇ 'ਤੇ ਹੀ ਹਮੇਸ਼ਾ ਸ਼ਿਫਟ ਕਰਨਾ ਹੁੰਦਾ ਹੈ। ਲੇਕਿਨ ਟੁੱਟੇ ਹੋਏ ਹੱਡੀਆਂ ਨੂੰ ਸਪੋਰਟ ਦੇਣ ਵਾਸਤੇ ਸਭ ਨੂੰ ਪਹਿਲਾਂ ਅਸੀਂ ਕੋਈ ਫੱਟੀ ਗੱਤਾ ਲਗਾ ਕੇ ਉਸਨੂੰ ਸਪੋਰਟ ਦੇਣੀ ਹੁੰਦੀ ਹੈਗੀ ਤਾਂ ਕਿ ਉਹਦੀ ਹਾਲਤ ਜਿਹੜੀ ਆ ਹੋਰ ਖਰਾਬ ਨਾ ਹੋਵੇ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਝ ਗੱਲਾਂ ਹੁੰਦੀਆਂ ਨੇ ਬੇਸਿਕ, ਇਹ ਅਸੀਂ ਧਿਆਨ ਦੇ ਵਿੱਚ ਰੱਖਣੀ ਹੁੰਦੀ।
1: ਜਿਵੇਂ ਕਿ ਤੁਸੀਂ ਕਿਹਾ ਹੈ ਨਾ ਕਿ ਕਿਸੇ ਵਿਅਕਤੀ ਦੇ ਬਹੁਤ ਸਾਰਾ ਖੂਨ ਵਗ ਰਿਹਾ ਹੋਵੇ ਤਾਂ ਤੁਰੰਤ ਸਾਨੂੰ ਕੀ ਕਰਨਾ ਚਾਹੀਦਾ ਹੈ?
0: ਜੀ ਮੈਡਮ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਸਭ ਨੂੰ ਪਹਿਲੀ ਫਸਟ ਪ੍ਰਾਇਰਟੀ ਹੈਗੀ ਹੈ ਕਿ ਅਸੀਂ ਉਹਦਾ ਸਾਹ ਅਤੇ ਦਿਲ ਦੀ ਧੜਕਣ ਚੈੱਕ ਕਰਨੀ ਹੈ। ਜੇ ਉਹਦਾ ਸਾਹ ਨਹੀਂ ਚੱਲ ਰਿਹਾ ਤਾਂ ਅਸੀਂ CPR ਦੇਵਾਂਗੇ। ਜੇ ਸਪੋਜ਼ ਉਹ ਬੇਹੋਸ਼ ਹੈ ਲੇਕਿਨ ਸਾਹ ਉਹਦਾ ਚੱਲ ਰਿਹਾ, ਫਿਰ ਅਸੀਂ CPR ਨਹੀਂ ਦਿੰਦੇ। ਫਿਰ ਸਾਡੀ ਸੈਕੰਡ ਜਿਹੜੀ ਪ੍ਰਾਇਰਟੀ ਹੁੰਦੀ ਹੈ ਉਹ ਵਗਦੇ ਹੋਏ ਖੂਨ ਨੂੰ ਰੋਕਣਾ ਹੁੰਦਾ ਹੈ, ਕਿਉਂਕਿ ਸਾਡੀ ਬਾਡੀ 'ਚ 5 ਤੋਂ 6 ਲੀਟਰ ਬਲੱਡ ਹੈ ਜੀ। ਜੇ ਇਹਦੇ ਵਿੱਚੋਂ 1 ਲੀਟਰ ਤੋਂ ਵੱਧ ਨਿਕਲ ਜਾਂਦਾ ਹੈ 30% ਲੋਸ ਹੋ ਜਾਂਦਾ ਹੈ, ਅਤੇ ਆਮ ਤੌਰ 'ਤੇ ਜਦੋਂ ਐਕਸੀਡੈਂਟਸ ਹੁੰਦੇ ਨੇ ਬਹੁਤ ਜ਼ਿਆਦਾ ਫੱਟ ਹੁੰਦੇ ਨੇ, ਬਹੁਤ ਸਾਰੀਆਂ ਇੰਜਰੀਜ਼ ਹੁੰਦੀਆਂ ਨੇ, ਫ੍ਰੈਕਚਰਸ ਹੁੰਦੇ ਨੇ ਅਤੇ ਖੂਨ ਬਹੁਤ ਤੇਜ਼ੀ ਨਾਲ ਵਗਦਾ ਹੈ, ਤਾਂ ਕੋਈ ਵੀ ਇੱਕ ਇਨਸਾਨ ਜਿਹੜਾ ਹੈਗਾ, ਕੋਈ ਬਾਈਸਟੈਂਡਰ ਜਿਹੜਾ ਉੱਥੇ ਕੋਲ ਖੜਾ ਹੈ, ਉਹ ਇਸ ਗੱਲ ਦਾ ਧਿਆਨ ਰੱਖੇ ਕਿ ਖੂਨ ਜਿਹੜਾ ਬਾਹਰ ਨਹੀਂ ਬਹਿਣਾ ਚਾਹੀਦਾ ਹੈਗਾ, ਬਲੀਡਿੰਗ ਨੂੰ ਆਪਾਂ ਰੋਕਣਾ ਹੈ, ਤਾਂ ਉਹਦੇ ਲਈ ਸਾਨੂੰ ਪਹਿਲਾਂ ਆਪਣੇ ਹੱਥਾਂ ਦੇ ਉੱਤੇ ਗਲਾਸ ਚੜਾ ਲੈਣੇ ਨੇ ਤਾਂ ਕਿ ਕੋਈ ਕਿਸੇ ਕਿਸਮ ਦੀ ਕ੍ਰੋਸ ਇਨਫੈਕਸ਼ਨ ਨਾ ਹੋ ਜਾਏ, ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਐਚ ਆਈ ਵੀ ਏਡਸ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਬਲੱਡ ਰਾਹੀਂ ਕਿਸੇ ਇਨਫੈਕਟਡ ਬਲੱਡ ਨਾਲ ਹੋ ਸਕਦੀਆਂ ਨੇ। ਤਾਂ ਅਸੀਂ ਯੂਨੀਵਰਸਲ ਪ੍ਰੀਕੋਸ਼ਨ ਕੀ ਲੈਣੀ ਹੈ ਵੀ ਜੇ ਤੁਹਾਨੂੰ ਉੱਥੇ ਮੌਕੇ ਦੇ ਉੱਤੇ ਗਲਾਸ ਨਹੀਂ ਮਿਲਦੇ, ਕਿਉਂਕਿ ਪੋਸੀਬਲ ਨਹੀਂ ਹੁੰਦਾ ਕਿ ਕਿਸੇ ਗੱਡੀ ਦੇ ਵਿੱਚ ਕੋਈ ਫਸਟ ਏਡ ਬਾਕਸ ਹੋਵੇ, ਤੇ ਉਸ ਦੇ ਇਲਾਵਾ ਅਸੀਂ ਕੀ ਕਰ ਸਕਦੇ ਹਾਂ ਕਿ ਪੋਲੀਥੀਨ ਦੇ ਬੈਗ ਲੈ ਸਕਦੇ ਹਾਂ, ਕਿਸੇ ਵੀ ਰੇੜੀ ਵਾਲੇ ਤੋਂ ਢਾਬੇ ਵਾਲੇ ਤੋਂ ਪੋਲੀਥੀਨ ਦੇ ਲਿਫਾਫੇ ਲੈ ਲਓ ਤਾਂ ਉਸਨੂੰ ਆਪਣੇ ਹੱਥਾਂ ਤੇ ਬੰਨ ਕੇ ਚੜਾ ਕੇ ਫਿਰ ਤੁਸੀਂ ਉਸਨੂੰ ਕੈਜੁਅਲਟੀ ਨੂੰ ਹੈਂਡਲ ਕਰਨਾ। ਦੂਸਰੀ ਗੱਲ, ਹੁਣ ਜਿਹੜਾ ਖੂਨ ਵਗ ਰਿਹਾ ਹੈ, ਤੁਹਾਡੀ ਜੇਬ ਵਿੱਚ ਕੋਈ ਸਾਫ਼ ਕੱਪੜਾ ਰੁਮਾਲ ਹੈ, ਠੀਕ ਹੈ, ਉਸ ਨਾਲ ਕੋਈ ਚੁੰਨੀ ਦੁਪੱਟਾ ਹੋ ਸਕਦਾ ਹੈ, ਕੋਈ ਪਰਨਾ ਹੋ ਸਕਦਾ ਹੈ, ਉਸ ਨਾਲ ਉਸ ਜਗ੍ਹਾ ਦੇ ਉੱਤੇ ਸਿੱਧਾ ਹੱਥ ਨਾਲ ਜਿਹੜਾ ਡਾਇਰੈਕਟ ਪ੍ਰੈਸ਼ਰ ਦੇਣਾ ਤੁਸੀਂ, ਤੇ ਇਹ ਜਿਹੜਾ ਪ੍ਰੈਸ਼ਰ ਹੈ ਇਹ 10 ਤੋਂ 15 ਮਿੰਟ ਤੱਕ ਦੇ ਕੇ ਰੱਖਣਾ। ਫਿਰ ਉਸ ਤੋਂ ਬਾਅਦ ਉਸ ਜਿਹੜਾ ਪਾਰਟ ਹੈ ਜਿੱਥੋਂ ਖੂਨ ਵਗ ਰਿਹਾ, ਸਪੋਜ਼ ਕਿ ਹੱਥ ਦੀ ਥੇਲੀ ਵਿੱਚ ਸੱਟ ਵੱਜੀ ਹੋਈ ਹੈ, ਤਾਂ ਉਸ ਨੂੰ ਹਾਰਟ ਲੈਵਲ ਤੋਂ ਥੋੜ੍ਹਾ ਜਿਹਾ ਉੱਪਰ

0: ਅਕਸਰ ਆਮ ਤੌਰ ਤੇ ਕੀ ਕਰਦੇ ਨੇ, ਪਾਣੀ ਨਹੀਂ ਪਾਉਂਦੇ ਉਹਦੇ ਤੇ, ਉਹਨਾਂ ਨੂੰ ਇਉਂ ਲੱਗਦਾ ਵੀ ਪਾਣੀ ਪਾਉਣ ਨਾਲ ਜਿਹੜੇ ਨੇ ਬਲਿਸਟਰਸ ਬਣ ਜਾਣਗੇ, ਭਾਵ ਕੇ ਛਾਲੇ ਬਣ ਜਾਣਗੇ। ਠੀਕ ਹੈ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਤੁਸੀਂ ਕੀ ਕਰਨਾ, ਜਿੱਥੇ ਵੀ ਚਮੜੀ ਉੱਤੇ ਕੋਈ ਸੇਕ ਲੱਗਿਆ ਜਾਂ ਕੋਈ ਉਹ ਚਮੜੀ ਸੜ ਗਈ, ਝੁਲਸ ਗਈ, ਤਾਂ ਉਸਦੇ ਉੱਤੇ ਤੁਸੀਂ ਇਮੀਡੀਏਟਲੀ ਘਰ ਦੇ ਵਿੱਚ ਨਲਕੇ ਟੂਟੀ ਵਾਲਾ ਜਿਹੜਾ ਪਾਣੀ ਹੁੰਦਾ, ਤਾਂ ਉਸ ਨੂੰ ਠੰਡੇ ਪਾਣੀ ਦੇ ਵਿੱਚ ਹੱਥ ਨੂੰ ਰੱਖਣਾ 10 ਤੋਂ 15 ਮਿੰਟ ਤੱਕ। ਉਸਦੀ ਜਿਹੜੀ ਗਰਮੀ ਹੈ ਉਸ ਹਿੱਸੇ ਦੀ ਗਰਮੀ ਨੂੰ ਘਟਾਉਣ ਵਾਸਤੇ ਅਸੀਂ ਉੱਥੇ ਠੰਡਾ ਪਾਣੀ ਪਾ ਸਕਦੇ ਹਾਂ, ਲੇਕਿਨ ਬਹੁਤਾ ਜ਼ਿਆਦਾ ਬਰਫ ਵਾਲਾ ਚਿਲਡ ਵਾਟਰ ਨਹੀਂ ਪਾਉਣਾ। ਨੋਰਮਲ ਜਿਹੜਾ ਟੈਪ ਵਾਟਰ ਹੁੰਦਾ ਉਹਦੇ ਨਾਲ ਤੁਸੀਂ ਉਸਨੂੰ 10 ਤੋਂ 15 ਤੱਕ ਜਿਹੜਾ ਮਿੰਟ ਤੱਕ ਧੋ ਲਓ, ਜਾਂ ਉਸਨੂੰ ਹੱਥਾਂ ਨੂੰ ਪਾਣੀ 'ਚ ਡਬੋਈ ਰੱਖੋ, ਫਿਰ ਉਸ ਤੋਂ ਬਾਅਦ ਜਿਹੜੀ ਹੈ ਤੁਹਾਨੂੰ ਰਿਲੀਫ ਮਿਲ ਜਾਂਦੀ ਹੈ। ਫਿਰ ਡੈਮ ਫਸਟ ਏਡ ਕਿੱਟ ਦੇ ਵਿੱਚ ਘਰ ਦੇ ਵਿੱਚ ਸਾਨੂੰ ਰੱਖਣੀ ਬਹੁਤ ਜ਼ਰੂਰੀ ਹੈ, ਉਹਦੇ 'ਚ ਇੱਕ ਬਰਨ ਓਇੰਟਮੈਂਟ ਹੁੰਦੀ ਹੈਗੀ, ਅਤੇ ਉਸ ਨੂੰ ਬਰਨੋਲ ਜਿਹਨੂੰ ਆਪਾਂ ਕਹਿ ਦਿੰਦੇ ਹੈਗੇ, ਤਾਂ ਉਸ ਨੂੰ ਲਗਾ ਕੇ ਓਇੰਟਮੈਂਟ ਨੂੰ, ਉਸ ਨੂੰ ਇਨਫੈਕਸ਼ਨ ਤੋਂ ਬਚਾਉਣ ਵਾਸਤੇ ਉਸ ਨੂੰ ਜ਼ਖਮ ਨੂੰ ਕਿਸੇ ਸਾਫ਼ ਕੱਪੜੇ ਨਾਲ ਪੱਟੀ ਨਾਲ ਕਵਰ ਕਰ ਦੇਣਾ, ਫਿਰ ਦੈਨ ਉਸ ਤੋਂ ਬਾਅਦ ਆਪਾਂ ਮੈਡੀਕਲ ਏਡ ਵਾਸਤੇ ਡਾਕਟਰ ਕੋਲ ਪਹੁੰਚ ਜਾਣਾ ਹੈਗਾ।
1: ਠੀਕ ਹੈ ਜੀ, ਤੇ ਸਰ ਫਸਟ ਏਡ ਬਾਕਸ ਵਿੱਚ ਕਿਹੜੀਆਂ ਜ਼ਰੂਰੀ ਚੀਜ਼ਾਂ ਹੋਣੀਆਂ ਚਾਹੀਦੀਆਂ?
0: ਹਾਂ, ਇਹ ਬਹੁਤ ਅਹਿਮ ਹੈ ਜੀ, ਕਿ ਦੇਖੋ ਘਰਾਂ ਦੇ ਵਿੱਚ ਮੈਮ ਕੀ ਹੁੰਦਾ ਕਿ ਸਾਡੇ ਕੋਲ ਸੂਈ ਧਾਗਾ ਰੱਖਣ ਵਾਸਤੇ ਵੀ ਇੱਕ ਕਿੱਟ ਹੁੰਦੀ ਹੈ, ਜਿਹਦੇ 'ਚ ਬਟਨ ਜਾਂ ਸੂਈ ਰੀਲਾਂ ਵਗੈਰਾ ਰੱਖੀਆਂ ਹੁੰਦੀਆਂ ਨੇ। ਘਰ ਦੇ ਜੇ ਕੋਈ ਅਸੀਂ ਰਿਪੇਅਰ ਦਾ ਕੰਮ ਕਰਨਾ, ਉਹਦੇ ਪੇਚਕਸ, ਪਲਾਸ, ਹੈ ਨਾ, ਚਾਬੀਆਂ, ਇਸ ਤਰ੍ਹਾਂ ਦਾ ਵੀ ਅਸੀਂ ਟੂਲ ਕਿੱਟ ਰੱਖੀ ਹੁੰਦੀ ਹੈ, ਲੇਕਿਨ ਬਹੁਤੇ ਘਰਾਂ ਦੇ ਵਿੱਚ ਸਾਨੂੰ ਜਿਹੜਾ ਫਸਟ ਏਡ ਕਿੱਟ ਨਹੀਂ ਮਿਲਦੀ, ਅਤੇ ਨਾ ਹੀ ਅਸੀਂ ਇਹਦੀ ਇੰਪੋਰਟੈਂਸ ਸਮਝਦੇ ਹਾਂਗੇ। ਲੇਕਿਨ ਸਭ ਨਾਲੋਂ ਅਹਿਮ ਜਿਹੜੀ ਚੀਜ਼ ਹੈ ਉਹ ਘਰ ਦੇ ਵਿੱਚ ਇਹ ਹੋਣੀ ਚਾਹੀਦੀ ਹੈ, ਕਿਉਂਕਿ ਘਰ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਖਤਰੇ ਜੁੜੇ ਹੁੰਦੇ ਨੇ। ਕਈ ਵਾਰੀ ਬੱਚਾ ਜਿਹੜਾ ਉਹ ਸਲਿਪ ਕਰ ਜਾਂਦਾ ਫਰਸ਼ ਦੇ ਉੱਤੋਂ, ਕਿਤੇ ਬਾਥਰੂਮ ਦੇ ਵਿੱਚ ਡਿੱਗ ਪੈਂਦਾ, ਫਰਸ਼ ਤਿਲਕਮੇ ਹੁੰਦੇ ਨੇ, ਕੋਈ ਬਜ਼ੁਰਗ ਜਿਹੜਾ ਸਾਡਾ ਪੌੜੀਆਂ ਚੜ੍ਹ ਉਤਰ ਰਿਹਾ ਉਹਦੇ ਕੁਛ ਹੋ ਸਕਦਾ ਹੈ, ਰਸੋਈ ਦੇ ਵਿੱਚ ਕਿਚਨ ਦੇ ਵਿੱਚ ਵੀ ਖਤਰੇ ਜੁੜੇ ਹੁੰਦੇ ਨੇ, ਕੋਈ ਕੈਮੀਕਲ ਸਪਲੈਸ਼ ਹੋ ਜਾਂਦਾ, ਚਮੜੀ ਸੜ ਜਾਂਦੀ ਹੈ। ਤਾਂ ਜਿਹੜੀ ਫਸਟ ਏਡ ਕਿੱਟ ਹੁੰਦੀ ਹੈ ਬੜੀ ਇੰਪੋਰਟੈਂਟ ਹੁੰਦੀ ਹੈ। ਇਹਦੇ ਵਿੱਚ ਅਸੀਂ ਕੁਛ ਮੈਡੀਸਨ ਨਹੀਂ ਰੱਖਣੀ ਹੁੰਦੀ ਹੈ, ਕਿਉਂਕਿ ਇੱਕ ਫਸਟ ਏਡ ਜਿਹੜਾ ਹੁੰਦਾ ਉਹ ਕੋਈ ਡਾਕਟਰ ਦਾ ਮੁਕਾਬਲਾ ਨਹੀਂ ਕਰ ਸਕਦਾ, ਤਾਂ ਉਹਦੇ 'ਚ ਕੋਈ ਐਂਟੀਬਾਇਟਿਕਸ ਵਗੈਰਾ ਜਾਂ ਕੋਈ ਇਸ ਤਰ੍ਹਾਂ ਦੀਆਂ ਗੋਲੀਆਂ ਜਾਂ ਇੰਜੈਕਸ਼ਨ ਨਹੀਂ ਰੱਖ ਸਕਦਾ ਉਹ। ਸਿਰਫ ਕੁਛ ਬੇਸਿਕ ਜਿਹੜੀਆਂ ਚੀਜ਼ਾਂ ਹੈਗੀਆਂ, ਜਿਸ ਤਰ੍ਹਾਂ ਕਿ ਗੋਲ ਪੱਟੀਆਂ ਹੋ ਗਈਆਂ, ਰੋਲਰ ਬੈਂਡਜ ਰੱਖਣ, ਉਹਦੇ 'ਚ 1 ਇੰਚੀ ਤੋਂ ਲੈ ਕੇ 6 ਇੰਚੀ ਤੱਕ ਅਲੱਗ ਅਲੱਗ ਜਿਹੜੀ ਨੇ ਚੌੜਾਈ ਦੀਆਂ ਪੱਟੀਆਂ ਰੱਖੀਆਂ ਜਾ ਸਕਦੀਆਂ ਨੇ, ਤਾਂ ਕਿ ਜੇ ਬਲੀਡਿੰਗ ਹੁੰਦੀ ਹੈ, ਕੋਈ ਜ਼ਖਮ ਨੂੰ ਕਵਰ ਕਰਨਾ, ਤਾਂ ਤੁਹਾਡੇ ਕੋਲ ਇਮੀਡੀਏਟਲੀ ਜਿਹੜੀਆਂ ਨੇ ਰੋਲਰ ਬੈਂਡਜਸ ਹੋਣ। ਇਸ ਤੋਂ ਇਲਾਵਾ ਟ੍ਰੈਂਗੂਲਰ ਬੈਂਡੇਜਸ ਹੁੰਦੀਆਂ ਨੇ, ਜੇ ਕਿਸੇ ਜਗ੍ਹਾ ਤੇ ਫ੍ਰੈਕਚਰ ਹੁੰਦਾ ਤਾਂ ਉਹਨੂੰ ਸਪੋਰਟ ਦੇਣ ਵਾਸਤੇ ਸਾਡੇ ਕੋਲ ਫਸਟ ਏਡ ਦੇ ਵਿੱਚ ਕਿਚੇ ਇਹ ਸਰਜੀਕਲ ਵਾਲੇ ਕੋਲੋਂ ਮਿਲ ਜਾਂਦੀਆਂ ਨੇ ਸਾਰੀਆਂ ਚੀਜ਼ਾਂ। ਤੇ ਇਸ ਤੋਂ ਇਲਾਵਾ ਰੂੰ ਦਾ ਇੱਕ ਪੈਕਟ ਹੋਵੇ ਛੋਟਾ, ਇੱਕ ਕੈਂਚੀ ਰੱਖਣੀ ਅਸੀਂ ਸਿਜ਼ਰ ਪੱਟੀਆਂ ਕੱਟਣ ਦੇ ਕੰਮ ਆਉਂਦੀ ਹੈ, ਫੋਰਸੈਪਸ ਚਿਮਟੀ ਹੁੰਦੀ ਹੈ, ਕੋਈ ਡੈਡ ਟਿਸ਼ੂਜ਼ ਵਗੈਰਾ ਨੇ, ਕੋਈ ਜ਼ਖਮ, ਕੋਈ ਕਾਟਨ ਬਾਲਸ ਲੈਣੀ ਹੈ ਉਹ ਜ਼ਰੂਰੀ ਹੈ। ਇਸ ਤੋਂ ਬਾਅਦ ਇੱਕ ਡੈਟੋਲ ਜਾਂ ਸੈਵਲੋਨ, ਕੋਈ ਐਂਟੀਸੈਪਟਿਕ ਸੋਲੂਸ਼ਨ ਹੋਣਾ ਚਾਹੀਦਾ। 3 ਤਰ੍ਹਾਂ ਦੀ ਓਇੰਟਮੈਂਟਸ ਅਸੀਂ ਫਸਟ ਏਡ ਬਾਕਸ ਵਿੱਚ ਜਿਹੜੀਆਂ ਰੱਖ ਸਕਦੇ ਹਾਂ, ਜਿਹਦੇ 'ਚ ਬਰਨ ਦੇ ਕੇਸਿਸ ਦੇ ਵਿੱਚ ਤੁਸੀਂ ਰਿਲੀਫ ਪਹੁੰਚਾ ਦਿੰਦੇ ਹੋ ਤਾਂ ਬਰਨ ਕਿਓਰ ਹੋਗੀ ਜਾਂ ਬਰਨੋਲ ਹੋਗੀ, ਕਿਸੇ ਵੀ ਜ਼ਖਮ ਤੇ ਫੋੜਾ ਫਿੰਸੀ ਉੱਤੇ ਕੱਟ ਦੇ ਉੱਤੇ ਲਗਾਉਣ ਵਾਸਤੇ ਬੀਟਾਰੀਨ ਜਾਂ ਸੁਫਰਾਮਾਈਸਿਨ ਹੋਗੀ। ਠੀਕ ਹੈ, ਤੇ ਜੇ ਕਿਤੇ ਅੰਗ ਦੇ ਵਿੱਚ ਕੋਈ ਮੋਚ ਆ ਜਾਂਦੀ ਹੈ, ਕੋਈ ਟਿਸ਼ੂ ਇੰਜਰੀ ਹੋਵੇ, ਤਾਂ ਅਸੀਂ ਉਹਦੇ ਵਾਸਤੇ ਮੂਵ ਵੀ ਰੱਖ ਲੈਂਦੇ ਹਾਂ, ਕੋਈ ਸਪਰੇਅ ਹੋ ਸਕਦੀ ਹੈ, ਕਰੀਮ ਟਾਈਪ ਹੋ ਸਕਦੀ ਹੈ। ਇਸ ਤੋਂ ਇਲਾਵਾ ਇੱਕ ਅਸੀਂ ਘਰ ਦੇ ਵਿੱਚ ਓ ਆਰ ਐਸ ਕੋਲ ਦੇ ਜਿਹੜੇ ਸੈਚੇ ਨੇ ਉਹ ਰੱਖ ਸਕਦੇ ਹਾਂ, ਕਿਸੇ ਨੂੰ 10 ਉਲਟੀਆਂ ਲੱਗਦੀਆਂ ਨੇ, ਤਾਂ ਕਿ ਸਾਡੇ 'ਚ ਡੀਹਾਈਡਰੇਸ਼ਨ ਹੋ ਜੇ, ਇਲੈਕਟ੍ਰੋਲਾਈਟਸ ਘੱਟਦੇ ਨੇ, ਤਾਂ ਉਹਦੇ ਵਾਸਤੇ ਇਲੈਕਟ੍ਰੋਲਾਈਟਸ ਹੋਣੇ ਵੀ ਜ਼ਰੂਰੀ ਨੇ। ਇਸ ਤੋਂ ਇਲਾਵਾ ਅਸੀਂ ਸਪਲਿੰਟਿੰਗ ਜਿਹੜੀ ਹੈ, ਸਪਲਿੰਟਸ ਫਟੀਆਂ, ਜੇ ਕਿਸੇ ਦੀ ਕੋਈ ਫ੍ਰੈਕਚਰ ਹੋ ਜਾਂਦਾ ਉਹਨੂੰ ਸਪੋਰਟ ਦੇਣ ਵਾਸਤੇ, ਉਹ ਲੱਕੜ ਦੀਆਂ ਵੀ ਹੋ ਸਕਦੀਆਂ ਨੇ, ਪਲਾਸਟਿਕ ਮਟੀਰੀਅਲ ਦੀਆਂ ਵੀ ਹੋ ਸਕਦੀਆਂ ਨੇ, ਤੇ ਇੱਕ ਨੋਟ ਪੈਡ ਹੋ ਗਿਆ, ਟਾਰਚ ਹੋ ਗਈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬੇਸਿਕ ਚੀਜ਼ਾਂ ਜਿਹੜੀਆਂ ਸਾਡੇ ਕੰਮ ਆ ਸਕਦੇ ਨੇ, ਤੇ ਕੋਈ ਪੇਨ ਕਿਲਰ ਜਿਵੇਂ ਪੈਰਾਸੀਟਾਮੋਲ, ਪੀਸੀਐਮ ਵਗੈਰਾ ਹੋ ਗਈ, ਇਹ ਹੋ ਸਕਦੀ ਹੈਗੀ। ਹੋਰ ਇਸ ਤੋਂ ਇਲਾਵਾ ਕੋਈ ਅਸੀਂ ਮੈਡੀਸਨ ਵਗੈਰਾ ਕੋਈ ਸੁਜੈਸਟ ਨਹੀਂ ਕਰਦੇ ਕਿ ਇੱਕ ਫਸਟ ਏਡ ਜਿਹੜਾ ਉਹ ਦੇ ਸਕਦਾ ਹੈਗਾ।
1: ਅੰਤ ਵਿੱਚ ਤੁਸੀਂ ਵਰਡ ਫਸਟ ਏਡ ਦੇ ਮੌਕੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ?
0: ਮੈਡਮ, ਮੈਂ ਜਦੋਂ ਵੀ ਰੈੱਡ ਕ੍ਰੋਸ ਵਿੱਚ, ਮੈਂ ਕਿਉਂਕਿ ਬੀਂਗ ਫਸਟ ਏਡਰ ਦੇ ਤੌਰ ਤੇ ਕੰਮ ਕਰ ਰਿਹਾ, ਵੈਸੇ ਮੇਰੀ ਕੋਸ਼ਿਸ਼ ਹੁੰਦੀ ਹੈ ਸਕੂਲ ਕਾਲਜ ਦੇ ਵਿੱਚ ਜਿੱਥੇ ਵੀ ਇੰਡਸਟਰੀ 'ਚ ਲੋੜ ਪੈਂਦੀ ਅਸੀਂ ਉੱਥੇ ਜਾ ਕੇ ਫਸਟ ਏਡ ਦੀ ਟ੍ਰੇਨਿੰਗ ਦਿੰਦੇ, ਲੇਕਿਨ ਮੈਂ ਬਹੁਤ ਵਾਰੀ ਜਿਹੜੀ ਹੈ ਆਪਣੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕਰ ਚੁੱਕਿਆ ਕਿ ਮੇਰੀ ਇਹ ਸੋਚ ਹੈ ਕਿ ਹਰ ਇੱਕ ਘਰ ਦੇ ਵਿੱਚ ਇੱਕ ਫਸਟ ਏਡਰ ਜ਼ਰੂਰ ਹੋਵੇ, ਐਟਲੀਸਟ ਜੇ ਆਪਾਂ 5 ਮੈਂਬਰ ਹਾਂ ਤਾਂ ਉਹਨਾਂ ਵਿੱਚੋਂ ਇੱਕ ਪਰਸਨ ਇਹੋ ਜਿਹਾ ਹੋਵੇ ਜਿਹਨੇ ਰੈੱਡ ਕ੍ਰੋਸ ਤੋਂ ਪ੍ਰੋਪਰ ਫਸਟ ਏਡ ਦੀ ਟ੍ਰੇਨਿੰਗ ਲਈ ਹੋਵੇ। ਤਾਂ ਐਮਰਜੈਂਸੀ ਹਾਲਤਾਂ ਦੇ ਵਿੱਚ ਜੇ ਸਾਡਾ ਕੋਈ ਪਰਿਵਾਰ ਦਾ ਫੈਮਿਲੀ ਮੈਂਬਰ ਹੈ ਜਿਹਨੂੰ ਇਸ ਦੀ ਨੌਲੇਜ ਹੈ, ਤਾਂ ਉਸ ਦੀ ਲਾਈਫ ਬਚਾਉਣ ਦੇ ਵਿੱਚ ਬੜਾ ਮਦਦਗਾਰ ਸਾਬਤ ਹੋ ਸਕਦਾ। ਈਵਨ ਜੇ ਸਾਡੇ ਗਲੀ ਮੁਹੱਲੇ ਦੇ ਵਿੱਚ ਵੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ, ਤਾਂ ਇੱਕ ਫਸਟ ਏਡ ਜਿਹੜਾ ਕਿਸੇ ਦੀ ਬੈਟਰ ਹੈਲਪ ਕਰ ਸਕਦਾ ਹੈ। ਦੇਖੋ, ਹੁਣ ਮੰਨ ਲਓ ਕਿ ਸਪੋਜ਼ ਕਿਸੇ ਨੂੰ ਕਾਰਡੀਅਕ ਅਰੈਸਟ ਆ ਜਾਂਦਾ ਹੈ, ਤਾਂ ਉਹਦੇ ਵਿੱਚ ਜ਼ਿੰਦਗੀ ਬਚਾਉਣ ਦਾ ਜਿਹੜਾ ਟਾਈਮ ਹੈ ਉਹ ਬੜਾ ਥੋੜ੍ਹਾ ਹੁੰਦਾ ਹੈਗਾ। ਜਿੰਨਾ ਚਿਰ ਉਹ ਮੈਡੀਕਲ ਏਡ ਤੱਕ ਪਹੁੰਚਦਾ, 50% ਡੈਥ ਤਾਂ ਰਾਹ ਦੇ ਵਿੱਚ ਹੀ ਹੋ ਜਾਂਦੀਆਂ ਨੇ। ਤੇ ਜੇ ਘਰ ਦੇ ਵਿੱਚ ਕਿਸੇ ਨੂੰ ਪਤਾ ਹੈ ਕਿ ਮੈਂ ਔਨ ਦਾ ਸਪੋਟ CPR ਕਿਵੇਂ ਦੇਣੀ ਹੈ, ਚੈਸਟ ਕੰਪਰੈਸ਼ਨ ਕਿਵੇਂ ਦੇਣੇ ਨੇ, ਤਾਂ ਇਹ ਲਾਈਫ ਸੇਵਿੰਗ ਟੈਕਨੀਕਸ ਹੁੰਦੀਆਂ ਨੇ। ਤਾਂ ਮੇਰਾ ਮੈਸੇਜ ਸਾਰੇ ਲੋਕਾਂ ਨੂੰ ਇਹ ਹੈ ਕਿ ਅਸੀਂ ਕੰਮ

0: ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 13 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ।
1: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ, ਤੇ ਤੁਸੀਂ ਸੁਣ ਰਹੇ ਹੋ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੋਗ ਬਾਣੀ।
2: ਸਰੋਤੋ, ਜਿਵੇਂ ਕਿ ਅੱਜ ਸਾਊਥ ਸਾਊਥ ਕੋਆਪਰੇਸ਼ਨ ਦਿਵਸ ਵੀ ਹੈ, ਤਾਂ ਸਾਊਥ ਸਾਊਥ ਕੋਆਪਰੇਸ਼ਨ ਦਾ ਅਰਥ ਸਿਰਫ ਭੂਗੋਲਿਕ ਤੌਰ ਤੇ ਦੱਖਣੀ ਦੇਸ਼ਾਂ ਦਾ ਸਹਿਯੋਗ ਨਹੀਂ ਹੈ, ਇਸ ਦਾ ਮਤਲਬ ਹੈ ਵਿਕਾਸਸ਼ੀਲ ਦੇਸ਼ਾਂ ਵੱਲੋਂ

ਇੱਕ ਦੂਜੇ ਨਾਲ ਆਪਣੇ ਗਿਆਨ, ਟੈਕਨੋਲੋਜੀ, ਤਜਰਬੇ, ਹੁਨਰ ਅਤੇ ਸਰੋਤਾਂ ਨੂੰ ਸਾਂਝਾ ਕਰਨਾ। ਅੱਜ ਦੇ ਸਮੇਂ ਵਿੱਚ ਕੋਈ ਵੀ ਦੇਸ਼ ਇਕੱਲਾ ਅੱਗੇ ਨਹੀਂ ਵੱਧ ਸਕਦਾ। ਜਦੋਂ ਦੇਸ਼ ਇੱਕ ਦੂਜੇ ਤੋਂ ਸਿੱਖਦੇ ਹਨ ਤਾਂ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਹੋ ਜਾਂਦੀ ਹੈ। ਮਿਸਾਲ ਦੇ ਤੌਰ ਤੇ ਜੇ ਕਿਸੇ ਦੇਸ਼ ਨੇ ਖੇਤੀਬਾੜੀ ਵਿੱਚ ਪਾਣੀ ਦੀ ਬਚਤ ਲਈ ਕੋਈ ਸਫਲ ਤਰੀਕਾ ਵਿਕਸਿਤ ਕੀਤਾ ਹੈ ਤਾਂ ਉਹ ਤਜਰਬਾ ਕਿਸੇ ਹੋਰ ਵਿਕਾਸਸ਼ੀਲ ਦੇਸ਼ ਲਈ ਵੀ ਲਾਭਦਾਇਕ ਹੋ ਸਕਦਾ ਹੈ। ਇਸੇ ਤਰ੍ਹਾਂ ਸਿਹਤ, ਸਿੱਖਿਆ, ਡਿਜੀਟਲ ਟੈਕਨੋਲੋਜੀ, ਮਹਿਲਾ ਸਸ਼ਕਤੀਕਰਨ, ਹੁਨਰ ਵਿਕਾਸ ਅਤੇ ਵਾਤਾਵਰਣ ਦੇ ਖੇਤਰਾਂ ਵਿੱਚ ਵੀ ਦੇਸ਼ ਇੱਕ ਦੂਜੇ ਦੀ ਮਦਦ ਕਰ ਸਕਦੇ ਹਨ। ਭਾਰਤ ਵੀ ਸਾਊਥ ਸਾਊਥ ਕੋਆਪਰੇਸ਼ਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਭਾਰਤ ਨੇ ਕਈ ਵਿਕਾਸਸ਼ੀਲ ਦੇਸ਼ਾਂ ਨਾਲ ਸਿੱਖਿਆ, ਸਿਹਤ, ਡਿਜੀਟਲ ਟੈਕਨੋਲੋਜੀ ਸਮਰੱਥਾ ਨਿਰਮਾਣ

ਭਾਰਤ ਨੇ ਕਈ ਵਿਕਾਸਸ਼ੀਲ ਦੇਸ਼ਾਂ ਨਾਲ ਸਿੱਖਿਆ, ਸਿਹਤ, ਡਿਜੀਟਲ ਟੈਕਨੋਲੋਜੀ, ਸਮਰੱਥਾ ਨਿਰਮਾਣ ਅਤੇ ਵਿਕਾਸ ਨਾਲ ਜੁੜੇ ਤਜਰਬੇ ਸਾਂਝੇ ਕੀਤੇ ਹਨ। ਸ੍ਰੋਤਿਓ, ਇਹ ਸਹਿਯੋਗ ਦੀ ਸਭ ਤੋਂ ਖੂਬਸੂਰਤ ਗੱਲ ਹੈ ਕਿ ਇਸ ਵਿੱਚ ਸਿਰਫ ਮਦਦ ਲੈਣ ਵਾਲਾ ਅਤੇ ਮਦਦ ਦੇਣ ਵਾਲਾ ਨਹੀਂ ਹੁੰਦਾ, ਹਰ ਦੇਸ਼ ਇੱਕ ਦੂਜੇ ਤੋਂ ਸਿੱਖਦਾ ਹੈ। ਅੱਜ ਜਦੋਂ ਦੁਨੀਆ ਜਲਵਾਯੂ ਪਰਿਵਰਤਨ, ਗਰੀਬੀ, ਬੇਰੁਜ਼ਗਾਰੀ, ਸਿਹਤ ਸੰਕਟ ਅਤੇ ਡਿਜੀਟਲ ਅਮਾਨਤਾ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਤਾਂ ਸਾਂਝੀ ਕੋਸ਼ਿਸ਼ ਦੀ ਲੋੜ ਪਹਿਲਾਂ ਨਾਲੋਂ ਵੱਧ ਗਈ ਹੈ। ਇੱਕ ਕਹਾਵਤ ਵੀ ਹੈ, ਇੱਕ ਹੱਥ ਨਾਲ ਤਾਲੀ ਨਹੀਂ ਵੱਜਦੀ। ਇਸੇ ਤਰ੍ਹਾਂ ਵਿਕਾਸ ਦੀ ਮੰਜ਼ਿਲ ਵੀ ਮਿਲਜੁਲ ਕੇ ਕੀਤੀਆਂ ਕੋਸ਼ਿਸ਼ਾਂ ਨਾਲ ਹੀ ਹਾਸਲ ਕੀਤੀ ਜਾ ਸਕਦੀ ਹੈ। ਸਾਊਥ ਸਾਊਥ ਕੋਆਪਰੇਸ਼ਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਗਿਆਨ ਨੂੰ ਆਪਣੇ ਤੱਕ ਸੀਮਤ ਰੱਖਣ ਦੀ ਬਜਾਏ ਉਸਨੂੰ ਸਾਂਝਾ ਕੀਤਾ ਜਾਵੇ, ਕਿਉਂਕਿ ਜਦੋਂ ਗਿਆਨ ਸਾਂਝਾ ਹੁੰਦਾ ਹੈ ਤਾਂ ਤਰੱਕੀ ਦੇ ਮੌਕੇ ਵੀ ਵੱਧਦੇ ਹਨ। ਸੋ ਸਰੋਤਿਓ, ਹੁਣ ਅਸੀਂ ਕੁਝ ਲਾਈਨਾਂ

ਸ਼੍ਰੋਤਿਓ, ਆਸ ਕਰਦੀ ਹਾਂ ਤੁਹਾਨੂੰ ਸਾਡੇ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਊਗਾ। ਸੁਣਦੇ ਰਹੋ ਆਕਾਸ਼ਵਾਣੀ। ਪ੍ਰੋਗਰਾਮ ਦੇ ਨਿਰਮਾਤਾ ਮਨਦੀਪ ਰਜੌਰਾ। ਜੈ ਹਿੰਦ।

FM ਬੈਂਡ 101.1 MHz ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ ਸ਼ਾਮ ਦੇ 7:16 ਦਾ। ਹੁਣ ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਸ਼ਾਮ ਸੁਹਾਣੀ, ਸੰਚਾਲਨ ਕਰਨਗੇ ਉਪਾਸਨਾ ਕੌਸ਼ਿਕ।

0: ਸਟੂਡੀਓ ਦਾ ਨੰਬਰ ਡਾਇਲ ਕਰਕੇ ਸਾਡੀ ਪਹਿਲੀ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ, ਆਓ ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਨੇ।
1: ਹੈਲੋ
2: ਹੈਲੋ,
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
2: ਸਤਿ ਸ਼੍ਰੀ ਅਕਾਲ ਜੀ, ਮੈਂ ਰਾਮ ਸਿੰਘ ਬਰਾੜ ਬੋਲਦਾ, ਅਵਲੂ ਪਿੰਡ ਤੋਂ ਜੀ।
0: ਰਾਮ ਸਿੰਘ ਬਰਾੜ ਜੀ, ਕੀ ਹਾਲ ਚਾਲ ਹੈ ਜੀ ਤੁਹਾਡਾ?
2: ਹਾਲ ਚਾਲ ਵਧੀਆ ਜੀ, ਔਰ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ, ਹਾਲ ਚਾਲ ਹੋਰ ਵੀ ਵਧੀਆ ਹੋ ਜਾਂਦੇ
0: ਜੀ। ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਬਹੁਤ ਸਵਾਗਤ ਹੈ, ਕੀ ਦੱਸੋ ਜੀ ਕਿਹੜਾ ਸੁਣੋਗੇ?
2: ਗੀਤ ਮੈਂ ਅਕਸਰ ਇਸ ਮੰਚ ਤੋਂ ਹਰਭਜਨ ਮਾਨ ਦਾ ਗੀਤ ਸੁਣਦਾ ਨਾ ਜੀ, ਕੋਈ ਵੀ ਹਰਭਜਨ ਮਾਨ ਦਾ ਗੀਤ ਪਲੇ ਕਰਦੇ ਜੀ।
0: ਠੀਕ ਹੈ ਜੀ, ਰਾਮ ਸਿੰਘ ਜੀ ਤੁਹਾਡੀ ਫਰਮਾਇਸ਼ ਤੇ ਤੁਹਾਡਾ ਮਨਪਸੰਦ ਗੀਤ ਤੁਹਾਡੇ ਰੇਡੀਓ ਸੈੱਟ ਤੇ ਹਾਜ਼ਰ ਹੈ। ਤੁਹਾਡਾ ਪ੍ਰੋਗਰਾਮ ਚ ਕਾਲ ਕਰਨ ਲਈ ਧੰਨਵਾਦ।

0: ਬਾ
1: ਠੀਕ ਹੈ ਜੀ, ਠੀਕ ਹੈ। ਬਖਸ਼ੀਸ਼ ਸਿੰਘ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਹੈ ਜੀ। ਤੁਹਾਡਾ ਫਰਮਾਇਸ਼ ਦਾ ਕੀ ਤੁਹਾਡੇ ਪ੍ਰੋਗਰਾਮ ਰੇਡੀਓ ਸੈੱਟ 'ਤੇ ਹਾਜ਼ਰ ਹੈ।
0: ਵੈਰੀ ਥੈਂਕ ਯੂ।
1: ਹਾਂਜੀ।

0: ਸਟੂਡੀਓ ਦੀ ਟ੍ਰਿੰਕ ਟ੍ਰਿੰਕ ਵੀ ਵੱਜ ਚੁੱਕੀ ਸੀ ਤੇ ਸਾਡੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਡਾਕਟਰ ਮਲਕੀਤ ਸਿੰਘ, ਪਿੰਡ ਗਿਆਨਾ ਭੈਣ ਜੀ।
0: ਹਾਂਜੀ ਮਲਕੀਤ ਸਿੰਘ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਗੀਤ ਕਿਹੜਾ ਸੁਣਨਾ ਪਸੰਦ ਕਰੋਗੇ?
1: ਰਾਜੇ ਸਿੱਧੂ ਦਾ ਸੁਣਾ ਦਿਓ ਭੈਣ ਜੀ, ਬਠਿੰਡੇ ਵਾਲੇ।
0: ਠੀਕ ਹੈ ਜੀ, ਠੀਕ ਹੈ। ਤੁਹਾਡੀ ਫਰਮਾਇਸ਼ ਦਾ ਤੁਹਾਡਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਹਾਜ਼ਰ ਹੈ। ਤੁਹਾਡੇ ਪ੍ਰੋਗਰਾਮ ਚ ਕਾਲ ਕਰਨ ਲਈ ਧੰਨਵਾਦ।
1: ਧੰਨਵਾਦ।

ਜਾਨ ਮੇਰੇ ਵੱਲੋਂ ਪਾਵੇ, ਤੇਰੇ ਉੱਤੋਂ ਜਾਨ ਕੁਰਬਾਨ ਮੇਰੇ ਵੱਲੋਂ ਪਾਵੇ। ਹੁਣੇ ਕੜਾ ਲੈ ਸਜੀ ਫੁੱਲ ਗੋਰੀਏ, ਸਾਨੂੰ ਵੇਚ ਕੇ ਸਾਨੂੰ ਵੇਚ ਕੇ।

ਮੇਰੀ ਬੱਲੀਏ ਨੀ ਪਾਵੇ ਮਜੀ ਦਿੱਤੀ ਜਾਏ ਤੈਨੂੰ, ਮੇਰੀ ਬੱਲੀਏ ਨੀ ਪਾਵੇ ਮਜੀ ਦਿੱਤੀ ਜਾਏ ਤੈਨੂੰ, ਘਗਰਾ ਸਵਾ ਤੂੰ ਕਾਲੀ ਸੂਪਦਾ ਨੀ ਜਾਵੇ ਸੂਪਦਾ ਨੀ ਜਾਵੇ ਸੂਪਦਾ ਛੜੇ ਜੀ।

ਸਰੋਤਿਓ, ਮਿਤੀ 13 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਦੇ ਵਿੱਚ ਨੌਜਵਾਨ ਕਵਿਤਰੀ ਗੀਤਕਾਰਾ ਕੁਲਵਿੰਦਰ ਕੌਰ ਢਿੱਲੋਂ ਭਾਗ ਲੈਣਗੇ। ਇਹ ਇਹਨਾਂ ਦੇ ਨਾਲ ਮੁਲਾਕਾਤ ਦਾ ਦੂਜਾ ਭਾਗ ਹੋਵੇਗਾ।

0: ਸੋ ਸੁਣਨਾ ਜ਼ਰੂਰ ਪ੍ਰੋਗਰਾਮ ਸੁਖਨ ਦੇ ਵਾਰਿਸ, ਮਿਤੀ 13 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ।
1: ਸਿਫਰ 164-242-3131 ਡਾਇਲ ਕਰਕੇ ਸਾਡੇ ਅਗਲੇ ਸਰੋਤਾ ਵੀ ਸਾਡੇ ਨਾਲ ਜੁੜ ਚੁੱਕੇ ਨੇ। ਆਓ ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਨੇ। ਹੈਲੋ,
2: ਹਾਂਜੀ ਭੈਣ ਜੀ, ਨਮਸਕਾਰ। ਬੁੱਢੇ ਨੇ
1: ਨਮਸਕਾਰ ਜੀ, ਸਤਿ ਸ਼੍ਰੀ ਅਕਾਲ। ਕਿੱਥੋਂ ਗੱਲ ਕਰ ਰਹੇ ਹੋ ਜੀ?
2: ਮੈਂ ਜੀ ਗੰਗਾ ਰਾਮ ਟੇਲਰ ਪਿੱਛੋਂ ਮੰਡੀ ਲਵੇ ਸਾਰੋੜ
1: ਜੀ। ਗੰਗਾ ਰਾਮ ਜੀ, ਤੁਹਾਡਾ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਸਵਾਗਤ ਹੈ ਜੀ। ਗੀਤ ਕਿਹੜਾ ਸੁਣਨਾ ਪਸੰਦ ਕਰੋਗੇ?
2: ਹਾਂ, ਗਾਣਾ ਸੌਂਗ ਹੈਗਾ ਜੀ ਪੰਜਾਬੀ, ਅਮਰਿੰਦਰ ਬਾਬੂ ਦਾ ਛੱਲੇ।
1: ਅੱਛਾ, ਠੀਕ ਹੈ ਜੀ, ਤੁਹਾਡਾ ਫਰਮਾਇਸ਼ ਦਾ ਤੁਹਾਡਾ ਮਨਪਸੰਦ ਗੀਤ ਤੁਹਾਡੇ ਰੇਡੀਓ ਸੈੱਟ ਤੇ ਹਾਜ਼ਰ ਹੈ। ਤੁਹਾਡਾ ਪ੍ਰੋਗਰਾਮ ਚ ਕਾਲ ਕਰਨ ਲਈ ਧੰਨਵਾਦ।
2: ਸ਼ੁਕਰੀਆ ਭੈਣ ਜੀ।

ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਭਾਗ ਪਹਿਲੇ ਦਾ। ਤੇ ਇੱਕ ਛੋਟਾ ਜਿਹਾ ਅੰਤਰਾਲ ਲੈਂਦੇ ਹੋਏ ਹੁਣ ਤੁਸੀਂ ਸੁਣੋਗੇ 7:30 ਰਿਲੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਸੈਸ਼ਨ ਦੇ ਅੰਤ ਵਿੱਚ ਇਸ ਐਲਾਨਨਾਮੇ ਨੂੰ ਅਪਣਾਉਣ ਦੀ ਤਜਵੀਜ਼ ਰੱਖੀ। ਆਪਣੇ ਸਮਾਪਤੀ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੀਂ ਦਿੱਲੀ ਐਲਾਨਨਾਮਾ ਮੈਂਬਰ ਦੇਸ਼ਾਂ ਦੇ ਸਾਂਝੇ ਸੰਕਲਪ ਨੂੰ ਸਪਸ਼ਟ ਦਿਸ਼ਾ ਪ੍ਰਦਾਨ ਕਰਦਾ ਹੈ।
1: ਆਜ ਕੀ ਚਰਚਾ ਸੇ ਸਪਸ਼ਟ ਹੈ ਕਿ ਬਦਲਤੇ ਹੋਏ ਵਿਸ਼ਵ ਕਾ ਸੰਚਾਲਨ ਪੁਰਾਣੇ ਸੰਸਥਾਨੋਂ ਸੇ ਨਹੀਂ ਕੀਆ ਜਾ ਸਕਤਾ। ਰਿਪ੍ਰੇਜੈਂਟੇਸ਼ਨ, ਰਿਸਪੋਂਸਿਵਨੈਸ ਔਰ ਰੂਲ ਮੇਕਿੰਗ ਤੀਨੋਂ ਮੇ ਸੁਧਾਰ ਆਵਸ਼ਕ ਹੈ। ਆਜ ਐਡਪਟ ਕੀਆ ਗਯਾ ਨਿਊ ਦਿੱਲੀ ਡਿਕਲੇਰੇਸ਼ਨ ਹਮਾਰੇ ਸਾਂਝਾ ਸੰਕਲਪ ਕੋ ਸਪਸ਼ਟ ਦਿਸ਼ਾ ਦੇਤਾ ਹੈ। ਅਬ ਹਮਾਰੀ ਜਿੰਮੇਦਾਰੀ ਹੈ ਕਿ ਇਨ ਸੰਕਲਪੋ ਕੋ ਠੋਸ ਪਰਿਣਾਮੋ ਮੇ ਬਦਲੇ।
0: ਸ਼੍ਰੀ ਮੋਦੀ ਨੇ ਕਿਹਾ ਕਿ ਫੈਸਲਿਆਂ ਤੇ ਉਨ੍ਹਾਂ ਦੇ ਨਤੀਜਿਆਂ ਵਿਚਕਾਰ ਪਾੜੇ ਨੂੰ ਭਾਈਵਾਲੀ ਅਤੇ ਸਮੂਹ ਕਾਰਵਾਈ ਰਾਹੀਂ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦੌਰਾਨ ਮੈਂਬਰ ਦੇਸ਼ਾਂ ਦੇ ਕੀਮਤੀ ਯੋਗਦਾਨ, ਰਚਨਾਤਮਕ ਭਾਵਨਾ ਅਤੇ ਵਚਨਬੱਧਤਾ ਲਈ ਧੰਨਵਾਦ ਪ੍ਰਗਟ ਕੀਤਾ। ਬ੍ਰਿਕਸ ਦੀ 20ਵੀਂ ਵਰ੍ਹੇਗੰਢ ਮਨਾਉਣ ਲਈ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੇ ਦੋ ਯਾਦਗਾਰੀ ਡਾਕ ਟਿਕਟਾਂ ਵੀ ਜਾਰੀ ਕੀਤੀਆਂ। ਪਹਿਲਾਂ ਦਿਨੇ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ 18ਵਾਂ ਬ੍ਰਿਕਸ ਸਿਖਰ ਸੰਮੇਲਨ ਸ਼ੁਰੂ ਹੋਇਆ। ਸਿਖਰ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬ੍ਰਿਕਸ ਨੇ ਪਿਛਲੇ 20 ਸਾਲਾਂ ਵਿੱਚ ਵਿਸ਼ਵ ਪੱਧਰ ਤੇ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ ਤੇ ਆਧਾਰਿਤ ਹੈ ਜੋ ਮਨੁੱਖਤਾ ਨੂੰ ਤਰਜੀਹ ਦਿੰਦੀ ਹੈ। ਉਨ੍ਹਾਂ ਬ੍ਰਿਕਸ ਸਹਿਯੋਗ ਨੂੰ ਸਿੱਧੇ ਤੌਰ ਤੇ ਆਮ ਲੋਕਾਂ ਨਾਲ ਜੋੜਨ ਤੇ ਵਿਸ਼ੇਸ਼ ਜ਼ੋਰ ਦਿੱਤਾ।
1: ਭਾਰਤ ਦੀ ਬ੍ਰਿਕਸ ਅਧਿਕਤਾ ਪੀਪਲ ਸੈਂਟ੍ਰਿਕ ਔਰ ਹਿਊਮੈਨਿਟੀ ਫਸਟ ਅਪਰੋਚ ਪਰ ਆਧਾਰਿਤ ਹੈ। ਰਿਜੀਲੀਅੰਸ, ਇਨੋਵੇਸ਼ਨ, ਕੋਆਪਰੇਸ਼ਨ ਔਰ ਸਸਟੇਨੇਬਿਲਿਟੀ ਹਮਾਰੀ ਪ੍ਰਾਥਮਿਕਤਾਏ ਰਹੀ ਹੈ। ਇਨ ਪ੍ਰਾਥਮਿਕਤਾਓ ਕੇ ਸਾਥ ਹਮਨੇ ਬ੍ਰਿਕਸ ਸਹਿਯੋਗ ਕੋ ਸਾਮਾਨਯ ਜਨ ਸੇ ਜੋੜਨੇ ਕਾ ਵਿਸ਼ੇਸ਼ ਬਲ ਦਿਆ ਹੈ।
0: ਪ੍ਰਧਾਨ ਮੰਤਰੀ ਨੇ ਕਿਹਾ ਕਿ ਬ੍ਰਿਕਸ ਕਿਸੇ ਵੀ ਦੇਸ਼ ਦੇ ਖਿਲਾਫ ਨਹੀਂ ਹੈ। ਉਨ੍ਹਾਂ ਨੇ ਵਧੇਰੇ ਨੁਮਾਇੰਦਗੀ ਵਾਲੀ ਅਤੇ ਸਮਾਵੇਸ਼ੀ ਵਿਸ਼ਵ ਸ਼ਾਸਨ ਪ੍ਰਣਾਲੀ ਦੀ ਲੋੜ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸੰਮੇਲਨ ਤੋਂ ਅਲੱਗ ਇਥੋਪੀਆ, ਮਲੇਸ਼ੀਆ ਅਤੇ ਵੀਅਤਨਾਮ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਨਾਲ ਆਬੂਧਾਬੀ ਦੇ ਕਰਾਊਨ ਪ੍ਰਿੰਸ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਸ੍ਰੀ ਮੋਦੀ ਨੇ ਪਹਿਲਾਂ ਇਥੋਪੀਆ ਦੇ ਪ੍ਰਧਾਨ ਮੰਤਰੀ ਡਾਕਟਰ ਅਬੀ ਅਹਿਮਦ ਅਲੀ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਨੇ ਆਰਥਿਕ ਸਹਿਯੋਗ, ਰੱਖਿਆ ਅਤੇ ਸੁਰੱਖਿਆ ਅਤੇ ਸਮਰੱਥਾ ਨਿਰਮਾਣ ਸਮੇਤ ਵੱਖ ਵੱਖ ਖੇਤਰਾਂ ਵਿੱਚ ਦੁਵੱਲੀ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ। ਦੋਹਾਂ ਆਗੂਆਂ ਨੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਆਪਣੀ ਮੁਲਾਕਾਤ ਵਿੱਚ ਦੋਹਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਰੱਖਿਆ ਅਤੇ ਸੁਰੱਖਿਆ ਅਤੇ ਲੋਕਾਂ ਵਿਚਕਾਰ ਸੰਪਰਕ ਸਮੇਤ ਵੱਖ ਵੱਖ ਖੇਤਰਾਂ ਵਿੱਚ ਸਹਿਯੋਗ ਦੀ ਸਮੀਖਿਆ ਕੀਤੀ। ਸ੍ਰੀ ਮੋਦੀ ਨੇ ਆਸੀਅਨ ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਮਲੇਸ਼ੀਆ ਦੇ ਸਮਰਥਨ ਦੀ ਸ਼ਲਾਘਾ ਕੀਤੀ। ਵੀਅਤਨਾਮੀ ਪ੍ਰਧਾਨ ਮੰਤਰੀ ਲੀ ਮਿਨ ਹੰਗ ਨਾਲ ਆਪਣੀ ਮੁਲਾਕਾਤ ਵਿੱਚ ਸ੍ਰੀ ਮੋਦੀ ਨੇ ਬ੍ਰਿਕਸ ਵਿੱਚ ਇੱਕ ਭਾਈਵਾਲ ਦੇਸ਼ ਵਜੋਂ ਵੀਅਤਨਾਮ ਦੀ ਭਾਗੀਦਾਰੀ ਦਾ ਸਵਾਗਤ ਕੀਤਾ। ਦੋਹਾਂ ਨੇਤਾਵਾਂ ਨੇ ਦੋਵੇਂ ਸਬੰਧਾਂ ਦੀ ਪ੍ਰਗਤੀ ਅਤੇ ਖੇਤਰੀ ਅਤੇ ਵਿਸ਼ਵ ਵਿਆਪੀ ਮੁੱਦਿਆਂ ਤੇ ਚਰਚਾ ਕੀਤੀ। ਆਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਮੁਲਾਕਾਤ ਵਿੱਚ ਦੋਹਾਂ ਧਿਰਾਂ ਨੇ ਭਾਰਤ UAE ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਤੇ ਜ਼ੋਰ ਦਿੱਤਾ। ਦੋਹਾਂ ਨੇਤਾਵਾਂ ਨੇ ਸਾਂਝੇ ਹਿੱਤ ਅਤੇ ਬ੍ਰਿਕਸ ਸਹਿਯੋਗ ਨੂੰ ਅੱਗੇ ਵਧਾਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਨਵੀਂ ਦਿੱਲੀ ਵਿੱਚ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਂ ਨਾਲ ਗੱਲਬਾਤ ਕੀਤੀ। ਈਰਾਨੀ ਰਾਸ਼ਟਰਪਤੀ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਦੇ ਦੌਰੇ ਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ XML @AIRRNU ਜਲੰਧਰ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੱਜ ਜੰਮੂ ਕਸ਼ਮੀਰ ਦੇ ਕੁਪਵਾੜਾ, ਕੁਲਗਾਮ, ਬਾਂਦੀਪੁਰਾ, ਬਾਰਾਮੂਲਾ ਤੇ ਸੋਪੋਰ ਸਮੇਤ 10 ਥਾਵਾਂ ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। ਇਹ ਤਲਾਸ਼ੀਆਂ ਪਾਬੰਦੀਸ਼ੁਦਾ ਦਹਿਸ਼ਤਗਰਦ ਤੜੇ, ਲਸ਼ਕਰ ਤੈਬਾ ਦੇ ਪਾਕਿਸਤਾਨ ਸਥਿਤ ਹੈਂਡਲਰਾਂ ਅਤੇ ਕਥਿਤ ਸਥਾਨਕ ਓਵਰਗਰਾਊਂਡ ਕਾਰਕੁਨਾਂ ਦੇ ਨੈਟਵਰਕ ਨਾਲ ਜੁੜੇ ਸਰਹੱਦ ਪਾਰ ਦਹਿਸ਼ਤਗਰਦ ਯੋਜਨਾਵਾਂ ਦੇ ਮਾਮਲੇ 'ਚ ਚਲਾਈਆਂ ਗਈਆਂ। ਤਲਾਸ਼ੀਆਂ ਦੌਰਾਨ ਮਾਮਲੇ ਨਾਲ ਸੰਬੰਧਿਤ ਹੋਰ ਇਤਰਾਜ਼ਯੋਗ ਸਮੱਗਰੀ ਜ਼ਬਤ ਕੀਤੀ ਗਈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। NIA ਨੇ ਕਿਹਾ ਕਿ ਇਸ ਸਾਲ 31 ਮਾਰਚ ਨੂੰ ਇੱਕ ਓਵਰਗਰਾਊਂਡ ਕਾਰਕੁਨ ਦੀ ਗ੍ਰਿਫਤਾਰੀ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਤੋਂ ਇੱਕ ਹੈਂਡ ਗ੍ਰਨੇਡ ਅਤੇ ਜ਼ਿੰਦਾ ਗੋਲਾ ਬਰੂਦ ਬਰਾਮਦ ਕੀਤਾ ਗਿਆ ਸੀ। ਪੰਜਾਬ ਵਿੱਚ ਅੱਜ ਸਾਰਾਗੜ੍ਹੀ ਦਿਵਸ ਮੌਕੇ ਫਿਰੋਜ਼ਪੁਰ ਸਥਿਤ ਯਾਦਗਾਰ ਵਿਖੇ ਸਾਰਾਗੜ੍ਹੀ ਦੀ ਜੰਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਅੰਮ੍ਰਿਤਸਰ ਵਿੱਚ 21 ਬਰਤਾਨਵੀ ਭਾਰਤੀ ਸਿੱਖ ਸੈਨਿਕਾਂ ਦੀ ਯਾਦ ਵਿੱਚ ਸਾਰਾਗੜ੍ਹੀ ਗੁਰਦੁਆਰੇ ਵਿਖੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ। ਉਨ੍ਹਾਂ ਨੇ 12 ਸਤੰਬਰ 1897 ਨੂੰ ਵਜ਼ੀਰਿਸਤਾਨ ਵਿੱਚ ਸਾਰਾਗੜ੍ਹੀ ਕਿਲ੍ਹੇ ਦੀ ਰੱਖਿਆ ਕਰਦਿਆਂ 10,000 ਅਫਗਾਨ ਕਬਾਇਲੀਆਂ ਨਾਲ ਲੜਦਿਆਂ ਆਪਣੀ ਸਰਵੋੱਚ ਕੁਰਬਾਨੀ ਦਿੱਤੀ ਸੀ। ਫਿਰੋਜ਼ਪੁਰ ਵਿਖੇ ਕਰਵਾਏ ਗਏ ਇੱਕ ਰਾਜ ਪੱਧਰੀ ਸਮਾਗਮ ਵਿੱਚ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ, ਫੌਜੀ ਅਧਿਕਾਰੀਆਂ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

0: ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜੋ ਮੁੱਖ ਮਹਿਮਾਨ ਸਨ ਨੇ ਇਸ ਮੌਕੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕੀਤਾ। ਹੋਰ ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
1: ਸਾਰਾਗੜ੍ਹੀ ਦੀ ਜੰਗ ਵਿਸ਼ਵ ਫੌਜੀ ਇਤਿਹਾਸ ਦੀਆਂ ਸਭ ਤੋਂ ਬੇਮਿਸਾਲ ਲੜਾਈਆਂ ਵਿੱਚੋਂ ਇੱਕ ਹੈ। ਅੱਜ ਤੋਂ 129 ਸਾਲ ਪਹਿਲਾਂ ਸਿੱਖ ਰੈਜੀਮੈਂਟ ਦੇ ਹਵਲਦਾਰ ਈਸ਼ਰ ਸਿੰਘ ਦੀ ਅਗਵਾਈ ਹੇਠ ਇਹਨਾਂ 21 ਬਹਾਦਰ ਸਿੱਖ ਸੈਨਿਕਾਂ ਨੇ ਮੌਜੂਦਾ ਪਾਕਿਸਤਾਨ ਵਿੱਚ ਸਥਿਤ ਖੈਬਰ ਪਖਤੂਨਖਵਾ ਦੇ ਸਮਾਨਾ ਪਿੰਡ ਵਿੱਚ ਅਫਗਾਨੀ ਕਬਾਇਲੀਆਂ ਵਿਰੁੱਧ ਆਪਣੇ ਆਖਰੀ ਸਾਹਾਂ ਤੱਕ ਲੜਾਈ ਲੜੀ ਸੀ। ਉਹਨਾਂ ਨੇ ਸੈਂਕੜੇ ਅਫਗਾਨੀ ਕਬਾਇਲੀਆਂ ਨੂੰ ਮਾਰ ਕੇ ਸਾਰਾਗੜ੍ਹੀ ਕਿਲ੍ਹੇ ਤੇ ਕਬਜ਼ਾ ਕਰਨ ਦੀਆਂ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਸੀ। ਇਸ ਯੁੱਧ ਵਿੱਚ ਮਰਨ ਵਾਲੇ ਇਹ ਬਹਾਦਰ ਜ਼ਿਆਦਾਤਰ ਪੰਜਾਬ ਦੇ ਮਾਝਾ ਖੇਤਰ ਦੇ ਸਨ। ਉਹਨਾਂ ਨੂੰ ਉਸ ਸਮੇਂ ਦੇ ਸਭ ਤੋਂ ਉੱਚੇ ਭਾਰਤੀ ਫੌਜੀ ਬਹਾਦਰੀ ਪੁਰਸਕਾਰ ਇੰਡੀਅਨ ਆਰਡਰ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਪੁਰਸਕਾਰ ਵਰਤਮਾਨ ਵਿੱਚ ਪਰਮਵੀਰ ਚੱਕਰ ਦੇ ਬਰਾਬਰ ਹੈ। ਇਹ ਸੈਨਿਕ ਉਸ ਸਮੇਂ ਦੀ 36ਵੀਂ ਸਿੱਖ ਰੈਜੀਮੈਂਟ ਦਾ ਹਿੱਸਾ ਸਨ, ਜਿਸ ਨੂੰ ਹੁਣ ਭਾਰਤੀ ਫੌਜ ਦੀ 4ਵੀਂ ਸਿੱਖ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਹੈ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
0: ਭਾਰਤ ਨੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਚੀਨ ਦੇ ਮੋਚੀ ਵਿੱਚ ਖੇਡੇ ਗਏ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ 5-1 ਨਾਲ ਹਰਾਇਆ। ਭਾਰਤ ਵੱਲੋਂ ਸੁਪ੍ਰਿਆ ਨੇ ਹੈਟ੍ਰਿਕ ਲਾਈ, ਜਦਕਿ ਮਧੂ ਅਤੇ ਸੁਖਵੀਰ ਕੌਰ ਨੇ 1-1 ਗੋਲ ਕੀਤਾ। ਹੁਣ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਮੇਜ਼ਬਾਨ ਚੀਨ ਨਾਲ ਹੋਏਗਾ। ਯੂਐਸ ਓਪਨ ਟੈਨਿਸ ਦੇ ਪੁਰਸ਼ ਸਿੰਗਲਸ ਦੇ ਫਾਈਨਲ ਵਿੱਚ ਅਮਰੀਕਾ ਦੇ ਬੈਨ ਸ਼ੈਲਟਨ ਦਾ ਮੁਕਾਬਲਾ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਏਗਾ। ਅੱਜ ਪਹਿਲੇ ਸੈਮੀਫਾਈਨਲ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਨੇ ਰੂਸ ਦੇ ਕਰੇਨ ਖਚਨੋਵ ਨੂੰ ਹਰਾਇਆ। ਇੱਕ ਹੋਰ ਸੈਮੀਫਾਈਨਲ ਵਿੱਚ ਬੈਨ ਸ਼ੈਲਟਨ ਨੇ ਅਮਰੀਕਾ ਦੇ ਹੀ ਫਰਾਂਸਿਸ ਟਿਆਫੋ ਨੂੰ ਹਰਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। 18ਵਾਂ ਬ੍ਰਿਕਸ ਸਿਖਰ ਸੰਮੇਲਨ ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਲੋਕ ਕੇਂਦਰਿਤ ਪਹੁੰਚ ਤੇ ਆਧਾਰਿਤ ਹੈ। ਸਿਖਰ ਸੰਮੇਲਨ ਦੇ ਪਹਿਲੇ ਹੀ ਦਿਨ ਅਪਣਾਏ ਗਏ ਨਵੀਂ ਦਿੱਲੀ ਐਲਾਨਨਾਮੇ ਵਿੱਚ ਬ੍ਰਿਕਸ ਦੇਸ਼ਾਂ ਨੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਟਕਰਾਅ ਅਤੇ ਅੰਤਰਰਾਸ਼ਟਰੀ ਨਿਜ਼ਾਮ ਵਿੱਚ ਵੱਧ ਰਹੇ ਧਰੁਵੀਕਰਨ ਅਤੇ ਧੜੇਬੰਦੀ ਤੇ ਚਿੰਤਾ ਪ੍ਰਗਟ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ 18ਵੇਂ ਬ੍ਰਿਕਸ ਸੰਮੇਲਨ ਦੌਰਾਨ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। NIA ਨੇ ਜੰਮੂ ਕਸ਼ਮੀਰ ਵਿੱਚ ਪਾਬੰਦੀਸ਼ੁਦਾ ਦਹਿਸ਼ਤਗਰਦ ਧੜੇ ਲਸ਼ਕਰ ਤੈਬਾ ਨਾਲ ਜੁੜੇ ਨੈਟਵਰਕ ਦੇ ਮਾਮਲੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਭਾਰਤ ਦੱਖਣੀ ਕੋਰੀਆ ਨੂੰ 5-1 ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਗਿਆ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੇ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਮੈਂ ਉਪਾਸਨਾ ਕੌਸ਼ਿਕ ਹਾਜ਼ਰ ਹਾਂ। ਸਟੂਡੀਓ ਦੀ ਘੜੀ ਤੇ ਸਮਾਂ ਹੈ 7:40 ਤੇ ਇਸ ਦੇ ਨਾਲ ਹੀ ਸਾਡੇ ਅਗਲੇ ਸਰੋਤਾ ਵੀ ਸਾਡੇ ਨਾਲ ਜੁੜ ਚੁੱਕੇ ਨੇ। ਆਓ ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਨੇ। ਹੈਲੋ ਹੈਲੋ
3: ਹੈਲੋ, ਸਤਿ ਸ੍ਰੀ ਅਕਾਲ ਭਾਈ ਬੀਬਾ।
2: ਸਤਿ ਸ੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ? ਬਿਲਕੁਲ ਜੀ ਬਿਲਕੁਲ, ਤੁਹਾਡੀ ਫਰਮਾਇਸ਼ ਦਾ ਇਹ ਗੀਤ ਤੁਹਾਡੇ ਰੇਡੀਓ ਸੈਟ ਤੇ ਹਾਜ਼ਰ ਹੈ ਜੀ, ਤੇ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਧੰਨਵਾਦ।
3: ਚਲੋ ਭਾਈ, ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ।
2: ਹਾਂਜੀ, ਸ਼ੁਕਰੀਆ ਜੀ, ਸ਼ੁਕਰੀਆ।
3: ਠੀਕ ਹੈ ਭਾਈ।

0: जी हाँ बिल्कुल, ऐदा ही उड़दे उड़दे साढ़े अगले श्रोता भी साढ़े कोल जुड़ साढ़े नाल जुड़ चुके ने, ते आओ देखदे आं कौन ने ते कित्थों ने। हैलो,
1: ਛੱਡ ਦੇ ਫਿਕਰਾਂ ਕੱਲ ਦੀਆਂ ਤੂੰ ਹੱਸ ਕੇ ਅੱਜ ਗੁਜ਼ਾਰ। ਛੱਡ ਦੇ ਫਿਕਰਾਂ ਕੱਲ ਦੀਆਂ ਤੂੰ ਹੱਸ ਕੇ ਅੱਜ ਗੁਜ਼ਾਰ, ਜੋ ਵੀ ਹੋਣਾ ਹੋ ਕੇ ਰਹਿਣਾ, ਆਪੇ ਭਲੀ ਕਰੂ ਕਰਤਾਰ।
0: क्या बात है जी, क्या बात है, बहुत ही सोहनी एंट्री तुसी साडे आकाशवाणी एफएम बठिंडा ते कॉल ਨਾਲ ਲਿੱਤੀ है जी। कौन गल कर रहे हो?
1: ਜੀ ਮੈਡਮ ਜੀ, ਤੁਹਾਨੂੰ ਤੇ ਸਾਡੇ ਤਮਾਮ ਸੁਣਨ ਵਾਲਿਆਂ ਨੂੰ ਮੇਰੀ ਅਮਨਦੀਪ ਸਿੰਘ, ਪਿੰਡ ਹਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਤੇ ਅਮਨਦੀਪ ਸਿੰਘ ਜੀ, ਤੁਸੀਂ ਪਹਿਲੀ ਵਾਰ ਕਾਲ ਆਇਆ ਜੀ ਕਿ ਪਹਿਲਾਂ ਵੀ ਕਾਲ ਕਰਦੇ ਰਹਿੰਦੇ ਹੋ?
1: ਮੈਡਮ ਜੀ, ਮੈਂ ਕਾਲ ਤਾਂ ਵੈਸੇ ਕਰਦਾ ਰਹਿੰਦਾ, ਪਰ ਤੁਹਾਡੇ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਗੱਲ ਹੋ ਰਹੀ ਹੈ।
0: ਬਿਲਕੁਲ, ਮਤਲਬ ਕਿ ਅੱਜ ਮੇਰਾ ਬਹੁਤ ਵਧੀਆ ਦਿਨ ਹੈ ਕਿ ਤੁਹਾਡੀ
1: ਸਾਡਾ
0: ਕਾਲ
1: ਵੀ
0: ਮੇਰੇ
1: ਬਹੁਤ
0: ਨਾਲ
1: ਵਧੀਆ
0: ਲੱਗ
1: ਦਿਨ
0: ਗਈ।
1: ਹੈ ਜੀ, ਸਾਡਾ ਵੀ ਬਹੁਤ ਵਧੀਆ ਦਿਨ ਹੈ, ਕਿਉਂਕਿ
0: ਬਿਲਕੁਲ
1: ਇੱਕ ਦਿਨ
0: ਬਿਲਕੁਲ
1: ਤੁਹਾਨੂੰ ਅੱਗੇ ਵੀ ਅਸੀਂ ਸੁਣਿਆ ਸੀ ਸ਼ਾਮ ਸੁਹਾਨੀ 'ਚ,
0: ਹਾਂਜੀ
1: ਤੇ ਅੱਜ ਦੂਸਰੀ ਵਾਰ ਤੁਹਾਨੂੰ ਸੁਣ ਰਹੇ ਹਾਂ। ਸ਼ਾਇਦ ਤੁਹਾਡਾ ਪਤਾ ਨਹੀਂ ਹੈ ਕਿੰਨਵਾਂ ਪ੍ਰੋਗਰਾਮ ਆ,
0: ਹਾਂਜੀ
1: ਪਰ
0: ਹਾਂਜੀ
1: ਮੈਂ ਤੁਹਾਨੂੰ ਅੱਜ ਦੂਸਰੀ ਵਾਰ ਇਸੇ ਪ੍ਰੋਗਰਾਮ 'ਚ ਸੁਣ ਰਿਹਾ, ਤੇ ਸਾਨੂੰ ਤੁਹਾਡਾ ਪ੍ਰੋਗਰਾਮ ਸਾਰੇ ਪਰਿਵਾਰ ਨੂੰ ਬਹੁਤ ਪਸੰਦ ਆਇਆ।
0: ਸ਼ੁਕਰੀਆ ਜੀ, ਸ਼ੁਕਰੀਆ। ਵੈਸੇ ਇੱਕ ਛੋਟੀ ਜਾਣਕਾਰੀ ਹੋਰ ਮੈਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ, ਮੇਰੇ ਜਿਹੜੇ ਨਾਨਕੇ ਨੇ ਨਾ ਜੀ, ਉਹ ਵੀ ਜਗਰਾਉਂ ਦੇ ਨੇ।
1: ਵਾਹ ਜੀ ਵਾਹ ਮੈਮ, ਮਤਲਬ ਫਿਰ ਤਾਂ ਤੁਸੀਂ ਇੱਧਰ ਸਾਡੇ ਮਤਲਬ ਨੇੜੇ ਤੇੜੇ ਦੇ ਹੀ ਹੋ, ਇੱਧਰ ਤੁਹਾਡੇ ਨਾਨਕੇ ਸਾਡੇ
0: ਬਿਲਕੁਲ
1: ਨੇੜੇ ਤੇੜੇ ਨੇ।
0: ਬਿਲਕੁਲ, ਤੇ
1: ਚਲੋ
0: ਨਾਨਕੇ
1: ਕੋਸ਼ਿਸ਼
0: ਪਰਿਵਾਰ ਨੂੰ
1: ਕਰਿਓ
0: ਤਾਂ,
1: ਤੇ
0: ਹਾਂਜੀ ਹਾਂਜੀ
1: ਬਈ
0: ਬਿਲਕੁਲ, ਮੇਰਾ
1: ਕੋਸ਼ਿਸ਼
0: ਸ਼ੋਅ
1: ਕਰਿਓ।
0: ਪਸੰਦ ਆਣਾ ਹੀ ਹੈ ਜੀ।
1: ਜੀ, ਤੁਸੀਂ ਕੋਸ਼ਿਸ਼ ਕਰਿਓ ਕਿ ਹਠੂਰ, ਕਿਉਂਕਿ ਸਾਡਾ ਇੱਧਰ ਬੜਾ ਫੇਮਸ ਪਿੰਡ ਆ ਸਾਡਾ,
0: ਹਾਂਜੀ
1: ਤੇ ਜਗਰਾਉਂ ਦੇ ਵੀ ਲੱਗ ਗਈ ਆ, ਸਾਨੂੰ ਤਹਿਸੀਲ ਵੀ ਜਗਰਾਉਂ ਪੈਂਦੀ ਆ, ਤੇ
0: ਹਾਂਜੀ
1: ਤੁਸੀਂ ਜ਼ਰੂਰ ਮਤਲਬ ਹੋ ਕੇ ਜਾਇਓ, ਕਿਉਂਕਿ ਜਦੋਂ ਸਾਨੂੰ ਤੁਹਾਡੇ ਵਰਗੇ ਭੈਣ ਭਰਾ ਮਿਲਦੇ ਨੇ ਤਾਂ ਬੜਾ ਚੰਗਾ ਲੱਗਦਾ।
0: ਬਿਲਕੁਲ ਬਿਲਕੁਲ ਬਿਲਕੁਲ ਜੀ, ਜ਼ਰੂਰ, ਜਿਸ ਵੇਲੇ ਮੇਰਾ ਗੇੜਾ ਲੱਗੇਗਾ ਤੁਹਾਡੇ ਕੋਲ ਜ਼ਰੂਰ ਆ ਕੇ ਜਾਵਾਂਗੇ ਜੀ।
1: ਜੀ ਜੀ ਜੀ ਮੈਡਮ,
0: ਹਾਂਜੀ,
1: ਜ਼ਰੂਰ ਜੀ, ਮੋਸਟ
0: ਗੀਤ ਦੱਸ
1: ਵੈਲਕਮ
0: ਦਿਓ
1: ਜੀ।
0: ਅਮਨਦੀਪ ਸਿੰਘ ਜੀ, ਕਿਹੜਾ
1: ਗੀਤ
0: ਸੁਣਨਾ ਪਸੰਦ
1: ਮੈਡਮ,
0: ਕਰੋਗੇ?
1: ਫੋਨ ਮੈਨੂੰ ਮੇਰੀ ਵਾਈਫ ਨੇ ਮਿਲਾ ਕੇ ਦਿੱਤਾ, ਸਿਮਰਜੀਤ ਨੇ, ਤੇ ਗੀਤ ਵੀ ਸਾਡਾ ਕੁਛ ਇਦਾਂ ਦਾ ਹੀ ਆ, ਸਤਿੰਦਰ
0: ਹਾਂਜੀ,
1: ਸਰਤਾਜ ਦੀ ਆਵਾਜ਼ ਦੇ ਵਿੱਚ, ਮੈਂ ਤੇ ਸੱਜਣ ਇੱਕੋ ਮਿੱਕੇ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਹੀ ਸੋਹਣਾ ਗੀਤ ਤੁਸੀਂ ਪਸੰਦ ਕੀਤਾ ਹੈ। ਤੇ
1: ਜੀ
0: ਅਮਨਦੀਪ ਸਿੰਘ ਜੀ, ਤੁਹਾਡਾ ਪ੍ਰੋਗਰਾਮ 'ਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਲੱਗਿਆ
1: ਹਾਂਜੀ
0: ਤੁਹਾਡੇ ਨਾਲ ਗੱਲ ਕਰਕੇ। ਤੇ
1: ਹਾਂਜੀ
0: ਤੁਹਾਡੀ
1: ਮੈਮ, ਤੁਹਾਨੂੰ
0: ਮਨਪਸੰਦ
1: ਵੀ
0: ਦਾ ਇਹ ਗੀਤ ਤੁਹਾਡੇ ਰੇਡੀਓ ਸੈੱਟ 'ਤੇ ਹਾਜ਼ਰ ਹੈ।
1: ਬਹੁਤ ਧੰਨਵਾਦ, ਸ਼ੁਕਰੀਆ ਮੈਮ, ਥੈਂਕ ਯੂ ਸੋ
0: ਹਾਂਜੀ,
1: ਮਚ।

0: ਇੱਦਾਂ ਹੀ ਮੈਂ ਤੇ ਮੇਰੇ ਸਰੋਤੇ ਵੀ ਇੱਕੋ ਮਿੱਕੇ ਨੇ ਜੀ, ਨਾ ਉਹਨਾਂ ਦਾ ਮੇਰੇ ਸ਼ੋਅ ਬਿਨਾਂ ਚੱਲਦਾ ਤੇ ਨਾ ਹੀ ਮੇਰਾ ਉਹਨਾਂ ਬਿਨਾਂ। ਤਾਂ ਸਾਡੇ ਅਗਲੇ ਸਰੋਤਾ ਵੀ ਸਾਡੇ ਨਾਲ ਇਸੇ ਤਰੀਕੇ ਨਾਲ ਜੁੜ ਚੁੱਕੇ ਨੇ, ਆਓ ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਨੇ। ਹੈਲੋ
1: हाँ
0: ਹੈਲੋ,
1: जी
0: ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਗੱਲ
1: हेलो
0: ਕਰ ਰਹੇ ਹੋ?
1: संदीप सिंह बोल रहा है दौले तो।
0: ਹਾਂਜੀ ਸੰਦੀਪ ਸਿੰਘ ਜੀ, ਪਿੰਡ ਦੌਲੇ ਤੋਂ, ਕੀ ਹਾਲ ਚਾਲ ਹੈ ਜੀ ਤੁਹਾਡਾ?
1: ਬਹੁਤ ਵਧੀਆ ਜੀ।
0: ਹਾਂਜੀ ਸੰਦੀਪ ਸਿੰਘ ਜੀ, ਤੁਸੀਂ ਗੀਤ ਕਿਹੜਾ ਸੁਣਨਾ ਪਸੰਦ ਕਰੋਗੇ?
1: ਅਸੀਂ ਕੁਲਦੀਪ ਮਾਣਕ ਦਾ ਸੁਣਨਾ ਜੀ, ਮਾਂ ਦੀ।
0: ਜੀ ਬਿਲਕੁਲ, ਤੁਹਾਡੀ ਫਰਮਾਇਸ਼ ਤੇ ਇਹ ਗੀਤ ਤੁਹਾਡੇ ਰੇਡੀਓ ਸੈੱਟ ਤੇ ਹਾਜ਼ਰ ਹੈ ਜੀ। ਕੁਲਦੀਪ ਸਿੰਘ ਸੰਦੀਪ ਸਿੰਘ ਜੀ, ਤੁਹਾਡਾ ਪ੍ਰੋਗਰਾਮ ਚ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ।
1: थैंक यू मैम।

ਇਸ ਗੀਤ ਦੇ ਨਾਲ ਹੀ ਮੈਨੂੰ ਉਪਾਸਨਾ ਕੌਸ਼ਿਕ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਸਮਾਪਤ ਕਰਨ ਦੀ। ਇਸ ਦੇ ਨਾਲ ਹੀ ਧੰਨਵਾਦ ਕਰਾਂਗੇ ਸਾਡੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ, ਤੇ ਨਾਲ ਹੀ ਧੰਨਵਾਦ ਕਰਦੇ ਹਾਂ ਸੋਹਣੇ ਰੱਬ ਦਾ ਜਿਹਨੇ ਸਾਡੀ ਚੋਲੀ ਵਿੱਚ ਇੰਨਾ ਸੋਹਣਾ ਦਿਨ ਪਾਇਆ ਹੈ।

ਪ੍ਰੋਗਰਾਮ ਰੰਗੀ ਗਜ਼ਲ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਸੁਸ਼ਮਾ ਵੱਲੋਂ ਪਿਆਰ ਭਰੀ ਨਮਸਕਾਰ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਚੰਦਨ ਦਾਸ ਦੀ ਗਾਈ ਹੋਈ ਇਸ ਗਜ਼ਲ ਦੇ ਨਾਲ, ਜਿਸ ਦੇ ਸ਼ੇਅਰ ਲਿਖੇ ਨੇ ਬਸ਼ੀਰ ਬਦਰ ਨੇ, ਸੰਗੀਤ ਦਿੱਤਾ ਹੈ ਚੰਦਨ ਦਾਸ ਨੇ।

ਸਰੋਤਿਓ, ਮਿਤੀ 13 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਦੇ ਵਿੱਚ ਨੌਜਵਾਨ ਕਵਿਤਰੀ ਗੀਤਕਾਰਾ ਕੁਲਵਿੰਦਰ ਕੌਰ ਢਿੱਲੋਂ ਭਾਗ ਲੈਣਗੇ। ਇਹ ਇਹਨਾਂ ਦੇ ਨਾਲ ਮੁਲਾਕਾਤ ਦਾ ਦੂਜਾ ਭਾਗ ਹੋਵੇਗਾ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਆਕਾਸ਼ਵਾਣੀ FM ਬਠਿੰਡਾ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗੇ ਗਜ਼ਲ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 8:15 ਅਤੇ 31 ਸੈਕਿੰਡ ਦਾ। ਪ੍ਰੋਗਰਾਮ ਦੀ ਅਗਲੀ ਗਜ਼ਲ ਤੁਹਾਡੀ ਨਜ਼ਰ ਕਰ ਰਹੇ ਹਾਂ ਅਨੂਪ ਜਲੋਟਾ ਦੀ ਆਵਾਜ਼ ਦੇ ਵਿੱਚ।

ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਜਗਜੀਤ ਸਿੰਘ ਅਤੇ ਚਿਤਰਾ ਸਿੰਘ ਦੀ ਆਵਾਜ਼ ਦੇ ਵਿੱਚ ਗਜ਼ਲ। ਗਜ਼ਲ ਦੇ ਅਸ਼ਾਰ ਲਿਖੇ ਨੇ ਸੁਦਰਸ਼ਨ ਫਾਕਿਰ ਨੇ, ਸੰਗੀਤ ਏ ਜਗਜੀਤ ਸਿੰਘ ਦਾ।

ਸਰੋਤਿਓ, ਮਿਤੀ 13 ਸਤੰਬਰ ਦਿਨ ਐਤਵਾਰ ਸਵੇਰੇ 10:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਦੇ ਵਿੱਚ ਨੌਜਵਾਨ ਕਵਿਤਰੀ ਗੀਤਕਾਰਾ ਕੁਲਵਿੰਦਰ ਕੌਰ ਢਿੱਲੋਂ ਭਾਗ ਲੈਣਗੇ। ਇਹ ਇਹਨਾਂ ਦੇ ਨਾਲ ਮੁਲਾਕਾਤ ਦਾ ਦੂਜਾ ਭਾਗ ਹੋਵੇਗਾ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਆਕਾਸ਼ਵਾਣੀ FM ਬਠਿੰਡਾ ਤੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗੇ ਗਜ਼ਲ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ ਰਾਤ ਦੇ 8:32 ਅਤੇ 38 ਸੈਕਿੰਡ ਦਾ। ਪ੍ਰੋਗਰਾਮ ਦੀ ਅਗਲੀ ਗਜ਼ਲ ਤੁਹਾਡੀ ਨਜ਼ਰ ਕਰਦੇ ਹਾਂ ਪੰਕਜ ਉਦਾਸ ਦੀ ਆਵਾਜ਼ ਦੇ ਵਿੱਚ, ਜਿਸ ਦੇ ਬੋਲ ਲਿਖੇ ਨੇ ਨੂਹ ਨਰਵੀ ਨੇ, ਸੰਗੀਤ ਦਿੱਤਾ ਹੈ ਪੰਕਜ ਉਦਾਸ ਨੇ।

ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਨੀਨਾ ਅਤੇ ਰਜਿੰਦਰ ਮਹਿਤਾ ਦੀ ਆਵਾਜ਼ 'ਚ ਗਜ਼ਲ, ਜਿਸ ਦੇ ਸ਼ੇਅਰ ਲਿਖੇ ਨੇ ਡਾਕਟਰ ਬਸ਼ੀਰ ਵਦਰ ਨੇ, ਸੰਗੀਤ ਏ ਰਜਿੰਦਰ ਮਹਿਤਾ ਨਾਲ।

ਸਰੋਤੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ, ਇਸ ਸੰਬੰਧੀ ਆਪਣੇ ਸੁਝਾਅ ਆਪਣੇ ਮਸ਼ਵਰੇ ਤੁਸੀਂ ਸਾਨੂੰ ਲਿਖ ਕੇ ਭੇਜ ਸਕਦੇ ਹੋ। ਖਤ ਲਿਖਣ ਲਈ ਸਾਡਾ ਪਤਾ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਐਫ ਐਮ ਬਠਿੰਡਾ। ਸਾਡਾ ਪਿੰਨ ਜਾਣੀ ਕਿ ਪੋਸਟਲ ਇੰਡੈਕਸ ਨੰਬਰ 151001। ਜੇਕਰ ਤੁਸੀਂ ਈਮੇਲ ਕਰਨਾ ਚਾਹੁੰਦੇ ਹੋ ਸਾਡਾ ਈਮੇਲ ਪਤਾ ਹੈ aarfm.bti@gmail.com। ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 8:44 ਅਤੇ 17 ਸਕਿੰਟ ਹੋਏ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਯਾਨੀ ਕਿ ਰਾਤ 8:45 'ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਅਤੇ ਰਾਤੀ 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ News@9। ਖਬਰਾਂ ਦੇ ਇਹ ਬੁਲੇਟਿਨ ਅਸੀਂ ਰਿਲੇਅ ਕਰਾਂਗੇ ਸਾਡੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਚੰਦ ਪਲ ਕਰੋ ਇੰਤਜ਼ਾਰ।

0: Karch are expected to face heavy to very heavy rainfall. And now before we end the bulletin, the headlines once again. BRICS nations adopt New Delhi Declaration 2026, reaffirming commitment to stronger multilateralism and deeper cooperation. Declaration calls for economic and developmental cooperation among member states, urges dialogue and diplomacy to resolve disputes, particularly in West Asia. New Delhi says adoption of the declaration among defining outcomes of India's BRICS chairship. Prime Minister Narendra Modi says gap between decisions and outcomes must be bridged through partnership and collective action, emphasizes BRICS moving forward with approach of taking everyone along. Prime Minister Modi and President of China Xi Jinping stress for strategic and long-term perspective of ties in their bilateral meeting, assert differences should not become disputes. Mr. Modi holds series of bilateral meetings with his counterparts from BRICS countries. CBI secures extradition of red notice fugitive Amritpal Singh from Moldova, and in US Open defending champion Arina Sabalenka to take on Elena Rybakina in women's singles title clash tonight. That is all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਖਬਰਾਂ ਦੇ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ ਰਾਤ ਦੇ 9:15 ਅਤੇ 32 ਸੈਕਿੰਡ ਦਾ। ਹੁਣ ਰਿਲੇਅ ਕਰ ਰਹੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।
2: परा किराना घराना सुबह और शाम 6:45 पर सिर्फ विविध भारती पर।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਅਨੁਸਾਰ ਰਾਤ ਦੇ 11 ਵਜੇ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਖਤਮ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।